ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ

ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਇ। ਤੂੰ ਕਰ ਕਰ ਵੇਖਹਿ ਜਾਣਹਿ ਸੋਇ, ਜਨ ਨਾਨਕ ਗੁਰਮੁਖ ਪ੍ਰਗਟ ਹੋਇ। ਆਸਾ ਮਹੱਲਾ ਪਹਿਲਾ, ਤਿਤ ਸਰਵਰੜਾ ਪਹਿਲੇ ਨਿਵਾਸਾ। ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲਾ। ਹਮ ਦੇਖਾ ਤਾਂ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹਉ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਨਾ। ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਪਈ ਪ੍ਰਾਪਤ ਮਨੁੱਖ ਦਿਹੁਰੀਆ। ਕੋ ਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ। ਮਿਲ ਸਾਧ ਸੰਗਤ।

ਆਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਕਬਿਉ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾ ਤੁਮ ਕਾ ਬਹੋ ਆਪ ਹੱਥ ਦਾ ਮੋਹੇ ਬਚਾ ਬਹੋ ਸੁਖੀ ਬੱਸਾ ਮੋਰੋ ਪਰਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਹ ਰੱਛਾ ਨਿਜ ਕਾਰ ਦਹਿ ਕਰਿਆ ਸਭ ਬੈਰਨ ਕਉ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਅਹ ਚੁਣ ਚੁਣ ਸਤਰ ਹਮਾਰੇ ਮਾਰੀਅਹ ਆਪ ਹੱਥ ਦਾ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੂਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜੋ ਕਰਿਓ ਰੱਛਾ ਰਾਖ ਲਿਹੋ ਮਹਿਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬਾਂਧ

ਫਿਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਘਟ ਘਟ ਕੇ ਪੜ ਪੜ ਕੀ ਜਾਨਾ ਜਬਦ ਕਰਖ ਕਰਾ ਕਰ ਤਾਰਾ ਪਰਜਾ ਤਰਤ ਤਬ ਦੇਹ ਅਪਾਰਾ ਜਬਿਆ ਕਰਖ ਕਰਤ ਹੋ।

ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹਿ ਪੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸੰਕਰੇ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦ ਜੁਗਾਦ ਸਰੂਪ ਸੁਜਾਮ ਭਵ ਅਬ ਰੱਛਾ ਮੇਰੀ ਤੁਮ ਕਰੋ ਸੇਖਿਓ ਬਾਰ ਅਸਿਖ ਸੰਗਰੋ ਦੁਸ਼ਟ ਜਿੱਤੇ ਉੱਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਅਸ ਤੁਜ ਤਵ ਸਰਨੀ ਪਾਰੇ ਤਿਨ ਕਹਿ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕਉ ਇਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਾਰਹੁ ਤਾਂ ਕਿ ਤਾਪ ਤਨਕ ਮਹਿ ਹਰਹੁ ਰਿਧ ਸਿਧ ਕਰਮੋ ਸਭ ਹੋਇ।

ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨ ਆਈਆਂ।

ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੋਂ ਵਿਸਾਰੇ, ਕਹ ਨਾਨਕ ਮਨ ਮੇਰੇ, ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ, ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵਏ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵਏ, ਨਾਮ ਜਿਨ ਕਾ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਪਾਗਾ, ਕਰ ਸੁਪਾਗਾ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ।

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ, ਅਰਜਨ ਹਾਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਾਵਾ ਧਾਏ, ਸਭ ਥਾਂ ਹੀ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਂ ਹੀ ਹੋਏ ਸਹਾਏ।

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਸੁਣ ਕੇ ਅੰਨ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਨ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਪਚੰਗਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵੈ ਚਿਤਿਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤਿਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੋਗੈ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਸੋ ਦਾਰ ਰਹਿਰਾ ਸਾਹਿਬ ਜੀ ਦੇ ਪਾਠ ਦੇ ਜਾਪ ਹੋਏ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਾਰਾਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣਾ ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ ਗੁਰਸਿੱਖੀ ਜੀਵਨ ਜਾਚ ਬਖਸ਼ਣੀ ਪਾਤਸ਼ਾਹ ਜੀ ਸਰਬੱਤ ਸੰਗਤ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਤਿਹਾਵ ਲੱਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਸੀ ਪ੍ਰਸ਼ਾਦ ਆਪ ਜੀ ਦੀ ਸਤ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਸਾਹਿਬ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ

नटुआ भेख दिखावै बहुविध, जैसा है ओह तैसा रे। अणक

ਅਣਕ ਜੋਨ ਭ੍ਰਮਿਓ ਪ੍ਰਾਮ ਪੀਤਰ ਸੁਖ ਨਾਹੀ ਪਰਵਿਸਾਰੇ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਅਨੀਤਾ ਰੇ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਸੰਗਤ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਦੇ ਕੇ ਨਿਵਾਜਨ। ਹੁਣ ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੀ ਰਸਨਾ ਤੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Вайгру. Вайгру. Вайгру.

ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ, ਡੰਡੌਤ ਬੰਦਨ ਅਨੇਕ ਵਾਰ

जुगो जुग अटल, चवर शतर तखत दे मालक, हाजरा हजूर जारा जहूर शब्द गुरु, बाणी के बोहित अमृत के दाते, दसा पातशाहिया दी जोत, साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सज्जे दवाना दीआं हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है। आप सब गुरु दे पावन दर दीआं हाजरियां भरदिआं मेरे तो पहलां सत्कार योग भाई हरमनदीप सिंह जी हजूरी रागी श्री दरबार साहब अमृतसर वालियां पासों रब्बी बाणी दे कीर्तन सरवण कर रहे सी। तो आओ साध संगत, समा है लड़ीवार चल रही भगत कबीर साहब जी की पावन बाणी दी विचार दा, उन्हां दी रसना तो उचारण किए हुए श्लोकां नूं आपां पिछले समय तो विचार रहे हां। तो अगलेरे श्लोकां दी विचार नूं आरंभण तो पहला जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो, आओ फतेह दी सांझ पाईए जी। वाहिगुरु जी का खालसा, वाहिगुरु जी की फतेह। कबीर साहब दा जिहड़ा जन्म सी ओह हिंदू जुलाया दे घरे होया सी। बड़ी उस अकाल पुरख की मरम्मत दे सदका उन्हां दा जिहड़ा विजडम है, जिहड़ी मत, जिहड़ा ज्ञान सी, वह बड़ा उच पाए दा सी। उन्होंने अपनी बाणी दे विच जिहड़े लोग धार्मिक तौर उत्ते कर्मकांड करदे सन, चाहे वह हिंदू इज़म दे विच सी जां इस्लाम दे विच सी, उहदा जिहड़ा है बड़ी बेबाकी दे नाल उन्होंने जिक्र किया है। जिहड़ियां भी प्रचलित धारनावां रीति रिवाज सन तो अपने समय के मुताबिक उन्होंने बड़ा क्रांतिकारी कदम चुकिया भी वह कर्मकांड, वह पखंड जिन्हां दे पिछे दुनिया चल सो चल सी, तो उन्होंने वह सारे कर्मकांड, वह पखंडवाद जिहड़ा अपनी बाणी दे विच उजागर किया, भावें कि उन्हां नूं बड़ियां मुश्किलां भी सहणियां पईआं, क्योंकि दो चीज़ां हुंदियां ने, एक तो बंदा सच्चा ना होवे ते दूजा उत्तों गरीब ना होवे, क्योंकि जिहड़ी गरीबी हुंदी है वह दवली मार बंदे दे उत्ते करदी है, क्योंकि समाज का साडा सुभाअ ही इदां दा है। एक कोई बंदा धन दौलत वाला ते अमीर होवे उत्तों उच्ची कुल दा होवे ते फिर ते ओह गल करे ते बहुती वार समाज उहनूं कोई तरजीह दिंदा है, उहदी कोई वैल्यू रखदा है, पर जदों एक पासे गरीबी दी मार भी होवे ते उत्तों ब्राह्मण दी वर्णवंड दे मुताबक कोई नीवी जात दा भी होवे ते उहदी गल भावें जिन्नी मर्जी उच्ची पाएदार होवे, बड़ी सियाणी होवे ते उहनूं कोई छेती कीतियां समझण लई तैयार नहीं है। तो भगत कबीर साहब जिहड़े ने उहनां दे सदके जाइए, इक ते उहनां दा हौसला कदी पस्त नहीं होया, जिवें दी उहनां ने बाणी विच विचार दित्ती है ना, जे आपां कबीर साहब दे सलोक भी पढ़ीए, उहनां दी बाणी भी पढ़ीए, ते उहनां ने बड़ा स्पष्ट, भगत साहबान ने वैसे सारे ही जिन्ने भगत ने उहनां ने बाणी विच इह गल आखी भी मन ना डिगै तन काहे को डराए। एक गल है भी भावें तू मेरे तन नूं डरा रहा, मेरा मन ना डिगे, करवट भला ना करवट तेरी लाग गले सुन बिनती मेरी, भी अकाल पुरख वाहिगुरु कदी तेरे वल पिठ ना होवे, तेरे वल पिठ हो जाना सब तो वड्डा दुख होवेगा, इहदे नालों ते आरा सिर उत्ते रख दित्ते जावे,
ਉਹਦੀ ਕੋਈ ਇੰਨੀ ਦਰਦ ਮਹਿਸੂਸ ਨਹੀਂ ਹੋਵੇਗੀ, ਉਹਦੀ ਕੋਈ ਇੰਨੀ ਪੀੜਾ ਨਹੀਂ ਹੋਵੇਗੀ। ਸ਼ੇਖ ਫਰੀਦ ਸਾਹਿਬ ਦੇ ਵਚਨ ਵੀ ਪੜ੍ਹ ਲਓ, ਉਹਨਾਂ ਆਖਿਆ ਵੀ ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ, ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ। ਵੀ ਅਕਾਲ ਪੁਰਖ ਵਾਹਿਗੁਰੂ ਤੈਨੂੰ ਛੱਡ ਕੇ ਕਿਸੇ ਹੋਰ ਪਰਾਏ ਦੇ ਬਾਰ ਉੱਤੇ, ਕਿਸੇ ਹੋਰ ਦੇ ਦਰਵਾਜ਼ੇ ਉੱਤੇ ਮੈਂ ਨਾ ਜਾ ਕੇ ਬੈਠਾ। ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ, ਤੇ ਫਿਰ ਜੇ ਤੇਰੇ ਦਰ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਬਹਿਣਾ ਹੈ ਤੇ ਇਸ ਸਰੀਰ ਦੇ ਵਿੱਚੋਂ ਜਿੰਦ ਚਲੇ ਜਾਵੇ। ਤੋ ਕਬੀਰ ਸਾਹਿਬ ਉਹ ਕ੍ਰਾਂਤੀਕਾਰੀ ਯੋਧੇ ਨੇ ਜਿਨ੍ਹਾਂ ਨੇ ਡੰਕੇ ਦੀ ਚੋਟ ਤੇ ਇਹ ਗੱਲ ਆਖੀ ਵੀ ਜਿਹ ਮਾਰਗ ਪੰਡਿਤ ਗਏ ਪਾਤਸ਼ਾਹ ਪਰੀ ਬਹੀਰ, ਇਹ ਕੌਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਤੋ ਅੱਜ ਵੀ ਉਹਨਾਂ ਨੇ ਜਿਹੜਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਹੈ ਨਾ, ਉਹ ਕਹਿੰਦੇ ਨੇ ਕਬੀਰ ਹੱਜ ਕਾਬੇ ਹੋ ਜਾਏ ਥਾ। ਹੁਣ ਸਮਝਣ ਮਾਤਰ ਗੱਲ ਹੈ, ਕਬੀਰ ਸਾਹਿਬ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਹੱਜ ਕਰਨ ਕਾਬੇ ਨਹੀਂ ਗਏ। ਕਾਬਾ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਮੁਸਲਮਾਨਾਂ ਦਾ ਪ੍ਰਸਿੱਧ ਮੰਦਿਰ ਹੈ, ਜਿਹਦੇ ਵੱਲ ਨੂੰ ਮੂੰਹ ਕਰਕੇ ਉਹ ਨਮਾਜ਼ ਅਦਾ ਕਰਦੇ ਨੇ ਅਤੇ ਉਹਨੂੰ ਉਹ ਖੁਦਾ ਦਾ ਘਰ ਵੀ ਕਹਿੰਦੇ ਨੇ। ਤੋ ਇਹ ਜਿਹੜਾ ਕਾਬਾ ਮੰਦਿਰ ਹੈ, ਇਹਦੇ ਵਿੱਚ ਪਹਿਲਾਂ ਬੁੱਤ ਪ੍ਰਸਤੀ ਹੁੰਦੀ ਸੀ, ਬੜੇ ਬੁੱਤ ਇੱਥੇ ਪੂਜੇ ਜਾਂਦੇ ਸਨ। ਤੋ ਹਜ਼ਰਤ ਮੁਹੰਮਦ ਸਾਹਿਬ ਜਿਸ ਵਕਤ ਆਏ ਅਤੇ ਉਹਨਾਂ ਨੇ ਇੱਥੋਂ ਬੁੱਤ ਪ੍ਰਸਤੀ ਜਿਹੜੀ ਹੈ ਉਹ ਖਤਮ ਕੀਤੀ ਅਤੇ ਇਸਲਾਮ ਦਾ ਉਹ ਕੇਂਦਰ ਬਣ ਗਿਆ ਅਤੇ ਇਹ ਮੰਨਿਆ ਜਾਂਦਾ ਹੈ ਵੀ ਉੱਥੇ ਖੁਦਾ ਦਾ ਘਰ ਹੈ, ਖੁਦਾ ਉੱਥੇ ਰਹਿੰਦਾ ਹੈ। ਤੋ ਇਹ ਇਸਲਾਮ ਦੇ ਵਿੱਚ ਇੱਕ ਧਾਰਨਾ ਹੈ, ਇੱਕ ਮਨੌਤ ਹੈ ਵੀ ਰੱਬ ਜਿਹੜਾ ਹੈ ਉਹ ਕਿੱਥੇ ਰਹਿੰਦਾ ਹੈ, ਕਾਬਾ ਦੇ ਵਿੱਚ ਰਹਿੰਦਾ ਹੈ। ਹੁਣ ਇਹ ਕਾਬਾ ਹੈ ਕਿੱਥੇ? ਮੱਕਾ ਦਾ ਇੱਕ ਮੱਕਾ ਇੱਕ ਸ਼ਹਿਰ ਹੈ ਸਾਊਦੀ ਅਰੇਬੀਆ ਦੇ ਵਿੱਚ, ਉੱਥੇ ਇੱਕ ਮੰਦਿਰ ਹੈ ਜਿਹਨੂੰ ਕਾਬਾ ਕਿਹਾ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵਕਤ ਦੁਨੀਆਂ ਨੂੰ ਸੋਧਣ ਦੇ ਲਈ, ਆਪਣੀਆਂ ਵਿਚਾਰਾਂ ਦੁਆਰਾ ਸੋਧਣ ਦੇ ਲਈ, ਜਿਹਨੂੰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਵੀ ਚੜ੍ਹਿਆ ਸੋਧਣ ਧਰਤ ਲੁਕਾਈ, ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਧਰਮ ਪ੍ਰਚਾਰ ਫੇਰੀਆਂ ਜਾਂ ਉਦਾਸੀਆਂ ਦੇ ਉੱਤੇ ਗਏ ਨੇ ਅਤੇ ਗੁਰੂ ਨਾਨਕ ਮਹਾਰਾਜ ਵੀ ਉੱਥੇ ਪਹੁੰਚੇ ਨੇ। ਹੁਣ ਤਾਂ ਬਹੁਤ ਸਖਤਾਈ ਹੋ ਗਈ ਹੈ, ਹੁਣ ਜਿਹੜਾ ਨੌਨ ਮੁਸਲਿਮ ਹੈ ਉਹ ਉਸ ਥਾਂ ਉੱਤੇ ਜਾ ਨਹੀਂ ਸਕਦਾ। ਪਹਿਲਾਂ ਵੀ ਜਿਹੜਾ ਸੀ ਉਹ ਕਠੋਰਤਾ ਤਾਂ ਹੈਗੀ ਸੀ, ਪਰ ਸਿੱਖ ਇਤਿਹਾਸ ਵਿੱਚ ਜਾਂ ਗੁਰ ਇਤਿਹਾਸ ਵਿੱਚ ਆਪਾਂ ਜਾਂ ਤਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ ਜਾਂ ਕਰਮ ਸਿੰਘ ਹਿਸਟੋਰੀਅਨ ਹੋਣਾਂ ਦੀ ਗੱਲ ਕਰਦੇ ਹਾਂ ਵੀ ਉਹਨਾਂ ਨੇ ਵੀ ਇਹ ਯਤਨ ਕੀਤਾ ਵੀ ਮੈਂ ਉੱਥੇ ਜਾ ਕੇ ਵੇਖ ਕੇ ਆਵਾਂ ਵੀ ਕੀ ਵਾਪਰਦਾ ਹੈ, ਪਰ ਉਹਨਾਂ ਦਾ ਇਹ ਯਤਨ ਜਿਹੜਾ ਹੈ ਉਹ ਕਾਮਯਾਬ ਨਹੀਂ ਹੋ ਸਕਿਆ। ਤੋ ਉਸ ਮੰਦਿਰ ਦੇ ਵਿੱਚ ਜਿਹਨੂੰ ਕਾਬਾ ਕਿਹਾ ਜਾਂਦਾ ਹੈ ਉਹਨੂੰ ਉਹਨਾਂ ਨੇ ਕਿਹਾ ਖੁਦਾ ਦਾ ਘਰ। ਖੁਦਾ ਦਾ ਘਰ ਤਾਂ ਸਾਰਿਆਂ ਲਈ ਹੋਣਾ ਚਾਹੀਦਾ, ਖੁਦਾ ਦੇ ਘਰ ਉੱਤੇ ਕੋਈ ਖਾਸ ਫਿਰਕਾ ਕੋਈ ਖਾਸ ਮਜ਼ਹਬ ਉਹਦੇ ਉੱਤੇ ਆਪਣਾ ਟੈਗ ਥੋੜ੍ਹਾ ਲਾ ਸਕਦਾ। ਜਿਹਨੂੰ ਇੱਕ ਪਾਸੇ ਤੁਸੀਂ ਐਲਾਨ ਦਿੱਤਾ ਵੀ ਇਹ ਖੁਦਾ ਦਾ ਘਰ ਹੀ ਹੈ ਅਤੇ ਖੁਦਾ ਤਾਂ ਸਾਰਿਆਂ ਦਾ ਹੈ, ਜੇ ਖੁਦਾ ਨੇ ਜਨਮ ਸਾਰਿਆਂ ਨੂੰ ਦਿੱਤਾ ਹੈ ਤਾਂ ਖੁਦਾ ਆਪਣੇ ਘਰ ਤੋਂ ਕਿਸੇ ਨੂੰ ਬੇਦਖਲ ਕਿਵੇਂ ਕਰ ਸਕਦਾ। ਤੋ ਕਬੀਰ ਸਾਹਿਬ ਨੇ ਕਿਹਾ ਨਹੀਂ, ਕੋਈ ਵਿਸ਼ੇਸ਼ ਥਾਂ ਰੱਬ ਦਾ ਘਰ ਨਹੀਂ ਹੁੰਦੀ। ਇਸ ਕਰਕੇ ਜਿਹੜੇ ਲੋਕ ਇਸ ਭਰਮ ਵਿੱਚ ਨੇ ਉਹਨਾਂ ਨੇ ਆਖਿਆ ਬਾਣੀ ਦੇ ਵਾਕ ਪੜ੍ਹੋ ਮਹਾਰਾਜ, ਸਤਿਗੁਰ ਸੱਚੇ ਪਾਤਸ਼ਾਹ ਨੇ ਨਾ ਚਾਹੇ ਉਹ ਹਿੰਦੂਇਜ਼ਮ ਦੇ ਵਿੱਚ ਕੋਈ ਕਰਮ ਕਾਂਡ ਸੀ, ਉਹਨਾਂ ਦੀ ਇੱਦਾਂ ਮਨੌਤ ਸੀ ਵੀ ਫਲਾਨੀ ਨਦੀ ਦੇ ਕੰਢੇ ਉੱਤੇ ਰੱਬ ਜਾਂ ਅੱਲਾ ਜਾਂ ਵਾਹਿਗੁਰੂ ਜਾਂ ਰਾਮ ਰਹਿੰਦਾ ਹੈ, ਅਤੇ ਚਾਹੇ ਇਸਲਾਮ ਦੀ ਕੋਈ ਮਨੌਤ ਸੀ ਉਹਨਾਂ ਨੇ ਸਪਸ਼ਟ ਕੀਤਾ। ਅਤੇ ਇੱਕ ਬਚਨ ਆਪਾਂ ਪੜ੍ਹਦੇ, ਹੱਜ ਹਮਾਰੀ ਗੋਮਤੀ ਤੀਰ ਜਹਾਂ ਬਸੈ ਪੀਤੰਬਰ ਪੀਰ। ਉਹਨਾਂ ਨੇ ਆਖਿਆ ਵੀ ਸਾਡਾ ਹੱਜ ਅਤੇ ਸਾਡੀ ਗੋਮਤੀ ਉਹਦਾ ਕੰਢਾ ਕਿਹੜਾ ਹੈ, ਵੀ ਨਾ ਤਾਂ ਅਸੀਂ ਗੋਮਤੀ ਨਦੀ ਦੇ ਕੰਢੇ ਉੱਤੇ ਜਾ ਕੇ ਕੋਈ ਇਸ਼ਨਾਨ ਕਰਦੇ ਹਾਂ, ਨਾ ਅਸੀਂ ਕਿਸੇ ਥਾਂ ਉੱਤੇ ਜਾ ਕੇ ਹੱਜ ਕਰਦੇ ਹਾਂ ਵੀ ਇੱਥੇ ਅੱਲਾ ਦਾ ਘਰ ਹੈ, ਇਹ ਰੱਬ ਦਾ ਘਰ ਹੈ। ਨਹੀਂ, ਰੱਬ ਦਾ ਕੋਈ ਘਰ ਨਹੀਂ ਹੁੰਦਾ, ਬਲਕਿ ਰੱਬ ਦਾ ਤਾਂ ਸਾਰਾ ਸੰਸਾਰ ਹੀ ਘਰ ਹੈ। ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾਹ ਵਿੱਚ ਵਾਸ। ਮਹਾਰਾਜ ਕਹਿੰਦੇ ਸਮੁੱਚੀ ਕਾਇਨਾਤ, ਇਹ ਖਲਕਤ, ਇਹ ਜਹਾਨ ਰੱਬ ਦੀ ਕੋਠੜੀ, ਇਹਨੂੰ ਬਣਾਇਆ ਹੀ ਰੱਬ ਨੇ। ਖਾਕ ਨੂਰ ਕਰਦੰਗ ਆਲਮ ਦੁਨੀਆਏ, ਮਹਾਰਾਜ ਨੇ ਆਖਿਆ ਉਹਨੇ ਉਸ ਵਾਹਿਗੁਰੂ ਨੇ ਖਾਕ, ਖਾਕ ਦਾ ਅਰਥ ਹੁੰਦਾ ਮਿੱਟੀ, ਜਿਹੜੀ ਅਵਚੇਤਨ ਹੈ ਜਿਹਦੇ ਵਿੱਚ ਚੇਤਨਤਾ ਨਹੀਂ ਹੈ,
ਉਹਦੇ ਵਿੱਚ ਉਹਨੇ ਆਪਣੀ ਚੇਤਨਤਾ ਭਰੀ, ਖਾਕ ਨੂਰ ਕਰਦੰਗ, ਇਹਨੇ ਖਾਕ ਦੇ ਵਿੱਚ ਆਪਣਾ ਨੂਰ ਭਰਿਆ ਅੱਲਾ ਨੇ, ਰੱਬ ਨੇ। ਜਿਹੜੀ ਅਵਚੇਤਨ ਸੀ ਉਹਦੇ ਵਿੱਚ ਚੇਤਨਤਾ ਭਰੀ, ਅਤੇ ਇਹ ਸਾਰੀ ਦੁਨੀਆ, ਇਹ ਸਾਰਾ ਆਲਮ ਉਸ ਖੁਦਾ ਨੇ ਸਿਰਜਿਆ। ਇਸ ਕਰਕੇ ਰੱਬ ਦਾ ਕੋਈ ਵਿਸ਼ੇਸ਼ ਘਰ ਥੋੜ੍ਹਾ ਏ। ਖਾਕ ਨੂਰ ਕਰਦੰਗ ਆਲਮ ਦੁਨੀਆ ਏ। ਤੋ ਮਹਾਰਾਜ ਗੁਰਦੇਵ ਨੇ ਬਾਣੀ ਵਿੱਚ ਥਾਂ ਪੁਰ ਥਾਂ ਸਾਨੂੰ ਇਹ ਮੱਤ ਦਿੱਤੀ ਵੀ ਇਹ ਸਮੁੱਚਾ ਸੰਸਾਰ ਹੀ ਰੱਬ ਦਾ ਘਰ ਹੈ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਪਰ ਜੇ ਕੋਈ ਇਹ ਦਾਅਵਾ ਕਰੇ ਵੀ ਨਹੀਂ ਰੱਬ ਦਾ ਘੁਰ ਕੋਈ ਵਿਸ਼ੇਸ਼ ਘਰ ਹੈ, ਤਾਂ ਸਤਿਗੁਰ ਨੇ ਆਖਿਆ ਨਹੀਂ, ਇਹ ਭਰਮਜਾਲ ਹੈ ਅਤੇ ਇਹ ਜਿਹੜੀ ਹੈ ਗੱਲ ਵਾਜਬ ਨਹੀਂ ਹੈ। ਕਿਉਂਕਿ ਰੱਬ ਦਾ ਘਰ ਕੀ ਹੈ? ਹਰ ਮਨੁੱਖ ਦਾ ਮਨ, ਹਰ ਇੱਕ ਦੇ ਅੰਦਰ ਉਸ ਖੁਦਾ ਦਾ ਵਾਸਾ ਹੈ, ਕਿਉਂਕਿ ਉਹਦਾ ਨੂਰ ਹੈ ਨਾ ਸਾਰਿਆਂ ਦੇ ਵਿੱਚ, ਇਸ ਕਰਕੇ ਉਹਦਾ ਘਰ ਤੇ ਹਰ ਜਗ੍ਹਾ ਹੈ। ਤੋ ਬਾਬਾ ਜੀ ਨੇ ਚਾਹੇ ਗੋਮਤੀ ਤੀਰ ਦੇ ਕੰਢੇ ਉੱਤੇ, ਗੋਮਤੀ ਦੇ ਕੰਢੇ ਦੇ ਉੱਤੇ ਕੋਈ ਖੁਦਾ ਨੂੰ, ਰੱਬ ਨੂੰ, ਰਾਮ ਨੂੰ ਮੰਨੀ ਬੈਠਾ ਹੈ ਅਤੇ ਤਾਂ ਵੀ ਉਹਨੂੰ ਆਖਿਆ, ਅਤੇ ਚਾਹੇ ਕੋਈ ਹੱਜ ਕਰਨ ਜਾਂਦਾ ਹੈ ਉੱਥੇ ਰੱਬ ਨੂੰ ਮੰਨੀ ਬੈਠਾ ਹੈ ਅਤੇ ਉਹਨੂੰ ਵੀ ਸਮਝਾਇਆ। ਅਤੇ ਕਬੀਰ ਸਾਹਿਬ ਨੇ ਇਹ ਬੋਲ ਰੱਖੇ ਵੀ ਹੱਜ ਹਮਾਰੀ ਗੋਮਤੀ ਤੀਰ, ਜਹਾਂ ਬਸੈਂ ਪਿਤੰਬਰ ਪੀਰ। ਆਖਿਆ ਜਿੱਥੇ ਵੀ ਵਾਹਿਗੁਰੂ ਵੱਸਦਾ ਹੈ ਉਹੀ ਮੇਰੇ ਲਈ ਹੱਜ ਹੈ, ਕੋਈ ਵਿਸ਼ੇਸ਼ ਥਾਂ ਹੱਜ ਨਹੀਂ ਹੈ। ਜਿੱਥੇ ਵੀ ਉਸ ਰੱਬ ਨੂੰ ਚੇਤੇ ਕੀਤਾ ਜਾਂਦਾ ਹੈ ਉਹੀ ਮੇਰੇ ਲਈ ਗੋਮਤੀ ਦਾ ਕੰਢਾ ਹੈ। ਹੱਜ ਹਮਾਰੀ ਗੋਮਤੀ ਤੀਰ, ਜਹਾਂ ਬਸੈ ਪਿਤੰਬਰ ਪੀਰ। ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ। ਜਿਹੜਾ ਰੱਬੀ ਹੁਕਮ, ਜਿਹਦਾ ਸਾਜ ਕੁੱਲ ਖਲਕਤ ਵਿੱਚ, ਕੁੱਲ ਕਾਇਨਾਤ ਵਿੱਚ ਵੱਜ ਰਿਹਾ ਹੈ, ਉਹ ਮੈਨੂੰ ਭਾਉਂਦਾ ਹੈ। ਵਾਹ ਵਾਹ ਕਿਆ ਖੂਬ ਗਾਵਤਾ ਹੈ। ਗਾਵਤਾ ਦਾ ਗਾਉਂਦਾ ਕੌਣ ਹੈ? ਰੱਬੀ ਹੁਕਮ। ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਵੱਜ ਰਿਹਾ ਹੈ ਨਾ, ਭਗਤ ਜੀ ਕਹਿੰਦੇ ਨੇ ਉਹ ਮੇਰੇ ਮਨ ਨੂੰ ਬਹੁਤ ਚੰਗਾ ਲੱਗਦਾ। ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ। ਆਖਿਆ ਨਾਰਦ ਸਾਰਦ ਕਰੈ ਖਵਾਸੀ, ਪਾਸ ਬੈਠੀ ਬੀਬੀ ਕਵਲਾ ਦਾਸੀ, ਕੰਠੇ ਮਾਲਾ ਜੇਵਾ ਰਾਮ। ਆਖਿਆ ਮੇਰੇ ਗਲ ਵਿੱਚ ਰੱਬ ਦਾ ਨਾਂ ਹੈ, ਇਹੋ ਹੀ ਮੇਰੀ ਮਾਲਾ ਹੈ। ਮੈਂ ਜ਼ੁਬਾਨ ਤੋਂ ਰੱਬ ਦੀ ਸਿਫਤਸਲਾਹ ਕਰਦਾ ਹਾਂ, ਮੇਰੀ ਜ਼ੁਬਾਨ ਉੱਤੇ ਹੀ ਰਾਮ ਹੈ, ਜ਼ੁਬਾਨ ਉੱਤੇ ਹੀ ਅੱਲਾ ਹੈ, ਇਸ ਕਰਕੇ ਕੋਈ ਵਿਸ਼ੇਸ਼ ਥਾਂ ਨਹੀਂ ਹੈ। ਤੋ ਹੱਜ ਕਰਨ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ, ਕਿਸੇ ਵਿਸ਼ੇਸ਼ ਮੰਦਰ ਵਿੱਚ ਜਾ ਕੇ ਨਮਸਕਾਰ ਕਰਨ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਤੋ ਮਹਾਰਾਜ ਬਾਣੀ ਵਿੱਚ ਕਿੰਨੇ ਬਚਨ ਐਸੇ ਨੇ, ਦੱਖਣ ਦੇਸ਼ ਹਰੀਕਾ ਵਾਸਾ, ਪੱਛਮ ਅੱਲਾ ਮੁਕਾਮਾ। ਇੱਕ ਨੇ ਆਖਿਆ ਦੱਖਣ ਵਿੱਚ ਹਰੀ ਵਸਦਾ, ਰੱਬ ਵਸਦਾ, ਦੂਜੇ ਨੇ ਆਖਿਆ ਨਹੀਂ ਅੱਲਾ ਤੇ ਪੱਛਮ ਵਿੱਚ ਵਸਦਾ ਹੈ। ਤੋ ਬੜਾ ਵੱਡਾ ਕਨਫਲਿਕਟ ਵੀ ਇੱਕ ਹਿੰਦੂ ਅਤੇ ਇਸਲਾਮ ਦੇ ਵਿੱਚ ਪੈਦਾ ਹੋਇਆ, ਕਿਉਂਕਿ ਦੋਵਾਂ ਨੇ ਇੱਕ ਦੂਜੇ ਦੇ ਵਿਰੋਧ ਵਿੱਚ ਹੀ ਇੱਦਾਂ ਦੀਆਂ ਗੱਲਾਂ ਬਣਾ ਲਈਆਂ। ਇੱਕ ਨੇ ਦਾਅਵਾ ਕਰ ਦਿੱਤਾ ਵੀ ਨਹੀਂ, ਤੁਸੀਂ ਉਲਟਾ ਚੱਲਣਾ, ਦੱਖਣ ਵਾਲੇ ਬੰਦੇ ਨੂੰ ਮੂੰਹ ਕਰਨਾ ਹੈ, ਕਿਉਂਕਿ ਜਗਨਨਾਥਪੁਰੀ ਦਾ ਮੰਦਰ ਉੱਥੇ ਹੈ, ਹਰੀ ਤੇ ਉੱਥੇ ਵੱਸਦਾ। ਦੂਜੇ ਨੇ ਆਖਿਆ ਨਹੀਂ ਪੱਛਮ ਵੱਲ ਨੂੰ ਮੂੰਹ ਕਰੋ। ਬਾਬੇ ਨੇ ਆਖਿਆ ਤੁਸੀਂ ਦੋਵੇਂ ਹੀ ਗਲਤ, ਰੱਬ ਦਾ ਟਿਕਾਣਾ ਤੇ ਤੁਹਾਡੇ ਅੰਦਰ ਹੈ, ਦੱਖਣ ਦੇਸ਼ ਹਰੀਕਾ ਬਾਸਾ ਪੱਛਮ ਅੱਲਾ ਮੁਕਾਮਾ, ਇਹ ਤੁਹਾਡੀ ਥਿਊਰੀ ਹੈ ਨਾ। ਦਿਲ ਮੈਂ ਖੋਜ, ਰੱਬ ਕਿੱਥੇ ਹੈ, ਵਾਹਿਗੁਰੂ ਕਿੱਥੇ ਹੈ, ਤੇਰੇ ਆਪਣੇ ਅੰਦਰ ਬੈਠਾ ਹੈ। ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਤੋ ਇਹ ਹੈ ਰੱਬ ਦਾ ਉਹ ਮੁਕਾਮ, ਇਹ ਹੈ ਰੱਬ ਦਾ ਉਹ ਟਿਕਾਣਾ, ਜਿਹੜਾ ਰੱਬ ਤੁਹਾਡੇ ਅੰਦਰ ਬੈਠਾ ਹੈ, ਤੁਹਾਡੇ ਅੰਦਰ ਵੱਸ ਰਿਹਾ ਹੈ। ਤੋ ਇੱਦਾਂ ਦੇ ਭਰਮਜਾਲ ਵਿੱਚ ਪੈਣਾ ਵੀ ਕੋਈ ਵਿਸ਼ੇਸ਼ ਥਾਂ ਰੱਬ ਦੀ ਥਾਂ ਹੁੰਦੀ ਹੈ। ਕਬੀਰ ਸਾਹਿਬ ਨੇ ਆਖਿਆ, ਕਬੀਰ ਹੱਜ ਕਾਬੇ ਹੋ ਜਾਏ ਥਾ, ਸਮਝਾਉਣ ਮਾਤਰ ਗੱਲ ਹੈ। ਉਹਨਾਂ ਆਖਿਆ ਮੈਂ ਵੀ ਹੱਜ ਕਰਨ ਲਈ ਕਿੱਧਰ ਨੂੰ ਤੁਰ ਪਿਆ, ਕਾਬੇ ਵੱਲ ਨੂੰ ਤੁਰ ਪਿਆ। ਇਹ ਚੇਤਾ ਰੱਖ ਲਓ, ਮੱਕਾ ਸ਼ਹਿਰ ਹੈ, ਕਾਬਾ ਮੰਦਿਰ ਹੈ, ਅਤੇ ਉੱਥੇ ਕੀ ਕਰਨ ਜਾਂਦੇ ਨੇ, ਯਾਤਰਾ ਕਰਨ ਜਾਂਦੇ ਨੇ। ਉਸ ਯਾਤਰਾ ਨੂੰ ਹੱਜ ਕਿਹਾ ਜਾਂਦਾ, ਉਹਦਾ ਇੱਕ ਖਾਸ ਪ੍ਰੋਟੋਕੋਲ ਹੈ ਵੀ ਕਿੱਥੇ ਜਾ ਕੇ ਉਹਨਾਂ ਨੇ ਆਪਣੇ ਸਿਰ ਦੇ ਸਾਰੇ ਵਾਲ ਜਿਹੜੇ ਨੇ ਉਹਦਾ ਮੁੰਡਨ ਕਰਾ ਦੇਣਾ, ਕਿੱਥੇ ਜਾ ਕੇ ਕਿਹੜੇ ਪੁਆਇੰਟ ਉੱਤੇ ਜਾ ਕੇ ਉਹਨਾਂ ਨੇ ਆਪਣੇ ਤਨ ਦੇ ਵਸਤਰ ਤਿਆਗ ਦੇਣੇ ਅਤੇ ਇੱਕ ਚਿੱਟੇ ਰੰਗ ਦਾ ਜਿਹੜਾ ਹੈ ਉਹ ਲਿਬਾਸ ਧਾਰਨ ਕਰ ਲੈਣਾ ਹੈ। ਅਤੇ ਫਿਰ ਤੁਸੀਂ ਆਮ ਵੇਖਿਆ ਹੋਵੇਗਾ ਇੱਕ ਵੱਡਾ ਪੱਥਰ ਹੈ ਜਿਹਨੂੰ ਸੰਗੇ ਅਸ਼ਵਦ ਕਹਿੰਦੇ ਨੇ, ਉਹਨੂੰ ਉਹ ਚੁੰਮਦੇ ਵੀ ਨੇ, ਉਹਨੂੰ ਉਹ ਹੱਥ ਵੀ ਲਾਉਂਦੇ ਨੇ। ਤੋ ਉਹ ਜਿਹੜਾ ਹੈ, ਵੈਸੇ ਤਾਂ ਆਮ ਇਸਲਾਮ ਇਹ ਗੱਲ ਕਹਿੰਦਾ ਵੀ ਹਿੰਦੂ ਮੂਰਤੀ ਪੂਜਕ ਹੈ, ਪਰ ਇਸਲਾਮ ਦੇ ਵਿੱਚ ਵੀ ਮੱਕੇ ਦੇ ਅੰਦਰ ਪੱਥਰ ਦੀ ਪੂਜਾ ਹੁੰਦੀ ਹੈ, ਉੱਥੇ ਵੀ ਪੱਥਰ ਨੂੰ ਪੂਜਿਆ ਜਾਂਦਾ ਹੈ। ਕਈ ਵਾਰ ਬੰਦਾ ਆਪਣੇ ਅੰਦਰ ਝਾਤੀ ਨਹੀਂ ਨਾ ਮਾਰਦਾ ਜੋ ਆਪ ਬੰਦਾ ਕਰਦਾ,
ਤਾਂ ਉੱਥੇ ਜਾ ਕੇ ਉਹ ਕਹਿੰਦੇ ਨੇ ਵੀ ਹੁਣ ਸਾਡੀ ਯਾਤਰਾ, ਅਤੇ ਉਹਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ, ਕਈ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਨੇ ਉਹ ਮਸ਼ਹੂਰ ਨੇ। ਕਿਸੇ ਨੇ ਆਖਿਆ ਉਹ ਜਿਹੜਾ ਪੱਥਰ ਹੈ ਉਹ ਜਿਹੜਾ ਦੁਨੀਆਂ ਦਾ ਸਭ ਤੋਂ ਪਹਿਲਾਂ ਕੋਈ ਬਾਬਾ ਆਦਮ ਹੋਇਆ ਉਹਨੇ ਸਥਾਪਿਤ ਕੀਤਾ ਸੀ, ਅਤੇ ਇੱਕ ਵਾਰ ਉਹਨੂੰ ਕੋਈ ਲੈ ਗਿਆ ਤਾਂ ਉਹਨੂੰ ਫਿਰ ਦੁਬਾਰਾ ਲਿਆਣ ਕੇ ਜਿਹੜਾ ਇਹ ਉਹ ਸਥਾਪਿਤ ਕੀਤਾ ਗਿਆ। ਮਤਲਬ ਇੱਦਾਂ ਦੀ ਥਿਊਰੀ ਹੈ। ਇਸਲਾਮ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਵੀ ਦੁਨੀਆਂ ਦਾ ਸਭ ਤੋਂ ਪਹਿਲਾਂ ਮਨੁੱਖ ਜਿਹੜਾ ਸੀ ਉਹ ਕੌਣ ਸੀ? ਆਦਮ, ਬਾਬਾ ਆਦਮ ਉਹਨੂੰ ਕਿਹਾ ਜਾਂਦਾ। ਪਰ ਇਹ ਗੱਲ ਵਾਜਬ ਨਹੀਂ ਹੈ, ਇਹ ਗੱਲ ਜਾਇਜ਼ ਨਹੀਂ। ਮੈਨੂੰ ਯਾਦ ਹੈ ਕਿਉਂਕਿ ਅਸੀਂ ਜਿਹੜੀ ਦੁਨੀਆਂ ਵਿੱਚ ਰਹਿੰਦੇ ਹਾਂ ਕੁਝ ਜਿਹੜੀਆਂ ਗੱਲਾਂ ਨੇ ਬਹੁਤ ਵੱਡੀ ਰੂਪ ਵਿੱਚ ਪ੍ਰਚਲਿਤ ਹੁੰਦੀਆਂ ਨੇ। ਪਹਿਲਾਂ ਵੀ ਇਹ ਗੱਲ ਕੀਤੀ ਜਾਂਦੀ ਸੀ, ਕਹਿੰਦੇ ਤੁਹਾਨੂੰ ਪਤਾ ਹੈ ਦੁਨੀਆਂ ਦਾ ਪਹਿਲਾ ਬੰਦਾ ਕਿਹੜਾ ਹੋਇਆ? ਅਤੇ ਜਦੋਂ ਦੁਨੀਆਂ ਦੇ ਪਹਿਲੇ ਬੰਦੇ ਦਾ ਨਾਂ ਲੈਣਾ ਤਾਂ ਕਹਿੰਦੇ ਆਦਮ ਹੋਇਆ ਉਹ, ਆਦਮ, ਬਾਬਾ ਆਦਮ ਉਹਨੂੰ ਕਹਿੰਦੇ ਸੀ। ਤਾਂ ਉਹ ਤੋਂ ਅੱਗੇ ਸਾਰਾ ਸੰਸਾਰ ਚੱਲਿਆ, ਪਰ ਨਹੀਂ, ਇਸਲਾਮ ਤੋਂ ਪਹਿਲਾਂ ਇੱਧਰ ਹਿੰਦੁਸਤਾਨ ਵਾਲੇ ਬੰਨੇ ਜੇ ਆਪਾਂ ਝਾਤੀ ਮਾਰੀਏ ਤਾਂ ਇੱਥੇ ਕਿੰਨੇ ਲੋਕ ਐਸੇ ਸਨ ਜਿਹੜੇ ਵੱਸ ਰਹੇ ਸਨ, ਉਹਨਾਂ ਨੂੰ ਤਾਂ ਕਿਸੇ ਆਦਮ ਦਾ ਕੋਈ ਪਤਾ ਨਹੀਂ ਸੀ, ਇੱਥੇ ਵੀ ਤਾਂ ਲੋਕ ਰਹਿ ਰਹੇ ਸਨ। ਕਿੰਨੇ ਕਲਚਰ, ਕਿੰਨੀਆਂ ਸੱਭਿਅਤਾਵਾਂ ਹੋਰ ਵੀ ਡਿਵੈਲਪ ਸਨ ਜਿੱਥੇ ਪਤਾ ਨਹੀਂ ਸੀ, ਸ਼ਾਇਦ ਆਦਮ ਦਾ ਉਹਨੂੰ ਚੇਤਾ ਵੀ ਨਾ ਹੋਵੇ। ਤੋ ਇਹ ਕਹਿਣਾ ਵੀ ਇੱਕ ਵਿਸ਼ੇਸ਼ ਬੰਦਾ ਜਿਹੜਾ ਸੀ ਉਹ ਬਾਬਾ ਆਦਮ ਸੀ ਜਿਹੜਾ ਸਭ ਤੋਂ ਪਹਿਲਾਂ ਧਰਤੀ ਉੱਤੇ ਆਇਆ, ਗੁਰਮਤ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਚੀਜ਼ ਦਾ ਖੰਡਿਤ ਕੀਤਾ, ਇਹਨੂੰ ਖੰਡਨ ਕੀਤਾ ਮਹਾਰਾਜ ਨੇ। ਤੋ ਉਹ ਪੱਥਰ ਦੇ ਬਾਰੇ, ਉਹ ਜਿਹੜਾ ਹੈ ਉੱਥੇ, ਉਹਦੇ ਬਾਰੇ ਇਹ ਗੱਲ ਪ੍ਰਚਲਿਤ ਹੈ ਵੀ ਇਹਨੂੰ ਬਾਬੇ ਆਦਮ ਨੇ ਸਥਾਪਿਤ ਕੀਤਾ। ਤੋ ਕਬੀਰ ਸਾਹਿਬ ਨੇ ਨਾ ਆਖਿਆ ਵੀ ਕਬੀਰ ਹੱਜ ਕਾਬੇ ਹੋ ਜਾਏ ਥਾ, ਆਖਿਆ ਮੈਂ ਚੱਲਿਆ ਸੀ ਹੱਜ ਕਾਬੇ ਵੱਲ ਨੂੰ। ਇਹ ਗੱਲ ਭਗਤ ਰਾਮਾਨੰਦ ਸਾਹਿਬ ਨੇ ਵੀ ਆਪਣੀ ਬਾਣੀ ਦੇ ਵਿੱਚ ਆਖੀ, ਉਹਨਾਂ ਥੋੜ੍ਹਾ ਜਿਹਾ ਉੱਥੇ ਸਨੈਰੀਓ ਬਦਲਿਆ। ਉਹਨਾਂ ਨੇ ਆਖਿਆ ਵੀ ਮੈਂ ਚੱਲਿਆ ਸੀ ਮੰਦਰ ਦੇ ਵਿੱਚ ਰੱਬ ਦੀ ਪੂਜਾ ਕਰਨ। ਇੱਥੇ ਕਬੀਰ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਮੈਂ ਮੱਕੇ ਚੱਲਿਆ ਸੀ। ਉੱਥੇ ਭਗਤ ਰਾਮਾਨੰਦ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਨੇ ਮੈਂ ਚੱਲਿਆ ਸੀ ਮੰਦਰ ਦੇ ਵੱਲ, ਅਤੇ ਉਹਨਾਂ ਦਾ ਇੱਕ ਬਚਨ ਹੈ, ਉਹ ਕਹਿੰਦੇ ਕੱਤ ਜਾਈਏ ਰੇ ਘਰ ਲਾਗੋ ਰੰਗ। ਆਖਿਆ ਕਿੱਥੇ ਜਾਵਾਂ ਹੁਣ, ਮੇਰੇ ਤੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਰੰਗ ਲੱਗੇ ਪਏ ਨੇ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਭੰਗ। ਆਖਿਆ ਹੁਣ ਮੇਰਾ ਚਿੱਤ ਚੱਲਦਾ ਨਹੀਂ ਉੱਧਰ ਨੂੰ, ਮਨ ਜਿਹੜਾ ਹੈ ਉਹ ਪਿੰਗਲਾ ਹੋ ਗਿਆ। ਪਹਿਲਾਂ ਮੈਂ ਚੱਲਿਆ ਸੀ ਕੱਤ ਜਾਈਏ ਰੇ ਘਰ ਲਾਗੋ ਰੰਗ, ਹੁਣ ਪਰ ਕਿੱਥੇ ਜਾਵਾਂ, ਜਿਹਨੂੰ ਲੱਭਣ ਜਾਣਾ ਸੀ ਉਹ ਤੇ ਮੇਰੇ ਅੰਦਰ ਹੀ ਮਿਲ ਪਿਆ ਮੈਨੂੰ ਹੁਣ ਤੇ ਘਰ। ਘਰ ਦਾ ਮਤਲਬ ਕੀ ਹੈ? ਹਿਰਦੇ ਰੂਪੀ ਘਰ। ਆਖਿਆ ਇੱਥੇ ਰੰਗ ਲੱਗੇ ਪਏ ਨੇ, ਭਾਗ ਲੱਗੇ ਪਏ ਨੇ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ, ਹੁਣ ਮੇਰਾ ਚਿੱਤ ਜਿਹੜਾ ਹੈ ਉਹ ਚੱਲਦਾ ਨਹੀਂ ਉੱਧਰ ਨੂੰ, ਮਨ ਭਇਓ ਭੰਗ। ਅਤੇ ਉਹਨਾਂ ਬਚਨ ਵਰਤਿਆ, ਕਹਿਣ ਲੱਗੇ ਏਕ ਦਿਵਸ ਮਨ ਭਈ ਉਮੰਗ, ਇੱਕ ਦਿਨ ਮੇਰੇ ਮਨ ਵਿੱਚ ਵੀ ਚਾਅ ਪੈਦਾ ਹੋਇਆ ਵੀ ਚਲੋ ਜਿੱਦਾਂ ਦੁਨੀਆਂ ਚੱਲਦੀ ਇੱਦਾਂ ਚੱਲ ਕੇ ਨਾ ਵੇਖੀਏ, ਕਿਉਂਕਿ ਦੁਨੀਆਂ ਕਹਿੰਦੀ ਹੈ ਵੀ ਰੱਬ ਦਾ ਕੋਈ ਵਿਸ਼ੇਸ਼ ਟਿਕਾਣਾ ਹੈ, ਅਤੇ ਉੱਥੇ ਪਹੁੰਚਣ ਦੇ ਲਈ ਤੁਹਾਨੂੰ ਕੀ ਕਰਨਾ ਪੈਣਾ ਹੈ? ਉੱਥੇ ਪਹੁੰਚਣ ਦੇ ਲਈ ਤੁਹਾਨੂੰ ਜਿਹੜਾ ਹੈ ਉਹ ਕੋਈ ਖਾਸ ਪੂਜਾ ਦੀ ਥਾਲੀ ਤਿਆਰ ਕਰਨੀ ਪੈਣੀ ਹੈ, ਕੋਈ ਵਿਧੀ ਵਿਧਾਨ ਜਿਹੜਾ ਹੈ ਉਹ ਤਿਆਰ ਕਰਨਾ ਪੈਣਾ। ਅਤੇ ਉਹਨਾਂ ਨੇ ਆਖਿਆ ਏਕ ਦਿਵਸ ਮਨ ਭਈ ਉਮੰਗ, ਸੰਸਾਰ ਵੱਲ ਵੇਖ ਕੇ ਇੱਕ ਦਿਨ ਮੇਰੇ ਮਨ ਵਿੱਚ ਵੀ ਉਮੰਗ, ਇਹ ਚਾਅ ਪੈਦਾ ਹੋ ਗਿਆ। ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੋਆ ਬਹੁ ਸੁਗੰਧ। ਅਤੇ ਜਿਵੇਂ ਲੋਕ, ਜਿਵੇਂ ਆਮ ਤੌਰ 'ਤੇ ਪੁਜਾਰੀ ਜਿਹੜਾ ਸੀ ਉਹ ਥਾਲੀ ਦੇ ਵਿੱਚ ਕਈ ਤਰ੍ਹਾਂ ਦੇ ਚੰਦਨ, ਕਈ ਤਰ੍ਹਾਂ ਦੀਆਂ ਸੁਗੰਧੀਆਂ ਰੱਖ ਲੈਂਦਾ ਸੀ ਵੀ ਇਹਦੇ ਨਾਲ ਭਗਵਾਨ ਰੱਬ ਅੱਲਾ ਖੁਸ਼ ਹੋਵੇਗਾ। ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੋਆ ਬਹੁ ਸੁਗੰਧ, ਪੂਜਣ ਚਾਲੀ ਬ੍ਰਹਮ ਠਾਏ। ਅਤੇ ਜਿੱਧਰ ਨੂੰ ਮੈਨੂੰ ਦੱਸਿਆ ਸੀ ਮੈਂ ਵੀ ਉੱਧਰ ਨੂੰ ਪੂਜਣ ਲਈ ਚੱਲਿਆ। ਪੂਜਣ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਜਿਹੜੇ ਬ੍ਰਹਮ ਨੂੰ, ਜਿਹੜੇ ਰੱਬ ਨੂੰ ਮੈਂ ਕਿਤੇ ਬਾਹਰ ਭਾਲਣ ਚੱਲੀ ਸੀ, ਬਾਹਰ ਪੂਜਣ ਚੱਲੀ ਸੀ, ਉਸ ਬ੍ਰਹਮ ਨੂੰ, ਉਸ ਅਕਾਲ ਪੁਰਖ ਨੂੰ ਮੇਰੇ ਗੁਰੂ ਨੇ ਮੇਰੇ ਅੰਦਰ ਹੀ ਵਿਖਾ ਦਿੱਤਾ। ਇਸ ਕਰਕੇ ਉਹਨਾਂ ਆਖਿਆ ਮੈਂ ਹੁਣ ਕਿੱਧਰ ਜਾਵਾਂ। ਪੂਜਣ ਚਾਲੀ ਬ੍ਰਹਮ ਠਾਏ, ਮਤਲਬ ਬ੍ਰਹਮ ਠਾਏ ਦਾ ਅਰਥ ਹੈ ਜਿਹੜਾ ਥਾਂ ਮਿਥਿਆ ਗਿਆ ਸੀ ਵੀ ਇੱਥੇ ਰੱਬ ਰਹਿੰਦਾ, ਇੱਥੇ ਬ੍ਰਹਮ ਰਹਿੰਦਾ। ਪੂਜਣ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਆਖਿਆ ਉਹ ਜਿਹੜਾ ਬ੍ਰਹਮ ਸੀ, ਉਹ ਜਿਹੜਾ ਵਾਹਿਗੁਰੂ ਸੀ, ਉਹ ਮੈਨੂੰ ਮੇਰੇ ਗੁਰੂ ਨੇ ਉਹਦਾ ਆਭਾਸ, ਉਹਦੀ ਜਾਣਕਾਰੀ ਇੰਨੀ ਸੋਝੀ ਸਮਝ ਦੇ ਦਿੱਤੀ, ਉਹ ਰੱਬ ਮੈਂ ਆਪਣੇ ਅੰਦਰੋਂ ਹੀ ਲਾਲ ਵੇਖ ਲਿਆ, ਅੰਦਰ ਹੀ ਭਾਗ ਲੱਗ ਗਏ, ਅੰਦਰ ਹੀ ਰੰਗ ਲੱਗ ਗਏ। ਤੋ ਆਪਾਂ ਨੂੰ ਯਾਦ ਹੈ, ਆਪਾਂ ਬੜੀ ਵਾਰ ਇਹ ਸਾਖੀ ਇਤਿਹਾਸ ਦੀ ਸੁਣਦੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ
ਜੇ ਉਸ ਵਕਤ ਜਗਨਨਾਥਪੁਰੀ ਦੀ ਧਰਤੀ 'ਤੇ ਗਏ ਨੇ ਅਤੇ ਉਸ ਵਕਤ ਸ਼ਾਮਾਂ ਦਾ ਵੇਲਾ ਹੋਇਆ ਹੈ, ਆਰਤੀ ਦਾ ਵੇਲਾ ਹੈ ਜਗਨਨਾਥਪੁਰੀ ਦੇ ਮੰਦਰ, ਹੁਣ ਜਗਨਨਾਥ ਜਿਹੜਾ ਹੈ ਉਹਦੇ ਆਪਣੇ ਜੇ ਇਹਦੇ ਨਾਂ ਨੂੰ ਵੀ ਸੰਧੀ ਛੇਦ ਕਰ ਲਈਏ ਨਾ ਤਾਂ ਇਹਦਾ ਅਰਥ ਇਹੋ ਹੀ ਬਣਦਾ ਜਿਹੜਾ ਜਗਤ ਦਾ ਨਾਥ ਹੈ। ਪਰ ਬਾਣੀ ਨੇ ਆਖਿਆ ਆਪ ਨਾਥ ਨਾਥੀ ਸਭ ਜਾਕੀ, ਅਕਾਲ ਪੁਰਖ ਵਾਹਿਗੁਰੂ ਆਪ ਮਾਲਕ ਹੈ। ਹੁਣ ਇੱਕ ਪੱਥਰ ਦੀ ਮੂਰਤੀ ਨੂੰ ਜਗਤ ਦਾ ਨਾਥ ਕਹਿ ਦਿੱਤਾ ਗਿਆ, ਉਹਦਾ ਵੀ ਵੈਸੇ ਆਪਣਾ ਇੱਕ ਬੜਾ ਵਿਲੱਖਣ ਇਤਿਹਾਸ ਹੈ। ਤੁਸੀਂ ਭਾਈ ਕਾਨ ਸਿੰਘ ਨਾਭਾ ਦਾ ਮਾਨ ਕੁਛ ਪੜ੍ਹੋ, ਉਹਨਾਂ ਨੇ ਜ਼ਿਕਰ ਕੀਤਾ ਹੈ, ਉਹ ਕਹਿੰਦੇ ਜਿਹੜੀ ਜਗਨਨਾਥ ਦੀ ਮੂਰਤੀ ਹੈ ਨਾ ਇਹ ਵਿਸ਼ਵਕਰਮੇ ਨੇ ਬਣਾਈ ਸੀ, ਮਤਲਬ ਇੱਦਾਂ ਦੀ ਥਿਊਰੀ ਉਹਨਾਂ ਦੀ ਹੈ, ਇੱਦਾਂ ਦੀ ਵਿਚਾਰ ਉਹਨਾਂ ਦੀ ਹੈ। ਅਤੇ ਵਿਸ਼ਵਕਰਮਾ ਜਿਹੜਾ ਸੀ ਉਹ ਮਿਸਤਰੀ, ਤਾਂ ਹੀ ਸਿੰਘ ਮਿਸਤਰੀ ਸਿੰਘ ਉਹਦੀ ਪੂਜਾ ਕਰਦੇ ਨੇ, ਵੈਸੇ ਲੋੜ ਨਹੀਂ ਹੈ। ਪਰ ਸਾਡੇ ਆਮ ਮੈਂ ਵੇਖਿਆ ਵੀ ਜਿਹੜੇ ਅਣਜਾਣ ਸਾਡੇ ਮਿਸਤਰੀ ਭਰਾ ਨੇ ਉਹ ਜਿਸ ਦਿਨ ਆਹ ਦਿਵਾਲੀ ਵਾਲਾ ਦਿਨ ਆਉਂਦਾ ਉਹ ਤੋਂ ਅਗਲਾ ਦਿਨ ਆਉਂਦਾ ਅਤੇ ਵਿਸ਼ਵਕਰਮੇ ਦੀ ਉਹ ਅਰਦਾਸ ਕਰਾਉਂਦੇ ਨੇ। ਪਰ ਨਹੀਂ, ਚੇਤਾ ਰੱਖੋ ਸਾਧ ਸੰਗਤ, ਵਿਸ਼ਵਕਰਮਾ ਕੇਵਲ ਅਕਾਲ ਪੁਰਖ ਹੈ, ਹੋਰ ਕੋਈ ਨਹੀਂ ਹੈਗਾ। ਉਹ ਫਿਰ ਸੰਦਾਂ ਜਿੰਨੇ ਸੰਦ ਹੁੰਦੇ ਨੇ, ਕੋਈ ਤੇਸਾ ਹੈ, ਆਰੀ ਹੈ, ਇੱਦਾਂ ਕਰਕੇ ਰੱਖ ਕੇ ਸਾਰੇ ਸੰਦਾਂ ਨੂੰ ਧੋ ਸਵਾਰ ਕੇ ਅਤੇ ਫਿਰ ਉਸ ਵਿਸ਼ਵਕਰਮੇ ਦੀ ਅੱਛਾ ਰਹਿ। ਆਪਾਂ ਉਹਨਾਂ ਮੁਲਕਾਂ ਵਿੱਚ ਰਹੇ ਹਾਂ ਜਿਨ੍ਹਾਂ ਦੀ ਟੈਕਨੋਲੋਜੀ ਬਹੁਤ ਅੱਗੇ ਚਲੇ ਗਈ, ਜਿਨ੍ਹਾਂ ਨੇ ਕਿਸੇ ਵਿਸ਼ਵਕਰਮੇ ਦੀ ਪੂਜਾ ਨਹੀਂ ਕੀਤੀ, ਜਿਨ੍ਹਾਂ ਨੇ ਕਿਸੇ ਵਿਸ਼ਵਕਰਮੇ ਨੂੰ ਚੇਤੇ ਨਹੀਂ ਕੀਤਾ। ਤਾਂ ਉਹ ਵਿਸ਼ਵਕਰਮਾ ਦੇ ਬਾਰੇ ਗੱਲ ਹੈ ਵੀ ਉਹ ਮਿਸਤਰੀ ਸੀ ਜਿਹਨੇ ਜਗਨਨਾਥਪੁਰੀ ਦੇ ਮੰਦਰ ਦੇ ਵਿੱਚ ਜਿਹੜੀ ਜਗਨਨਾਥ ਭਗਵਾਨ ਦੀ ਮੂਰਤੀ ਉਹਨੇ ਉਹ ਬਣਾਈ। ਅਤੇ ਉਹ ਭਾਈ ਕਾਨ ਸਿੰਘ ਨਾਭਾ ਜੀ ਨੇ ਬੜੀ ਪਿਆਰੀ ਗੱਲ ਲਿਖੀ, ਉਹ ਕਹਿਣ ਲੱਗੇ ਵੀ ਉਹਨੇ ਇੱਕ ਸ਼ਰਤ ਰੱਖ ਦਿੱਤੀ ਰਾਜੇ ਦੇ ਅੱਗੇ, ਜਿਹੜੇ ਰਾਜੇ ਨੇ ਆਖਿਆ ਸੀ ਭਗਵਾਨ ਦੀ ਮੂਰਤੀ ਬਣਾਉਣੀ। ਸ਼ਰਤ ਉਹਨੇ ਇਹ ਰੱਖੀ ਜਗਨਨਾਥ ਨੇ, ਉਹਨੇ ਕਿਹਾ ਜਗਨਨਾਥ ਦੀ ਮੂਰਤੀ ਬਣਾਉਣ ਵੇਲੇ ਵਿਸ਼ਵਕਰਮਾ ਨੇ ਉਹਨੇ ਇਹ ਕਿਹਾ ਵੀ ਜਿੰਨਾ ਚਿਰ ਤੱਕ ਮੂਰਤੀ ਤਿਆਰ ਹੁੰਦੀ ਹੈ ਤੁਸੀਂ ਦਰਸ਼ਨ ਨਹੀਂ ਕਰਨੇ ਇਹਦੇ, ਅਤੇ ਜੇ ਤੁਸੀਂ ਪਹਿਲਾਂ ਆ ਗਏ, ਕਈ ਵਾਰ ਹੁੰਦਾ ਨਾ ਬੰਦਾ ਚੀਜ਼ਾਂ ਪ੍ਰਤੀ ਐਕਸਾਈਟਡ ਹੋ ਜਾਂਦਾ ਵੀ ਕਿੱਦਾਂ ਦੀ ਬਣਾਈ ਹੈ, ਜੇ ਤੁਸੀਂ ਪਹਿਲਾਂ ਆ ਗਏ ਤਾਂ ਫਿਰ ਜਿੱਥੇ ਇਹ ਬਣੀ ਹੈ ਮੈਂ ਉੱਥੇ ਹੀ ਛੱਡ ਦੇਣੀ ਜੇ, ਉਹਨੇ ਇੱਦਾਂ ਕਹਿ ਦਿੱਤਾ। ਹੁਣ ਜੀ ਉਹ ਮੂਰਤੀ ਬਣਾਉਣ ਲੱਗ ਪਿਆ, ਜਦੋਂ ਮੂਰਤੀ ਬਣਾ ਰਿਹਾ ਸੀ ਅਤੇ ਉਹ ਇੰਨਾ ਐਕਸਾਈਟਡ ਹੋਇਆ ਰਾਜਾ ਵੀ ਉਹ ਪਹਿਲਾਂ ਆ ਗਿਆ ਅਤੇ ਉਹ ਜਿੱਥੇ ਛੱਡੀ ਸੀ ਉਹਨੇ ਉੱਥੇ ਹੀ ਛੱਡ ਦਿੱਤੀ, ਅਤੇ ਉਹ ਜਗਨਨਾਥ ਅੱਜ ਤੱਕ ਵੀ ਟੁੰਡਾ ਹੈ, ਉਹਦੀਆਂ ਬਾਹਾਂ ਨਹੀਂ ਹੈਗੀਆਂ ਅੱਜ ਤੱਕ ਵੀ, ਕਿਉਂਕਿ ਬਾਹਾਂ ਉਹਨੇ ਬਣਾਉਣੀਆਂ ਸੀ ਅਜੇ। ਇਸੇ ਕਰਕੇ ਸਾਡੇ ਇਤਿਹਾਸਿਕ ਗ੍ਰੰਥਾਂ ਵਿੱਚ ਲਿਖਿਆ ਵੀ ਜਗਨਨਾਥ ਕੋ ਟੁੰਡਾ ਆਖੇ, ਰਾਮ ਕ੍ਰਿਸ਼ਨ ਕੋ ਜਾਪ ਨਾ ਭਾਖੇ। ਉਹ ਸਿੱਖਾਂ ਦੇ ਜੀਵਨ ਦੀ ਗੱਲ ਕਰਦਾ ਹੈ ਵੀ ਸਿੱਖ ਜਿਹੜੇ ਨੇ ਉਹ ਜਗਨਨਾਥ ਨੂੰ ਟੁੰਡਾ ਕਹਿੰਦੇ ਨੇ, ਅਸਲ ਵਿੱਚ ਸਿੱਖ ਹੀ ਨਹੀਂ ਕਹਿੰਦੇ ਸੀ, ਬਲਕਿ ਉਹ ਮੂਰਤੀ ਹੈ ਹੀ ਟੁੰਡੀ ਹੈ, ਉਹਦੀਆਂ ਬਾਹਾਂ ਨਹੀਂ ਹੈਗੀਆਂ। ਤਾਂ ਉਹ ਸਿੱਖਾਂ ਦੇ ਜੀਵਨ ਕਿਰਦਾਰ ਬਾਰੇ ਉਹ ਭਾਈ ਰਤਨ ਸਿੰਘ ਭੰਗੂ ਲਿਖਦਾ ਹੈ ਵੀ ਇਹ ਕਰਦੇ ਕੀ ਨੇ, ਉਹਨਾਂ ਨੂੰ ਜਦੋਂ ਪੁੱਛਦਾ ਹੈ ਵੀ ਇਹਨਾਂ ਦੀ ਜੀਵਨ ਸ਼ੈਲੀ ਕੀ ਹੁੰਦੀ ਹੈ, ਇਹ ਕਿਹੜੇ ਭਗਵਾਨ ਨੂੰ ਮੰਨਦੇ ਨੇ, ਕਿਹੜੇ ਰੱਬ ਨੂੰ ਮੰਨਦੇ ਨੇ, ਉਹ ਕਹਿੰਦੇ ਨੇ ਜਗਨਨਾਥ ਨੂੰ ਮੰਨਦੇ ਨੇ, ਕਹਿੰਦੇ ਜੀ ਨਹੀਂ ਜਗਨਨਾਥ ਨੂੰ ਨਹੀਂ ਮੰਨਦੇ ਉਹਨੂੰ, ਤੇ ਉਹ ਕਹਿੰਦੇ ਨੇ ਟੁੰਡਾ ਹੈ, ਜਾਣੀ ਕਿ ਇਹਦੀਆਂ ਬਾਹਾਂ ਨਹੀਂ ਹੈਗੀਆਂ। ਜਗਨਨਾਥ ਕੋ ਟੁੰਡਾ ਆਖੇ, ਰਾਮ ਕ੍ਰਿਸ਼ਨ ਕੋ ਜਾਪ ਨਾ ਭਾਖੇ, ਨਾ ਇਹ ਕਿਸੇ ਰਾਮ ਨੂੰ ਚੇਤੇ ਕਰਦੇ ਨੇ ਤੇ ਨਾ ਇਹ ਕਿਸੇ ਕ੍ਰਿਸ਼ਨ ਨੂੰ ਚੇਤਾ ਕਰਦੇ ਨੇ। ਗੁਰ ਆਪਣੇ ਕੀ ਛੱਪੜੀ ਨਹਾਏ, ਇਹ ਆਪਣੇ ਗੁਰੂ ਦੀ ਛੱਪੜੀ ਚ ਨਹਾਉਂਦੇ ਨੇ, ਛੱਪੜੀ ਉਹ ਕਹਿੰਦੇ ਨੇ ਸਰੋਵਰ ਨੂੰ, ਤੇ ਇਹਨਾਂ ਦਾ ਕੰਮ ਕੀ ਹੈ ਵੀ ਆਪਣੇ ਗੁਰੂ ਦੀ ਛੱਪੜੀ ਆਪਣੇ ਗੁਰੂ ਦੇ ਸਰੋਵਰ ਵਿੱਚ ਨਹਾਉਂਦੇ ਨੇ, ਉੱਥੇ ਜਾ ਕੇ ਇਸ਼ਨਾਨ ਪਾਣੀ ਕਰਦੇ ਨੇ ਤੇ ਰੱਬ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਨੇ। ਉਹ ਤੋਂ ਬਿਨਾਂ ਹੋਰ ਕਿਸੇ ਦੀ ਕੋਈ ਦੇਵੀ ਦੇਵਤੇ ਦੀ ਪੂਜਾ ਮਾਨਤਾ ਨਹੀਂ ਕਰਦੇ, ਹੋਰ ਕਿਸੇ ਨੂੰ ਨਹੀਂ ਮੰਨਦੇ, ਮਤਲਬ ਉਹਨੇ ਸਿੱਖਾਂ ਦੀ ਗੱਲ ਕੀਤੀ ਹੈ। ਖੈਰ ਹੁਣ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵਕਤ ਜਗਨਨਾਥ ਪਹੁੰਚੇ ਨੇ ਤੇ ਆਪਾਂ ਜਾਣਦੇ ਹਾਂ ਵੀ ਬਾਬੇ ਨੇ ਉਹਨਾਂ ਨੂੰ ਇਹੋ ਗੱਲ ਸਮਝਾਈ ਵੀ ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡਾ ਹੈ, ਤੁਸੀਂ ਇੱਕ ਮੂਰਤੀ ਦੀ ਸਥਾਪਨਾ ਕਰਕੇ, ਇੱਕ ਮੂਰਤੀ ਨੂੰ ਆਪ ਬਣਾ ਕੇ ਜਿਹਦੇ ਬਾਰੇ ਜਪਜੀ ਸਾਹਿਬ ਵਿੱਚ ਮਹਾਰਾਜ ਨੇ ਸਪਸ਼ਟ ਕਿਹਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਵੀ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਥਾਪਿਆ ਥੋੜ੍ਹਾ ਜਾ ਸਕਦਾ, ਉਹ ਤਾਂ ਆਪਣੇ ਆਪ ਤੋਂ ਹੀ ਹੈ। ਅਤੇ ਮਹਾਰਾਜ ਨੇ ਫਿਰ ਸਪਸ਼ਟ ਕੀਤਾ ਵੀ ਉਸ ਖੁਦਾ ਦੀ, ਉਸ ਰੱਬ ਦੀ ਜਿਹੜਾ ਐਡਾ ਵੱਡਾ ਹੈ, ਉਹਦੀ ਆਰਤੀ ਆਪਣੇ ਆਪ ਹੋ ਰਹੀ ਹੈ, ਉਹਦੀ ਆਰਤੀ ਲਈ ਉਹ ਸਾਡੀਆਂ ਥਾਲੀਆਂ ਲਈ ਮੁਥਾਜ ਨਹੀਂ ਹੈ, ਉਹਦੀ ਆਰਤੀ ਆਪਣੇ ਆਪ ਹੋ ਰਹੀ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਾਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਾਵ ਖੰਡਣਾ, ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਭੇਰੀ, ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗਾਂਧਿਵ ਚਲਤ ਮੋਹੀ। ਤੋ ਮਹਾਰਾਜ ਨੇ ਆਖਿਆ ਵੀ ਉਹ ਰੱਬ, ਉਹ ਖੁਦਾ ਇੱਕ ਥਾਂ ਉੱਤੇ ਨਹੀਂ ਹੈ, ਉਹ ਕਿਸੇ ਮੰਦਰ ਗੁਰਦੁਆਰੇ ਮਸੀਤ ਵਿੱਚ ਨਹੀਂ ਰਹਿੰਦਾ, ਬਲਕਿ ਇਹ ਸਾਰੀ ਕਾਇਨਾਤ ਖੁਦਾ ਦਾ ਘਰ ਹੈ, ਉਹ ਤੇਰੇ ਅੰਦਰ ਵੀ ਬੈਠਾ ਹੋਇਆ। ਤੋ ਗੁਰਦੇਵ ਨੇ ਬਖਸ਼ ਸ਼ਾਜ ਵੀ ਕੀਤੀ, ਆਖਿਆ ਕਬੀਰ ਹੱਜ ਕਾਬੇ ਹੋ ਜਾਏ ਥਾ, ਮੈਂ ਵੀ ਲੋਕਾਂ ਵਾਂਗੂ
ਸੋਚਿਆ ਵੀ ਚਲੋ ਹਾਜੀ ਕਰ ਆਈਏ, ਕਾਬੇ ਵੱਲ ਹੀ ਮੂੰਹ ਕਰ ਲਈਏ ਵੀ ਉੱਥੇ ਕਹਿੰਦੇ ਖੁਦਾ ਰਹਿੰਦਾ, ਉੱਥੇ ਰੱਬ ਰਹਿੰਦਾ। ਅਤੇ ਆ ਗਿਆ ਮਿਲਿਆ ਖੁਦਾਏ, ਮੈਨੂੰ ਤਾਂ ਖੁਦਾ ਦੀ ਸਮਝ ਲੱਗ ਗਈ, ਮਾਨੋ ਖੁਦਾ ਮੈਨੂੰ ਰਾਹ 'ਚ ਹੀ ਮਿਲ ਪਿਆ। ਆਗੇ ਮਿਲਿਆ ਖੁਦਾਏ, ਸਾਈਂ ਮੁਜਸਿਓਂ ਲੜ ਭਰਿਆ, ਆਖਿਆ ਮੇਰਾ ਰੱਬ ਮੇਰੇ ਨਾਲ ਲੜ ਪਿਆ। ਵੇਖੋ ਭਗਤਾਂ ਦੀ ਬੋਲੀ ਕੈਸੀ ਹੈ, ਸਮਝਾਉਣ ਮਾਤਰ ਕਿੱਡੀ ਪਿਆਰੀ ਗੱਲ ਕਹਿੰਦੇ ਨੇ ਉਹ। ਉਹ ਕਹਿੰਦੇ ਨੇ ਸਾਈਂ ਮੁਜਸਿਓਂ ਲੜ ਭਰਿਆ, ਮੇਰਾ ਸਾਈਂ ਮੇਰਾ ਰੱਬ ਮੇਰਾ ਖੁਦਾ ਮੇਰੇ ਨਾਲ ਲੜ ਪਿਆ। ਉਹਨੇ ਆਖਿਆ ਤੁਝੇ ਕਿਨ ਫੁਰਮਾਈ ਗਾਏ, ਵੀ ਤੈਨੂੰ ਕਿੰਨੇ ਫੁਰਮਾਇਆ ਗਾ ਕੇ, ਕਿੰਨੇ ਦੱਸਿਆ ਵੀ ਮੈਂ ਉੱਥੇ ਰਹਿਣਾ, ਕਿੰਨੇ ਕਿਹਾ ਤੈਨੂੰ। ਹੁਣ ਜਿਹੜਾ ਬੰਦਾ ਇਸ ਭਰਮ ਵਿੱਚ ਜੀਂਦਾ ਹੈ ਵੀ ਰੱਬ ਕਿਸੇ ਵਿਸ਼ੇਸ਼ ਥਾਂ ਉੱਤੇ ਹੈ, ਮਾਨੋ ਖੁਦਾ ਹੀ ਉਹਨੂੰ ਪੁੱਛਣ ਲੱਗ ਪਿਆ ਵੀ ਤੈਨੂੰ ਕਿੰਨੇ ਕਿਹਾ ਵੀ ਮੈਂ ਉੱਥੇ ਰਹਿਣਾ, ਮੇਰੀ ਕੋਈ ਖਾਸ ਥਾਂ ਥੋੜ੍ਹਾ ਹੈਗੀ ਹੈ ਰੱਬ ਦਾ। ਹੁਣ ਕੋਈ ਇੱਦਾਂ ਬੰਦਾ ਕਵੇ ਵੀ ਫਲਾਨਾ ਬੰਦਾ ਰੱਬ ਹੁੰਦਾ ਹੈ, ਅਤੇ ਬਾਬੇ ਨੇ ਤਾਂ ਬਾਣੀ 'ਚ ਆਖਿਆ ਵੀ ਜੇ ਇੱਦਾਂ ਵੇਖੋਗੇ ਤਾਂ ਸਹਿਜ ਤਵ ਨੈਣ, ਰੱਬ ਦੀਆਂ ਹਜ਼ਾਰਾਂ ਅੱਖਾਂ ਨੇ, ਅਤੇ ਜੇ ਉੱਦਾਂ ਸਮਝੋਗੇ ਗੱਲ ਤਾਂ ਨਾਲ ਉਹਦੀ ਇੱਕ ਵੀ ਅੱਖ ਨਹੀਂ ਹੈਗੀ, ਉੱਦਾਂ ਤਾਂ ਹਜ਼ਾਰਾਂ ਅੱਖਾਂ, ਜੋ ਤੁਸੀਂ ਦਿਸ ਰਹੇ ਹੋ, ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਰਹੇ ਹੋ, ਸਾਰਾ ਕੁਝ ਰੱਬ ਦਾ ਰੂਪ ਹੀ ਹੈ, ਪਰ ਕੋਈ ਇੱਕ ਚੀਜ਼ ਰੱਬ ਵੀ ਨਹੀਂ ਨਾ ਹੈਗੀ। ਸਾਰੀਆਂ ਅੱਖਾਂ ਰੱਬ ਦੀਆਂ, ਸਾਰੇ ਮੂੰਹ ਰੱਬ ਦੇ, ਸਾਰੀਆਂ ਸ਼ਕਲਾਂ ਰੱਬ ਦੀਆਂ, ਸਾਰੇ ਪੈਰ ਰੱਬ ਦੇ, ਪਰ ਰੱਬ ਦਾ ਕੋਈ ਵਿਸ਼ੇਸ਼ ਰੂਪ ਰੰਗ ਨਹੀਂ ਹੈਗਾ। ਅਤੇ ਕਬੀਰ ਸਾਹਿਬ ਕਹਿਣ ਲੱਗੇ ਮੇਰੇ ਨਾਲ ਮੇਰਾ ਮਾਲਕ ਸਾਈਂ ਲੜ ਪਿਆ ਵੀ ਤੈਨੂੰ ਕਿੰਨੇ ਕਿਹਾ ਵੀ ਮੈਂ ਤਾਂ ਮਸੀਤ ਵਿੱਚ ਜਾ ਕੇ ਰਹਿੰਦਾ, ਮੈਂ ਮਸੀਤ ਵਿੱਚ ਨਹੀਂ ਰਹਿੰਦਾ। ਤੋਂ ਸਤਿਗੁਰ ਨੇ ਆਖਿਆ ਸਾਈਂ ਮੁਜਸਿਓਂ ਲੜ ਭਰਿਆ, ਤੁਝੇ ਕਿਨ ਫੁਰਮਾਈ ਗਾਏ, ਤੈਨੂੰ ਕਿੰਨੇ ਗਾ ਕੇ ਦੱਸਿਆ ਵੀ ਮੈਂ ਉੱਥੇ ਰਹਿੰਦਾ, ਤਾਂ ਹੀ ਤਾਂ ਉੱਧਰ ਨੂੰ ਭੱਜਾ ਫਿਰਦਾ। ਅਤੇ ਖਿਮਾ ਕਰਿਓ, ਅੱਜ ਵੀ ਸਾਨੂੰ ਦੱਸ ਜਾਂਦੇ ਨੇ ਅਗਲੇ ਵੀ ਫਲਾਨੀ ਜਗ੍ਹਾ 'ਤੇ ਜਾਓ, ਉੱਥੇ ਰੱਬ ਜੇ। ਜਿਹੜਾ ਸਾਨੂੰ ਇਹ ਕਹਿ ਰਿਹਾ ਹੈ ਨਾ ਵੀ ਫਲਾਨੀ ਥਾਂ ਉੱਤੇ ਜਾਓ, ਉੱਥੇ ਰੱਬ ਰਹਿੰਦਾ ਜੇ, ਚੇਤਾ ਰੱਖੋ ਉਹਨੂੰ ਰੱਬ ਬਾਰੇ ਕੋਈ ਸਮਝ ਨਹੀਂ ਹੈ, ਉਹਨੂੰ ਰੱਬ ਬਾਰੇ ਕੋਈ ਗਿਆਨ ਨਹੀਂ ਹੈ। ਰੱਬ ਕਿੱਥੇ ਹੈ? ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛੋ ਵੀ ਘੱਟ ਘੱਟ ਮੈਂ ਹਰਜੂ, ਬਸ ਰੱਬ ਤੇ ਹਰੇਕ ਹਿਰਦੇ ਵਿੱਚ ਹੈ। ਇਬੈ ਬੀਠਲ ਉਬੈ ਬੀਠਲ, ਬੀਠਲ ਬਿਣ ਸੰਸਾਰ ਨਹੀਂ। ਪੁੱਛੋ ਭਗਤ ਨਾਮਦੇਵ ਸਾਹਿਬ ਨੂੰ ਰੱਬ ਕਿੱਥੇ ਹੈ? ਉਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਆਖੇ ਇੱਥੇ ਕੋਈ ਐਸੀ ਥਾਂ ਨਹੀਂ ਜਿਹੜੀ ਰੱਬ ਤੋਂ ਸੱਖਣੀ ਹੋਵੇ, ਬਲਕਿ ਰੱਬ ਨਾਲ ਹੀ ਤਾਂ ਸਾਰਾ ਕੁਝ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅਤੇ ਉਦਾਹਰਣ ਦਿੱਤੀ, ਆਖਿਆ ਸੂਤ ਏਕ, ਜਿਵੇਂ ਸੂਤਰ ਇੱਕੋ ਹੀ ਹੁੰਦਾ, ਉਹਦੇ ਵਿੱਚ ਧਾਗੇ ਵੰਨ ਸਵੰਨੇ, ਉਹਦੇ ਵਿੱਚ ਮੋਤੀ ਵੰਨ ਸਵੰਨੇ ਹੁੰਦੇ ਨੇ, ਸੂਤ ਇੱਕੋ ਹੀ ਹੈ, ਉੱਤੇ ਮੋਤੀ ਵੰਨ ਸਵੰਨੇ ਨੇ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ, ਜਿਵੇਂ ਇੱਕ ਧਾਗੇ ਉੱਤੇ ਕਈ ਤਰ੍ਹਾਂ ਦੇ ਮੋਤੀ ਹੋਣ ਅਤੇ ਉਹਨਾਂ ਨੂੰ ਮਾਲਾ ਕਿਹਾ ਜਾਂਦਾ ਨਾ, ਇਸੇ ਤਰੀਕੇ ਨਾਲ ਇਹ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਇਹ ਰੰਗ ਬਿਰੰਗੇ ਦੁਨੀਆਂ ਦੇ ਮੋਤੀਆਂ ਦੇ ਵਿੱਚ ਸਤਾ ਇੱਕੋ ਰੱਬ ਦੀ ਹੈ, ਹੋਰ ਕੋਈ ਨਹੀਂ। ਤੋ ਅਗਲੇ ਬਚਨ ਵਿੱਚ ਉਹਨਾਂ ਨੇ ਆਖਿਆ ਕਬੀਰ ਹੱਜ ਕਾਬੈ ਹੋਏ ਹੋਏ ਗਿਆ ਕੇਤੀ ਬਾਰ ਕਬੀਰ। ਹੁਣ ਇਹ ਗੱਲ ਸਮਝਣ ਮਾਤਰ ਹੈ, ਜਿਵੇਂ ਮੈਂ ਪਹਿਲਾਂ ਕਿਹਾ ਵੀ ਜਿਹੜੇ ਇਹ ਮਹਾਂਪੁਰਸ਼ ਹੁੰਦੇ ਨੇ ਇਹ ਸਾਨੂੰ ਸਮਝਾਉਣ ਲਈ ਕੁਝ ਉਦਾਹਰਨਾਂ ਵਰਤਦੇ ਨੇ। ਤੋ ਬਾਬਾ ਕਬੀਰ ਸਾਹਿਬ ਆਪਣੀ ਜ਼ਿੰਦਗੀ ਵਿੱਚ ਕਦੀ ਹੱਜ ਕਰਨ ਨਹੀਂ ਗਏ, ਕਿਉਂਕਿ ਉਹਨਾਂ ਨੂੰ ਜ਼ਰੂਰਤ ਹੀ ਨਹੀਂ, ਲੋੜ ਹੀ ਨਹੀਂ ਹੈ। ਤੋ ਉਹਨਾਂ ਨੇ ਸਮਝਾਉਣ ਦੀ ਮਾਤਰ ਸਾਨੂੰ ਇਹ ਗੱਲ ਆਖੀ ਵੀ ਹੱਜ ਕਾਬੈ ਹੋਏ ਹੋਏ ਗਿਆ ਕੇਤੀ ਬਾਰ ਕਬੀਰ, ਕਿਉਂਕਿ ਉਹਨਾਂ ਨੇ ਜਿਹੜੇ ਲੋਕ ਹੱਜ ਕਾਬੇ ਜਾ ਕੇ ਆਉਂਦੇ ਸੀ ਉਹਨਾਂ ਦਾ ਵਤੀਰਾ ਵੀ ਵੇਖਿਆ ਨਾ। ਹੁਣ ਕਈ ਵਾਰ ਕੀ ਹੁੰਦਾ ਹੈ ਵੀ ਆਉਂਦੇ ਹੁੰਦੇ ਆ ਵੀ ਜਿਵੇਂ ਨਾ ਦਾਲ ਗਲ ਗਈ ਹੈ ਕਿ ਨਹੀਂ ਗਲ ਗਈ, ਉਹ ਸਾਰੀ ਦਾਲ ਖਾਣ ਦੀ ਲੋੜ ਨਹੀਂ ਹੁੰਦੀ, ਇੱਕ ਹੀ ਦਾਣਾ ਫਿਸ ਕੇ ਪਤਾ ਲੱਗ ਜਾਂਦਾ ਵੀ ਬਾਕੀ ਦਾਲ ਕਿੱਦਾਂ ਦੀ ਹੈ। ਚੌਲ ਜਿਹੜੇ ਨੇ ਉਹ ਜਦੋਂ ਆਪਾਂ ਚੈੱਕ ਕਰਨੇ ਹੋਣ ਤੇ ਇੱਕੋ ਦਾਣਾ ਕੱਢ ਕੇ ਤੇ ਉਹਨੂੰ ਫੇਰ ਕੇ ਵੇਖ ਲਓ, ਪਤਾ ਲੱਗ ਜਾਵੇਗਾ ਵੀ ਬਾਕੀ ਸਾਰੇ ਚੌਲ ਵੀ ਨਾਲ ਗਲ ਗਏ ਨੇ। ਤੋ ਬਾਬਾ ਕਬੀਰ ਸਾਹਿਬ ਨੇ ਇਹ ਜਿਹੜੇ ਧਾਰਮਿਕ ਹੋਣ ਦਾ ਢੰਡੋਰਾ ਪਿੱਟਦੇ ਸੀ ਨਾ, ਇਹਨਾਂ ਦੇ ਜੀਵਨ ਨੂੰ ਨੱਪ ਕੇ ਵੇਖਿਆ ਬਾਬੇ ਕਬੀਰ ਨੇ ਵੀ ਇਹ ਇਹਨਾਂ ਦੇ ਪੱਲੇ ਹੈ ਕੁਝ ਨਹੀਂ, ਸਿਰਫ ਦਾਅਵੇ ਨੇ। ਕੋਈ ਕਹਿੰਦਾ ਅਸੀਂ ਫਲਾਨੀ ਜਗ੍ਹਾ ਤੇ ਨਮਸਕਾਰ ਕਰ ਆਏ, ਮੱਥਾ ਟੇਕ ਆਏ ਜੀ, ਆ ਕੇ ਕੀ ਹੋ ਜਾਵੇਗਾ ਇਹਦੇ ਨਾਲ? ਤੁਸੀਂ ਕਈ ਵਾਰ ਜਾਓ, ਕੀ ਫਰਕ ਪਵੇਗਾ? ਜੀਵਨ ਵਿੱਚ ਤੇ ਕੋਈ ਤਬਦੀਲੀ ਨਹੀਂ ਆਈ, ਉਹ ਜੀਵਨ ਜਿਹੜਾ ਹੈ, ਜ਼ਿੰਦਗੀ ਜਿਹੜੀ ਹੈ ਉਹ ਤੇ ਉੱਥੇ ਦੀ ਉੱਥੇ, ਉਹਦੇ ਵਿੱਚ ਤੇ ਕੋਈ ਫਰਕ ਨਹੀਂ ਪੈ ਰਿਹਾ। ਤੁਸੀਂ ਇੱਕ ਫੋਕਾ ਹੰਕਾਰ ਚੁੱਕੀ ਫਿਰਦੇ ਹੋ ਵੀ ਅਸੀਂ ਇੰਨੀ ਵਾਰ ਫਲਾਂ ਜਗ੍ਹਾ ਤੇ ਮੱਥਾ ਟੇਕ ਆਏ, ਇੰਨੀ ਵਾਰ ਫਲਾਂ ਜਗ੍ਹਾ ਉੱਤੇ ਜਾ ਆਏ, ਨਹੀਂ ਇੱਦਾਂ ਤੇ ਕੁਝ ਨਹੀਂ ਹੋਣਾ। ਤੋ ਕਬੀਰ ਸਾਹਿਬ ਨੇ ਉਹ ਇੱਥੇ ਜ਼ਿਕਰ ਕੀਤਾ ਹੈ ਵੀ ਕਬੀਰ ਹੱਜ ਕਾਬੈ ਹੋਏ ਹੋਏ ਗਿਆ ਕੇਤੀ ਬਾਰ ਕਬੀਰ। ਕਬੀਰ ਜਿਹੜਾ ਹੈ ਉਹ ਕਈ ਵਾਰ ਕਾਬੇ ਨੂੰ ਗਿਆ,
ਪਰ ਆਖਿਆ ਮੈਂ ਰੱਬ ਨੂੰ ਪੁੱਛਿਆ ਵੀ ਰੱਬਾ ਸਾਈਂ ਮੁਝ ਮੈਂ ਕਿਆ ਖਤਾ ਵੀ ਮੈਂ ਤੇ ਤੇਰੇ ਦਰ ਤੇ ਆਇਆ ਤੇ ਮੇਰੇ ਵਿੱਚ ਗੁਨਾਹ ਕੀ ਹੈ, ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ, ਮੁਖੋਂ ਨਾ ਬੋਲੈ ਪੀਰ ਵੀ ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ ਭਾਈ, ਮੇਰੀ ਤਕਲੀਫ ਕੋਈ ਸੁਣ। ਹੁਣ ਇਹ ਗੱਲ ਸਮਝਾਉਣ ਦਾ ਉਹਨਾਂ ਦਾ ਰੀਜ਼ਨ ਇਹ ਸੀ, ਕਾਰਨ ਇਹ ਸੀ ਵੀ ਜਿਹੜੇ ਲੋਕ ਉਦਾਂ ਤੇ ਬੜੇ ਧਾਰਮਿਕ ਨੇ, ਬੜੇ ਥਾਂ ਪੁਰ ਥਾਂ ਗੇੜੇ ਵੀ ਮਾਰਦੇ ਨੇ, ਆਖਿਆ ਉਹਨਾਂ ਉਹ ਵੀ ਸਾਈਂ ਨੂੰ ਰਿਝਾ ਨਹੀਂ ਸਕਦੇ, ਸਾਈਂ ਨੂੰ ਖੁਸ਼ ਨਹੀਂ ਕਰ ਸਕਦੇ। ਜੇ ਕੋਈ ਮਿਥੀ ਹੋਈ ਕਿਸੇ ਥਾਂ ਉੱਤੇ ਜਾ ਕੇ ਇਬਾਦਤ ਵੀ ਪੜ ਆਵੇ ਨਾ, ਮਿਥੀ ਹੋਈ ਕਿਸੇ ਥਾਂ ਉੱਤੇ ਜਾ ਕੇ ਕੋਈ ਪੂਜਾ ਪ੍ਰਤਿਸ਼ਠਾ ਵੀ ਕਰ ਆਵੇ ਤੇ ਰੱਬ ਤਾਂ ਵੀ ਖੁਸ਼ ਹੋਣ ਵਾਲਾ ਨਹੀਂ ਹੈ, ਕਿਉਂਕਿ ਰੱਬ ਨੇ ਅਮਲੀ ਜੀਵਨ ਤੁਹਾਡਾ ਵੇਖਣਾ ਹੈ, ਉਹਨੇ ਇਹ ਨਹੀਂ ਵੇਖਣਾ ਵੀ ਇਹਨੇ ਚੱਕਰ ਕਿੰਨੇ ਮਾਰੇ ਨੇ। ਬਾਣੀ ਵਿੱਚੋਂ ਇੱਕ ਦੋ ਉਦਾਹਰਨਾਂ ਦੇਵਾਂ, ਗੱਲ ਸਪਸ਼ਟ ਹੋਵੇਗੀ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ। ਜੇ ਤੁਸੀਂ ਉਸ ਗੁਰੂ ਦੀ ਕਹੀ ਹੋਈ ਗੱਲ ਉੱਤੇ ਵਿਸ਼ਵਾਸ ਨਹੀਂ ਬੱਝਾ ਤੁਹਾਡਾ, ਤੇ ਤੁਸੀਂ ਸੌ ਗੇੜੇ ਦਿਹਾੜੀ ਵਿੱਚ ਮਾਰ ਦਿਓ ਤੇ ਫਿਰ ਗੁਰੂ ਖੁਸ਼ ਹੋਣ ਵਾਲਾ ਥੋੜ੍ਹਾ, ਕੀ ਫਰਕ ਪਵੇਗਾ ਇਹਦੇ ਨਾਲ। ਹੁਣ ਕਈ ਮੇਰੇ ਵਰਗਿਆਂ ਦੀ ਸਾਰੀ ਜ਼ਿੰਦਗੀ ਗੁਰਦੁਆਰੇ ਲੰਘ ਜਾਂਦੀ ਹੈ, ਇਹਦਾ ਅਰਥ ਇਹ ਥੋੜ੍ਹਾ ਹੈ ਵੀ ਉਹ ਕੋਈ ਰੱਬ ਦੇ ਨੇੜੇ ਹੋ ਗਏ ਨੇ, ਇਹ ਤਾਂ ਕਦੀ ਜਿਹੜੀ ਹੈ ਜਾਇਜ਼ ਗੱਲ ਨਹੀਂ ਹੋਵੇਗੀ। ਕਈ ਮੇਰੇ ਵਰਗੇ ਸਾਰੀ ਜ਼ਿੰਦਗੀ ਬਾਣੀ ਦਾ ਪਾਠ ਵੀ ਕਰਦੇ ਰਹਿੰਦੇ ਨੇ, ਅਖੰਡ ਪਾਠ ਕੀਤੇ, ਸਹਿਜ ਪਾਠ ਕੀਤੇ, ਪਰ ਜੀਵਨ ਤੇ ਭ੍ਰਿਸ਼ਟਿਆ ਹੋਇਆ ਹੈ ਨਾ, ਉੱਥੇ ਤੇ ਕੋਈ ਤਬਦੀਲੀ ਨਹੀਂ ਹੈ, ਇਹਦੇ ਨਾਲ ਕੀ ਫਰਕ ਪਵੇਗਾ। ਤੇ ਫਿਰ ਮੈਂ ਆਖਾਂ ਵੀ ਮੈਂ ਇੰਨੇ ਪਾਠ ਬਾਣੀ ਦੇ ਕਰ ਲਏ, ਹੁਣ ਤੇ ਗੁਰੂ ਮੇਰੇ ਨਾਲ ਖੁਸ਼ ਹੋਵੇਗਾ, ਕਿਵੇਂ ਹੋ ਸਕਦਾ, ਨਹੀਂ ਖੁਸ਼ ਹੋਵੇਗਾ। ਤੋ ਬਾਬੇ ਨੇ ਬਾਣੀ ਵਿੱਚ ਇਹ ਗੱਲਾਂ ਸਪਸ਼ਟ ਕੀਤੀਆਂ ਨੇ। ਸ਼੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ, 30 ਕਰ ਰੱਖੇ 5 ਕਰ ਸਾਥੀ, ਨਾਉ ਸ਼ੈਤਾਨ ਮਤ ਕੱਟ ਜਾਈ। ਉਹਨਾਂ ਆਖਿਆ ਤੂੰ 30 ਰੋਜ਼ੇ ਰੱਖ ਲਾ, 5 ਨਮਾਜ਼ਾਂ ਪੜ੍ਹ ਲਾ, ਤੇ ਜੇ ਤੂੰ ਸ਼ੈਤਾਨ ਹੈ ਨਾ ਤੇ ਸ਼ੈਤਾਨ ਹੀ ਰਹਿਣਾ ਹੈ। ਸ਼ੈਤਾਨ ਜਦੋਂ ਰੋਜ਼ੇ ਪੜ੍ਹ ਲਿਆ ਹੋਵੇ ਨਾ, ਤੇ ਉਹ ਕੋਈ ਉਹਨੂੰ ਫਾਇਦਾ ਹੋਣ ਵਾਲਾ ਨਹੀਂ ਜਿੰਨਾ ਚਿਰ ਉਹ ਸ਼ੈਤਾਨੀ ਨਹੀਂ ਛੱਡਦਾ, ਜਿੰਨਾ ਚਿਰ ਆਪਣੇ ਉਹ ਸੁਭਾਅ ਨੂੰ ਗਵਾਉਂਦਾ ਨਹੀਂ ਨਾ, ਤੇ ਉਹਦਾ ਲਾਭ ਕੋਈ ਨਹੀਂ। ਤੋ 30 ਕਰ ਰੱਖੇ 5 ਕਰ ਸਾਥੀ, ਨਾਉ ਸ਼ੈਤਾਨ ਮਤ ਕੱਟ ਜਾਈ। ਬਾਬੇ ਨੇ ਆਖਿਆ, ਨਾਨਕ ਆਖਿਆ ਰਾਹ ਪੈ ਚੱਲਣਾ, ਮਾਲ ਧਨ ਕਿਤ ਕੁ ਸੰਜਾਈ। ਚੱਲਣਾ ਤੇ ਉਹਦੇ ਰਾਹ ਉੱਤੇ ਪੈਣਾ ਹੈ, ਜਿਹੜਾ ਉਹਦਾ ਰਾਹ ਹੈ, ਜੋ ਗੁਰ ਦੱਸੈ ਵਾਟ ਮਰੀਦਾਂ ਜੋਲੀਐ। ਵੀ ਜਿਹੜੀ ਗੱਲ ਗੁਰੂ ਦੱਸਦਾ ਹੈ, ਜਿਹੜਾ ਵਾਟ ਜਿਹੜਾ ਰਾਹ ਉਹ ਦੱਸਦਾ ਹੈ, ਮਰੀਦਾਂ ਦਾ ਕੰਮ ਹੁੰਦਾ ਉਹਦੇ ਉੱਤੇ ਚੱਲਣਾ, ਤੇ ਜੇ ਉਸ ਰਾਹ ਉੱਤੇ ਨਹੀਂ ਚੱਲ ਰਹੇ ਤੇ ਇਸ ਚੀਜ਼ ਨਾਲ ਕੀ ਫਰਕ ਪਵੇਗਾ। ਤੋ ਬਾਬਾ ਜੀ ਨੇ ਆਖਿਆ ਵੀ ਮੈਂ ਹੱਜ ਕਾਬੇ ਗਿਆ ਕਈ ਵਾਰ, ਜਿਵੇਂ ਕੋਈ ਬੰਦਾ ਕਵੇ ਮੈਂ ਤੇ ਜੀ ਰੋਜ਼ ਹੀ ਗੁਰਦੁਆਰੇ ਜਾਂਦਾ, ਤੇ ਫਿਰ ਸਵਾਲ ਇਹ ਕਰੇ ਗੁਰੂ ਸਾਹਿਬ ਰੋਜ਼ ਹੀ ਤੁਹਾਡੇ ਕੋਲ ਆਉਣਾ, ਤੁਸੀਂ ਕਦੀ ਮੇਰੇ ਉੱਤੇ ਖੁਸ਼ ਹੀ ਨਹੀਂ ਹੋਏ, ਤੇ ਗੁਰੂ ਸਾਹਿਬ ਕਹਿੰਦੇ ਠੀਕ ਹੈ ਸਵੇਰੇ ਸ਼ਾਮ ਤੂੰ ਮੇਰੇ ਕੋਲ ਆਉਣਾ, ਪਰ ਮੈਂ ਤੈਨੂੰ ਦੁਕਾਨ ਤੇ ਬੈਠਿਆਂ ਵੀ ਵੇਖਿਆ ਵੀ ਜਿੰਨੀਆਂ ਠੱਗੀਆਂ ਤੂੰ ਮਾਰਦਾ ਇੰਨੀਆਂ ਹੋਰ ਕੋਈ ਨਹੀਂ ਮਾਰਦਾ, ਮੈਂ ਖੁਸ਼ ਤੇਰੇ 'ਤੇ ਕੀ ਹੋਵਾਂ। ਸਮਝੇ ਨਾ ਬੇਨਤੀ ਨੂੰ, ਵੀ ਜਿੰਨਾ ਝੂਠ ਜਿੰਨਾ ਕੁਫਰ ਤੂੰ ਤੋਲਦਾ ਉਹਨਾਂ 'ਤੇ ਹੋਰ ਕੋਈ ਤੋਲਦਾ ਹੀ ਨਹੀਂ ਮੇਰਾ ਨਾਂ ਲੈ ਕੇ। ਇੱਕ ਬੰਦਾ ਆਖੇ ਜੀ ਗੁਰੂ ਸਾਹਿਬ ਤੁਸੀਂ ਮੇਰੇ 'ਤੇ ਖੁਸ਼ ਨਹੀਂ ਹੁੰਦੇ, ਮੈਂ ਦਿਹਾੜੀ ਦੇ ਇੰਨੇ ਪਾਠ ਸੁਖਮਣੀ 'ਤੇ ਦੁਕਾਨ 'ਤੇ ਬੈਠਾ ਬੈਠਾ ਹੀ ਕਰ ਜਾਂਦਾ, ਤੇ ਗੁਰੂ ਆਖੇ ਹਾਂ ਮੈਂ ਵੇਖਿਆ ਮੈਂ ਖੁਸ਼ ਕਿਵੇਂ ਹੋਵਾਂ, ਵੀ ਤੂੰ ਬੇਸ਼ੱਕ ਸੁਖਮਣੀ ਦਾ ਪਾਠ ਕਰ ਰਿਹਾ ਪਰ ਤੈਨੂੰ ਵਿਸ਼ਵਾਸ ਤੇ ਫਿਰ ਮੇਰੇ ਉੱਤੇ ਨਹੀਂ ਹੈਗਾ, ਫਿਰ ਤੂੰ ਬੇਈਮਾਨੀਆਂ ਕਰ ਰਿਹਾ। ਤੋ ਗੁਰੂ ਜਿਹੜਾ ਹੈ ਅਮਲ ਵੇਂਦਾ, ਅਮਲ ਦੇ ਉੱਤੇ ਨਿਬੜਨੀ ਹੈ ਗੱਲ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿਵੇਂ ਨਾ ਇਹਨੂੰ ਇੱਦਾਂ ਸਮਝ ਲਓ, ਤੁਸੀਂ ਕਿਸੇ ਗੌਰਮੈਂਟ ਆਫਿਸ ਵਿੱਚ ਚਲੇ ਜਾਓ ਤੇ ਹਰ ਵਾਰ ਤੁਸੀਂ ਜਾਓ ਤੇ ਉੱਥੇ ਜਾ ਕੇ ਤਰਲੇ ਪਾਈ ਜਾਓ, ਜੀ ਮੇਰਾ ਕੰਮ ਕਰ ਦਿਓ। ਹੁਣ ਜੇ ਤਾਂ ਇੰਡੀਆ ਹੋਵੇ ਤੇ ਹੋ ਸਕਦਾ ਹੈ ਵੀ ਪੈਸੇ ਪੂਹੇ ਲੈ ਕੇ ਕਹਾਣੀ ਕਿਸੇ ਸਿਰੇ ਲੱਗ ਜਾਵੇ, ਪਰ ਜੇ ਇਸ ਮੁਲਕ ਵਿੱਚ ਤੁਸੀਂ ਬੈਠੇ ਹੋ ਤੇ ਅਗਲਿਆਂ ਨੇ ਆਖਣਾ ਵੀ ਲਿਆ ਕਾਗਜ਼ ਪੱਤਰ ਲਿਆਓ, ਕੋਈ ਗੱਲ ਨਹੀਂ ਹੁਣੇ ਕੰਮ ਕਰ ਦਿੰਦੇ ਹਾਂ, ਲਿਆਓ ਵੀ, ਤੇ ਬੰਦਾ ਆਖੇ ਨਹੀਂ ਕਾਗਜ਼ ਪੱਤਰ ਕੋਈ ਨਹੀਂ ਹੈਗਾ ਮੇਰੇ ਕੋਲ, ਅਗਲਾ ਆਖੇਗਾ ਫਿਰ ਕੰਮ ਵੀ ਨਹੀਂ ਹੋਣਾ। ਵੀ ਲੀਗਲ ਜਿਹੜਾ ਤਰੀਕਾ ਬਣਦਾ ਏ ਉਹਨੂੰ ਤੁਸੀਂ ਫੋਲੋ ਕਰੋ, ਉਸ ਪ੍ਰੋਸੈਸ ਰਾਹੀਂ ਲੰਘੋ ਤੇ ਸਾਰਾ ਕੁਝ ਹੀ ਹੈ। ਪਰ ਜੇ ਇਕੱਲਾ ਬੰਦਾ ਤਰਲੇ ਹੀ ਮਾਰੀ ਜਾਵੇ ਤੇ ਲੀਗਲ ਪ੍ਰੋਸੈਸ ਫੋਲੋ ਨਾ ਕਰੇ ਤੇ ਫਿਰ ਗੱਲ ਬਣਨੀ ਨਹੀਂ ਹੈ। ਇੱਦਾਂ ਹੀ ਜੇ ਇੱਥੇ ਇਕੱਲਾ ਬੰਦਾ ਤਰਲੇ ਹੀ ਮਾਰੀ ਜਾ ਰਿਹਾ ਹੈ ਤੇ ਗੁਰੂ ਕਹਿੰਦਾ ਆਪਣੇ ਅਮਲ ਨੂੰ ਸੁਧਾਰ, ਆਪਣੇ ਸੁਭਾਅ ਨੂੰ ਦਰੁਸਤ ਕਰ, ਤੇ ਜੇ ਉਹ ਨਹੀਂ ਕਰ ਰਿਹਾ ਤੇ ਫਿਰ ਇਹਦਾ ਫਾਇਦਾ ਕੀ ਹੈ, ਫਿਰ ਰੱਬ ਕੀ ਬੋਲੇ। ਤੋ ਕਬੀਰ ਸਾਹਿਬ ਨੇ ਆਖਿਆ, ਕਬੀਰ ਹੱਜ ਕਾਬੇ ਹੋਏ ਹੋਏ ਗਿਆ, ਕੇਤੀ ਬਾਰ ਕਬੀਰ ਸਾਈਂ ਮੁਝ ਮੈਂ ਕਿਆ ਖਤਾ, ਮੁਖੋਂ ਨਾ ਬੋਲੈ ਪੀਰ। ਆਖਿਆ ਮੇਰੇ 'ਚ ਕਮੀ ਕੀ ਹੈ, ਹੁਣ ਗੁਰੂ ਕਮੀਆਂ ਵੀ ਤਾਂ ਦੱਸਦਾ ਹੈ ਨਾ, ਆਹ ਤੇ ਗੁਰ ਦਿਖਲਾਈ ਮੋਰੀ, ਮੋਰੀ ਦਾ ਵੱਲ ਹੁੰਦਾ ਕਮਜ਼ੋਰੀ ਕਮੀ, ਜਿੱਤ ਮਿਰਗ ਪੜਤ ਹੈ ਚੋਰੀ। ਆਖਿਆ ਜਿਹਦੇ ਰਾਹੀਂ ਉਹ ਵਿਕਾਰਾਂ ਰੂਪੀ ਹਿਰਨ ਮੈਨੂੰ ਆਣ ਕੇ ਖਾਂਦੇ ਸੀ ਨਾ, ਜਿਵੇਂ ਕਿਸੇ ਘਰ ਦੇ ਵਿੱਚ ਰੋਜ਼ ਚੋਰੀ ਹੁੰਦੀ ਹੋਵੇ ਤੇ ਉਹਨਾਂ ਨੂੰ ਪਤਾ ਨਾ ਲੱਗੇ ਵੀ ਕਿੱਥੋਂ ਚੋਰੀ ਹੋ ਰਹੀ ਹੈ, ਤੇ ਕੋਈ ਸਿਆਣਾ ਬੰਦਾ ਘਰ ਦੇ ਵਿੱਚ ਆਇਆ ਉਹਨੇ ਆਖਿਆ ਚੋਰ ਐਂ ਦੀ ਆਉਂਦਾ ਜੇ, ਜਿਵੇਂ ਅਸੀਂ ਟੂਟੀ ਦੇ ਵਿੱਚੋਂ ਪਾਣੀ ਦਾ ਗਲਾਸ ਭਰਨਾ ਹੋਵੇ
ਤੇ ਪਾਣੀ ਆਵੇ ਨਾ ਤੇ ਬੰਦਾ ਆਖੇ ਵੀ ਪਾਣੀ ਪਿੱਛੋਂ ਤੇ ਆ ਰਿਹਾ ਟੂਟੀ ਵਿੱਚ ਕਿਉਂ ਨਹੀਂ ਆ ਰਿਹਾ ਤੇ ਕੋਈ ਸਿਆਣਾ ਪਲੰਬਰ ਆਇਆ ਉਹਨੇ ਆਖਿਆ ਇੱਥੇ ਮੋਰੀ ਹੈ ਇੱਥੇ ਲੀਕੇਜ ਹੈ ਇਹਦਾ ਕਰਕੇ ਪਾਣੀ ਨਹੀਂ ਆ ਰਿਹਾ ਤੁਸੀਂ ਲੀਕੇਜ ਬੰਦ ਕਰੋ ਪਾਣੀ ਆਪਣੇ ਆਪ ਹੀ ਆ ਜਾਣਾ ਇੱਦਾਂ ਹੀ ਅਸੀਂ ਆਪਣੇ ਜੀਵਨ ਵਿੱਚ ਜਿਹੜੇ ਐਬ ਨੇ ਕਮਜ਼ੋਰੀਆਂ ਨੇ ਉਹਨੂੰ ਦੂਰ ਕਰ ਦਿਓ ਲੀਕੇਜ ਬੰਦ ਕਰ ਦਿਓ ਰੱਬ ਨੇ ਤੁਹਾਡੇ ਘਰੇ ਆਪੇ ਹੀ ਆ ਜਾਣਾ ਤੁਹਾਨੂੰ ਤਰਲਾ ਮਾਰਨ ਦੀ ਵੀ ਲੋੜ ਨਹੀਂ ਪੈਣੀ ਸਮਝੇ ਨਾ ਬੇਨਤੀ ਨੂੰ ਜੇ ਬੰਦਾ ਪਾਈਪ ਦੇ ਵਿੱਚੋਂ ਲੀਕੇਜ ਹੀ ਨਹੀਂ ਬੰਦ ਕਰ ਰਿਹਾ ਤੇ ਗਲਾਸ ਫੜ ਕੇ ਅਰਦਾਸਾਂ ਵੀ ਕਰੀ ਜਾ ਰਿਹਾ ਵੀ ਪਾਣੀ ਪੈ ਜਾਵੇ ਪਾਣੀ ਪੈ ਜਾਵੇ ਤੇ ਕੀ ਹੋਵੇਗਾ ਸਭ ਤੋਂ ਪਹਿਲਾ ਪ੍ਰੋਸੈਸ ਇਹ ਹੈ ਗੁਰੂ ਨੂੰ ਪੁੱਛ ਕੇ ਉਹ ਲੀਕੇਜ ਬੰਦ ਕਰੋ ਫਿਰ ਗੱਲ ਬਣਨੀ ਹੈ ਗੁਰੂ ਵੀ ਪਲੰਬਰ ਹੈ ਇਹ ਵੀ ਸਾਡੀ ਲੀਕੇਜ ਬੰਦ ਕਰਦਾ ਹੈ ਜਿਹਦੇ ਰਾਹੀਂ ਸਾਨੂੰ ਆਣ ਕੇ ਵਿਕਾਰਾਂ ਰੂਪੀ ਮਿਰਗ ਪੈਂਦੇ ਨੇ ਤੋ ਜੇ ਅਸੀਂ ਇੱਦਾਂ ਆਪਣੇ ਆਪ ਨੂੰ ਦਰੁਸਤ ਕਰ ਲਈਏ ਫਿਰ ਪਾਣੀ ਦੇ ਤਰਲੇ ਲੈਣ ਦੀ ਲੋੜ ਨਹੀਂ ਪੈਣੀ ਪਾਣੀ ਆਪਣੇ ਆਪ ਹੀ ਆ ਜਾਣਾ ਇੱਦਾਂ ਹੀ ਫਿਰ ਗੁਰੂ ਦੇ ਤਰਲੇ ਲੈਣ ਦੀ ਲੋੜ ਨਹੀਂ ਪੈਣੀ ਫਿਰ ਰੱਬ ਦੇ ਤਰਲੇ ਲੈਣ ਦੀ ਲੋੜ ਨਹੀਂ ਪੈਣੀ ਰੱਬ ਆਪੇ ਹੀ ਆ ਜਾਣਾ ਬਸ ਤੂੰ ਆਪਣੇ ਅੰਦਰ ਦੀਆਂ ਕਮੀਆਂ ਅਤੇ ਕਮਜ਼ੋਰੀਆਂ ਨੂੰ ਦੂਰ ਕਰ ਅਤੇ ਕਮਜ਼ੋਰੀਆਂ ਵਿੱਚੋਂ ਸਭ ਤੋਂ ਵੱਡੀ ਕਮਜ਼ੋਰੀ ਤੇਰਾ ਹੰਕਾਰ ਹੈ ਤੇਰੀ ਹਉਮੈ ਹੈ ਈਗੋ ਹੈ ਬਸ ਉਸ ਇਗਸਟਿਕ ਨੇਚਰ ਨੂੰ ਦਾ ਤਿਆਗ ਕਰ ਤੋ ਸਤਿਗੁਰੂ ਮਹਾਰਾਜ ਨੇ ਆਖਿਆ ਅਗਲਾ ਬਚਨ ਹੈ ਹੁਣ ਇਹ ਇੱਕ ਲੜੀ ਚੱਲ ਰਹੀ ਹੈ ਸਾਰੇ ਬੋਲਾਂ ਦੀ ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇੱਕ ਉਹ ਹੈ ਜਿਹੜਾ ਜਿਹਨੂੰ ਇੱਦਾਂ ਲੱਗਦਾ ਹੈ ਵੀ ਵੈਸੇ ਤਾਂ ਮੈਂ ਹਲਾਲ ਖਾਂਦਾ ਜਿਹੜਾ ਮੁਸਲਮਾਨ ਹੈ ਨਾ ਜੀ ਉਹ ਹਲਾਲ ਮੀਟ ਖਾਂਦਾ ਹਲਾਲ ਕੀ ਹੁੰਦਾ ਹੈ ਜਿਹਨੂੰ ਉਹ ਕਹਿੰਦਾ ਵੀ ਇਹ ਹੁਣ ਰੱਬ ਨੂੰ ਪ੍ਰਵਾਨ ਹੋ ਗਿਆ ਸਰਟੀਫਾਈ ਹੋ ਗਿਆ ਹੁਣ ਰੱਬ ਦੇ ਕੋਲ ਅੱਛਾ ਮੀਟ ਹਲਾਲ ਦਾ ਖਰੀਦਦਾ ਹੈ ਕਮਾਈ ਭਾਵੇਂ ਆਰਾਮ ਦੀ ਹੋਵੇ ਸਮਝੋ ਨਾ ਬੇਨਤੀ ਨੂੰ ਮੀਟ ਤੇ ਹਲਾਲ ਦਾ ਖਰੀਦ ਕੇ ਖਾਧਾ ਵੀ ਹਲਾਲ ਕਿੱਥੇ ਮਿਲਦਾ ਤੇ ਕਮਾਈ ਕਿਹੜੀ ਹੈ ਹਰਾਮ ਦੀ ਇਹ ਕਿਵੇਂ ਖੁਦਾ ਨੂੰ ਪ੍ਰਵਾਨ ਹੋਵੇਗਾ ਵੀ ਕੋਈ ਬੰਦਾ ਇਹ ਆਖੇ ਵੀ ਮੈਂ ਪ੍ਰੋਡਕਟ ਕਿਹੜੇ ਖਾ ਰਿਹਾ ਹਲਾਲ ਦੇ ਖਾ ਰਿਹਾ ਵੀ ਉੱਦਾਂ ਮੈਂ ਭਾਵੇਂ ਲੋਕਾਂ ਉੱਤੇ ਜ਼ੁਲਮ ਕੀਤਾ ਹੋਵੇ ਭਾਵੇਂ ਕਿਸੇ ਉੱਤੇ ਧੱਕਾ ਹੀ ਕੀਤਾ ਹੋਵੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਬੜਾ ਸ਼ਾਤਰ ਹੈ ਕਬੀਰ ਜੀ ਜੋ ਮਾਰੈ ਜ਼ੋਰ ਕਰ ਵੀ ਬਾਕੀ ਤੇ ਜੀਵਾਂ ਨੂੰ ਜ਼ੋਰ ਕਰਕੇ ਮਾਰਦਾ ਹੈ ਜੀਵਾਂ ਨੂੰ ਜ਼ੋਰ ਕਰਕੇ ਮਾਰਨ ਦਾ ਅਰਥ ਹੈ ਲੋਕਾਂ ਨਾਲ ਧੱਕਾ ਕਰਦਾ ਨਿਆਂ ਅਨਿਆ ਕਰਦਾ ਬੇਇਨਸਾਫੀ ਕਰਦਾ ਇੱਦਾਂ ਜ਼ੋਰ ਚਲਾਉਣਾ ਤੇ ਫਿਰ ਰਿਸ਼ਵਤਾਂ ਲੈ ਕੇ ਤੂੰ ਜਾ ਕੇ ਦੁਕਾਨ ਦੇ ਉੱਤੋਂ ਕੀ ਖਰੀਦ ਕੇ ਲਿਆਉਣਾ ਹਲਾਲ ਦਾ ਮੀਟ ਖਰੀਦ ਕੇ ਲਿਆਂਦਾ ਹਲਾਲ ਦਾ ਦਹੀਂ ਖਰੀਦ ਕੇ ਲਿਆਂਦਾ ਹਲਾਲ ਦੀ ਆਹ ਚੀਜ਼ ਖਰੀਦ ਕੇ ਲਿਆਂਦੀ ਆਖਿਆ ਕਬੀਰ ਜੀ ਜੋ ਮਾਰੈ ਜ਼ੋਰ ਕਰ ਕਹਿਤੇ ਹੈ ਜੋ ਹਲਾਲ ਦਫ਼ਤਰ ਦੇਈ ਜਬ ਕਾਢ ਹੈ ਹੋਏਗਾ ਕੌਣ ਹਵਾਲ ਆਖਿਆ ਤੇਰਾ ਕੀ ਹਾਲ ਹੋਵੇਗਾ ਜਦੋਂ ਰੱਬ ਨੇ ਤੂੰ ਕਿਉਂਕਿ ਤੇਰਾ ਮੰਨਣਾ ਹੈ ਵੀ ਰੱਬ ਇੱਦਾਂ ਵਹੀ ਕੱਢ ਕੇ ਖਾਤਾ ਕੱਢ ਕੇ ਖਲੋਤਾ ਹੈ ਤੂੰ ਕਵੇਂਗਾ ਵੇਖੋ ਜੀ ਮੈਂ ਤੇ ਜਿੰਨੇ ਪ੍ਰੋਡਕਟ ਖਾਧੇ ਅੱਜ ਤੀ ਹਲਾਲ ਦੇ ਖਾਧੇ ਤੇ ਬਾਬੇ ਨੇ ਆਖਣਾ ਹੈ ਜਦੋਂ ਜਿਹਨਾਂ ਪੈਸਿਆਂ ਨਾਲ ਖਰੀਦੇ ਸੀ ਉਹ ਪੈਸੇ ਕਿਹੜੇ ਸਨ ਉਹ ਹਲਾਲ ਦੇ ਸਨ ਉਹ ਤੇ ਆਰਾਮ ਦੇ ਸਨ ਤੋ ਬਾਬੇ ਨੇ ਬਖਸ਼ਿਸ਼ ਕੀਤੀ ਇਹਨਾਂ ਸਲੋਕਾਂ ਵਿੱਚ ਸਾਨੂੰ ਜਿਹੜੀ ਹੈ ਜੀਵਨ ਦੀ ਮੱਤ ਸੋਝੀ ਸਮਝ ਦਿੱਤੀ ਹੈ ਅਸੀਂ ਵੀ ਆਪਣੇ ਜੀਵਨ ਵਿੱਚ ਉਹਨਾਂ ਗੁਣਾਂ ਨੂੰ ਧਾਰਨ ਕਰੀਏ ਤਾਂ ਅਸੀਂ ਆਪਣੇ ਗੁਰੂ ਦੀ ਅਕਾਲ ਪੁਰਖ ਦੀ ਖੁਸ਼ੀ ਲੈ ਸਕਦੇ ਹਾਂ ਨਹੀਂ ਤੇ ਫੋਕਟ ਦੇ ਬਾਹਰ ਦੇ ਜਿਹੜੇ ਅਡੰਬਰ ਨੇ ਇਹਨਾਂ ਦਾ ਕੋਈ ਲਾਭ ਨਹੀਂ ਤੋ ਧੰਨਵਾਦ ਜੀ ਆਓ ਅਗਲੇ ਸਮੇਂ ਲਈ ਸਾਡੇ ਸਤਿਕਾਰਯੋਗ ਭਾਈ ਬਲਬੀਰ ਸਿੰਘ ਬਿਹਾਰੀਪੁਰ ਵਾਲਿਆਂ ਦੇ ਜੱਥੇ ਪਾਸੋਂ ਰੱਬੀ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਸਰਵਣ ਕਰੋ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ।

ਸੇਵਾ ਦੇ ਨਾਲ ਸਿਮਰਨ ਦਾ ਹੋਣਾ ਬੜਾ ਜ਼ਰੂਰੀ ਹੈ। ਸ਼ਬਦ ਦੇ ਨਾਲ ਜੁੜਨਾ, ਗਿਆਨ ਦੇ ਨਾਲ ਜੁੜਨਾ। ਗੁਰੂ ਮਹਾਰਾਜ ਜੀ ਕੀ ਕਹਿੰਦੇ ਨੇ ਉਹ ਗਿਆਨ ਅਸੀਂ ਹਾਸਲ ਕਰਨਾ। ਗੁਰੂ ਪਿਆਰਿਓ ਇਹ ਵੀ ਓਡੀ ਵੱਡੀ ਸੇਵਾ ਤੇ ਗੁਰੂ ਕੇ ਸਿੱਖ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਸਤਿਗੁਰੂ ਦੇ ਚਰਨਾਂ 'ਚ ਆਉਂਦੇ ਨੇ ਤੇ ਮਹਾਰਾਜ ਇੱਥੇ ਹਦਾਇਤ ਵੀ ਕਰਦੇ ਨੇ ਕਿ ਗੁਰੂ ਕੇ ਸਿੱਖਾ ਜਦੋਂ ਤੇਰੀ ਸਾਰੇ ਪਾਸਿਆਂ ਤੋਂ ਕਿਤੇ ਉਹ ਗੱਲ ਨਾ ਬਣੇ ਨਾ, ਤੂੰ ਹਾਰ ਥੰਬ ਗਿਆ ਵੀ ਬੜੇ ਜਗ੍ਹਾ ਦੇ ਉੱਤੇ ਜਾ ਕੇ ਪਾਪੜ ਵੇਲੇ ਆ, ਹੁਣ ਨਹੀਂ ਗੱਲ ਬਣੀ, ਤੇਰੇ ਵੱਸ ਦੀ ਗੱਲ ਨਹੀਂ ਰਹਿ ਗਈ, ਡਾਕਟਰਾਂ ਨੇ ਜਵਾਬ ਦੇ ਦਿੱਤਾ, ਕਿਸੇ ਪਾਸੇ ਸੂਤ ਨਹੀਂ ਆਉਣ ਡਿਆ, ਹੁਣ ਫਿਰ ਤੂੰ ਇੱਕੋ ਹੀ ਤੇਰੇ ਕੋਲ ਆਸਰਾ ਰਹਿ ਗਿਆ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਫਿਰ ਐਸ ਮਾਲਕ ਦੇ ਆ ਕੇ ਚਰਨਾਂ 'ਚ ਅਰਦਾਸ ਕਰਦੀ, ਫਿਰ ਉਹ ਤੇਰੀ ਅਰਦਾਸ ਸੁਣ ਲਏਗਾ। ਸੋ ਇੱਦਾਂ ਦੀ ਅਰਦਾਸ ਦੀ ਇੱਕ ਆਪਾਂ ਗੱਲ ਕਰ ਰਹੇ ਸੀ ਕੱਲ ਦੇ ਇਤਿਹਾਸ ਦੇ ਵਿੱਚ। ਅਰਦਾਸ ਕਰਦਾ ਇੱਕ ਗੁਰੂ ਕਾ ਸਿੱਖ ਵਪਾਰੀ ਹੈ, ਵਪਾਰ ਕਰਦਾ ਹੈ, ਗੁਰੂ ਕੇ ਸਿੱਖਾਂ ਦਾ ਬੜਾ ਬੜਾ ਵੱਡਾ ਵਪਾਰ ਸੀ। ਔਰ ਜਿਹੜਾ ਕੱਲ ਇਤਿਹਾਸ ਤੁਹਾਡੇ ਨਾਲ ਜ਼ਿਕਰ ਕੀਤਾ ਨਾ, ਉਹਦੇ ਵਿੱਚ ਤੇ ਸਿੱਖਾਂ ਦੇ ਸ਼ਿਪ ਚੱਲਦੇ ਸੀ, ਜਹਾਜ਼ ਚੱਲਦੇ ਸੀ, ਔਰ ਵੱਡੀਆਂ ਵੱਡੀਆਂ ਟਰਾਂਸਪੋਰਟਾਂ ਸਨ ਉਹਨਾਂ ਸਮਿਆਂ ਦੇ ਵਿੱਚ। ਲੱਖੀ ਸ਼ਾਹ ਵਣਜਾਰਾ ਦਿੱਲੀ ਦੇ ਵੱਡੇ ਟਰਾਂਸਪੋਰਟਰਾਂ ਦੇ ਵਿੱਚ ਆਉਂਦਾ ਸੀ, ਤਕਰੀਬਨ ਇਤਿਹਾਸ ਦੱਸਦਾ ਹੈ ਕਿ 500 ਗੱਡੇ ਉਹਦੇ ਪਾਸ ਸਨ ਆਵਾਜਾਈ ਦੇ, ਆਪਣੇ ਮਾਲ ਦੀ ਢੋਆ ਢੁਆਈ ਕਰਨ ਵਾਸਤੇ। ਸਤਸੰਗ ਜੀ ਕਿੰਨੇ ਉਹਦੇ ਕੋਲ ਬੰਦੇ ਹੋਣਗੇ, ਨੌਕਰ ਕਿੰਨੇ ਹੋਣਗੇ। ਔਰ ਇੱਦਾਂ ਦਾ ਹੀ ਇੱਕ ਟਰਾਂਸਪੋਰਟਰ ਮੱਖਣ ਸ਼ਾਹ ਲਬਾਣਾ, ਗੁਰੂ ਪਿਆਰਿਓ ਇਹ ਦੋਵੇਂ ਦਰਅਸਲ ਲਬਾਣੇ ਸਨ। ਲੱਖੀ ਸ਼ਾਹ ਵਣਜਾਰਾ ਵੀ ਲਬਾਣਾ ਹੀ ਸੀ ਤੇ ਬਾਬਾ ਮੱਖਣ ਸ਼ਾਹ ਇਹ ਵੀ ਲਬਾਣੇ ਸਨ। ਇਹ ਲਬਾਣੇ ਦਰਅਸਲ ਗੁਰੂ ਪਿਆਰਿਓ ਇੱਕ ਕਬੀਲਾ ਹੈ, ਵੈਸੇ ਸਾਡੇ ਜਾਤਾਂ ਪਾਤਾਂ ਦੇ ਵਿੱਚੋਂ ਨਹੀਂ, ਇਹ ਆਪਾਂ ਉਸ ਪਾਸੇ ਨਹੀਂ, ਇੱਕ ਕਬੀਲਾ ਹੈ ਬਸ, ਕੁਛ ਕਬੀਲਿਆਂ ਨੇ ਆਪਸ ਵਿੱਚ ਆਪਣੇ ਆਪ ਨੂੰ ਵੰਡਿਆ ਹੋਇਆ। ਸੋ ਇਹ ਲਬਾਣੇ ਮੱਖਣ ਸ਼ਾਹ ਲਬਾਣਾ ਇਹਦੇ ਜਹਾਜ਼ ਚੱਲਦੇ ਸਨ ਉਹਨਾਂ ਸਮਿਆਂ ਦੇ ਵਿੱਚ। ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਤੂਕ ਮਾਤਰ, ਮੈਂ ਹੁਣ ਥੋੜ੍ਹੀ ਜਿਹੀ ਫਿਰ ਲੜੀ ਨੂੰ ਜੋੜਨ ਦਾ ਕਰਕੇ ਪਿਛਲਾ ਕੱਲ ਵਾਲਾ ਇਤਿਹਾਸ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕਰਕੇ ਅੱਗੇ ਤੋਰਨ ਦਾ ਯਤਨ ਕਰਾਂ। ਹੁਣ ਸੰਗਤ ਜਿਹੜੀ ਅੱਜ ਆਈ ਆ ਉਹਨੂੰ ਕੱਲ ਅਸੀਂ ਕੀ ਬੋਲ ਕੇ ਗਏ ਉਹਨਾਂ ਨੂੰ ਨਹੀਂ ਪਤਾ। ਮੱਖਣ ਸ਼ਾਹ ਲਬਾਣੇ ਦੇ ਸ਼ਿਪ ਆ ਰਿਹਾ ਸੀਗਾ ਵਪਾਰ ਵਾਸਤੇ, ਇਧਰੋਂ ਸਮਾਨ ਲੈ ਜਾਣਾ, ਉਧਰੋਂ ਲੈ ਕੇ ਆਉਣਾ, ਇਸ ਤਰ੍ਹਾਂ ਇਹ ਵਪਾਰੀ ਚੱਲਦਾ। ਰਸਤੇ ਵਿੱਚ ਆਏ ਭੁਚਾਲ ਆਏ, ਤੂਫਾਨ ਆਏ ਤੇ ਇਹਦਾ ਜਿਹੜਾ ਸ਼ਿਪ ਸੀ ਨਾ, ਜਹਾਜ਼ ਸੀ, ਉਹ ਡਾਵਾਂ ਡੋਲ ਹੋ ਗਿਆ। ਛੱਲਾਂ ਏਡੀਆਂ ਭਾਰੀ ਜ਼ਬਰਦਸਤ ਛੱਲਾਂ ਆਈਆਂ ਕਿ ਸ਼ਿਪ ਆਪਣਾ ਰਸਤਾ ਭਟਕ ਗਿਆ। ਤੇ ਇੱਕ ਸਤਸੰਗ ਜੀ ਬਰੇਤੀ ਦੇ ਉੱਤੇ, ਇੱਕ ਉੱਚੀ ਬਰੇਤੀ ਦੇ ਉੱਤੇ, ਬਰੇਤੀ ਤੋਂ ਭਾਵ ਥੋੜ੍ਹਾ ਜਿਹਾ ਟਿੱਲਾ, ਆਪਣੇ ਸਮੁੰਦਰਾਂ ਦੇ ਵਿੱਚ ਇੱਦਾਂ ਪਹਾੜੀਆਂ ਛੋਟੀਆਂ ਛੋਟੀਆਂ ਨਜ਼ਰ ਆਉਣਗੀਆਂ ਜਦੋਂ ਕਿ ਜਿਹੜੇ ਸਮੁੰਦਰਾਂ ਦੇ ਵਿੱਚ ਦੀ ਲੰਘਦੇ ਆ। ਔਰ ਇੱਕ ਬਰੇਤੀ ਹੈ ਥੋੜ੍ਹੀ ਜਿਹੀ ਉੱਚੀ, ਉਸ ਬਰੇਤੀ ਦੇ ਨਾਲ ਟਕਰਾ ਜਾਂਦਾ, ਉੱਥੇ ਰੁਕ ਜਾਂਦਾ। ਛੱਲ ਆਈ ਆ, ਛੱਲ ਧੂ ਕੇ ਬਰੇਤੀ ਦੇ ਕੋਲ ਲੈ ਗਈ ਤੇ ਛੱਲ ਵਾਪਸ ਚਲੀ ਗਈ। ਹੁਣ ਜਹਾਜ਼ ਦਾ ਭਾਰ ਜ਼ਿਆਦਾ ਸੀ, ਉਸ ਛੱਲ ਦੇ ਨਾਲ ਵਾਪਸ ਨਾ ਜਾ ਸਕਿਆ, ਜਹਾਜ਼ ਉੱਥੇ ਅਟ ਗਿਆ। ਹੁਣ ਕਈ ਘੰਟੇ ਲੰਘ ਗਏ, ਜਾਂ ਤੇ ਕੋਈ ਹੋਰ ਤਰੀਕਾ ਵਰਤਿਆ ਜਾਂਦਾ ਮਗਰ ਸ਼ਿਪ ਦੇ ਮਗਰ ਪਾ ਕੇ ਧੋਇਆ ਜਾਂਦਾ, ਪਰ ਇੱਦਾਂ ਦੀ ਮੁਸੀਬਤ ਵੱਡੀ ਬਣ ਗਈ ਸੀ ਕਿ ਕਿਸੇ ਸ਼ਿਪ ਨੇ ਵੀ ਇਹਨੂੰ ਧੂਣਾ ਨਹੀਂ ਸੀ, ਉੱਚੀ ਥਾਂ ਦੇ ਉੱਤੇ ਚੜ ਗਿਆ। ਹੁਣ ਮੱਖਣ ਸ਼ਾਹ ਅਰਦਾਸ ਕਰਦਾ ਹੈ। ਹੁਣ ਮੱਖਣ ਸ਼ਾਹ ਲਬਾਣਾ ਪਹਿਲੀ ਵਾਰ ਨਹੀਂ, ਕਈ ਵਾਰ ਗੁਰੂ ਘਰ ਦੇ ਵਿੱਚ ਆ ਚੁੱਕਾ ਸੀ, ਆਪਣਾ ਦਸਵੰਧ ਵੀ ਭੇਟਾ ਕਰਦਾ ਸੀ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਇਹ ਸਿੱਖ ਚੁੱਕਾ ਸੀ ਕਿ ਦਸਾਂ ਨੋਹਾਂ ਦੀ ਕਿਰਤ ਕਮਾਈ ਕਿਵੇਂ ਕਰਨੀ ਹੈ। ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦਾ ਔਰ ਉਹਦੇ ਵਿੱਚੋਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਾਸਤੇ ਸੰਗਤ ਵਾਸਤੇ ਦਸਵੰਧ ਕੱਢਿਆ ਕਰਦਾ ਸੀ। ਹੁਣ ਅਰਦਾਸਾਂ ਬੇਨਤੀਆਂ ਕਰਦਾ, ਦਾਤਾ ਜੀ ਹੁਣ ਹੋਰ ਕੋਈ ਹੀਲਾ ਨਹੀਂ ਰਹਿ ਗਿਆ, ਬਸ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ, ਬਸ ਉਹੀ ਜਿਹੜੀ ਆਪਾਂ ਬਚਨ ਕਰਕੇ ਅੱਡੇ ਨਾ ਵੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਹੁਣ ਇੱਕੋ ਹੀ ਜਗ੍ਹਾ ਤੇਰੇ ਲਈ ਰਹਿ ਜਾਂਦੀ ਆ, ਜਦੋਂ ਸਾਰੇ ਹੀਲੇ ਗੁਜ਼ਰ ਜਾਂਦੇ ਆ ਨਾ, ਫਿਰ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਲਿਆ ਕਰਿਓ। ਹੁਣ ਮੱਖਣ ਸ਼ਾਹ ਦੇ ਕੋਲ ਇੱਕੋ ਹੀ ਹੀਲਾ ਰਹਿ ਗਿਆ, ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਵਾਸਤੇ ਦਾਤਾ ਕਿਰਪਾ ਕਰੀ, ਬਹੁਤ ਭਾਰੀ ਨੁਕਸਾਨ ਹੋ ਜਾਣਾ ਜੇ ਮੇਰਾ ਸ਼ਿਪ ਵਾਪਸ ਆਪਣੀ ਜਗ੍ਹਾ ਦੇ ਉੱਤੇ ਪਾਣੀ ਵਿੱਚ ਨਾ ਗਿਆ, ਜਾਂ ਕੋਈ ਤਰੀਕਾ ਇੱਦਾਂ ਦਾ ਨਾ ਨਿਕਲਿਆ, ਤੇ ਹੋ ਸਕਦਾ ਕਈ ਮਹੀਨੇ ਅਸੀਂ ਘਰੇ ਰਹੀਏ ਤੇ ਸਾਡੀ ਵੀ ਜਾਨ ਜਾ ਸਕਦੀ ਹੈ ਸਮੁੰਦਰ ਦੇ ਵਿੱਚ। ਤਾਂ ਐਸੀ ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ ਉਸ ਅਕਾਲ ਪੁਰਖ ਦੀ, ਇਹਦੀ ਅਰਦਾਸ ਬੇਨਤੀ ਸੁਣੀ ਗਈ ਹੈ। ਕਹਿੰਦੇ ਇੱਕ ਕਈਆਂ ਘੰਟਿਆਂ ਬਾਅਦ ਫਿਰ ਇੱਕ ਉੱਚੀ ਵੱਡੀ, ਪਹਿਲਾਂ ਨਾਲੋਂ ਵੀ ਵੱਡੀ ਇੱਕ ਛੱਲ ਆਉਂਦੀ ਆ, ਔਰ ਉਸ ਛੱਲ ਨੇ
اس جہاز نو پیروں تو اکھاڑ دیتا، پانی دا جدو دباؤ واپس گیا تے شپ اپنے آپ ڈونگے پانی دے وچ پھر چلا گیا۔ ستگران دی کرپا ہو گئی، ارداس پوری ہو گئی ہے، شکر کیتا داتے دا داتا بچا لیا۔ جتھے جانی مالی نقصان ہونا سی اتھے میرا آرتھک نقصان بہت وڈا ہونا سی۔ سو گرو پیارو ہوں اے واپس اے دا شپ کنڈے دے اتے لگدا ہے تے پھر ستگران دا پوچھدا پچھاوندا پتا سی جدو گردیو پاتشاہ اٹھویں جامے دے وچ سن ادو درشن کر کے گیا سی، پر جدو واپس آیا تے سچے ستگرو اٹھویں جامع دھن گرو ہر کرشن جی مہاراج ادو جوتی جوت سما چکے سن دلی وکے۔ اینی گل سنی ہے، انہیں اینی گل سنی ہے کہ گردیو پاتشاہ نے اپنے انتم بول بولے سی کہ بابا بکالے، بھاو اگلا گرو پاتشاہ جڑی جوت آ وہ بکالے دے وچ ہے تے بکالا آپ سنگت جہیا امرتسر ایریے دیا ہو گیا رئیے دے اگلے پاسے بابا بکالا ہے ماجے دے وچ، اور اشارہ کر دیتا سی اٹھویں پاتشاہ نے کہ جڑی نویں جوت آ وہ بابے بکالے وکھے ہے۔ ہوں یہ ایک کوشچن سی گرو پیارے ہو، یہ سولو کرنا یہ سنگت نے کرنا سی، اور پتہ نہیں انتر جامی ستگرو یہ بجھارتی پا کے گئے ہوں۔ جے بابا بکالے کہہ سکتے سی تے اینا بھی کہہ سکتے ہیں نا بھی دھن گرو تیگ بہادر مہاراج بابے بکالے سی، ہوں ہو سکتا انہوں نے سکھاں دی پرک کرنی ہو تے سمے سمے مطابق سکھ بھی گرو دی پرک کرتے رہے آ، شک کرنی گرو دے اتے گرو دی پرک کرنی تے ہوں گرو صاحب نو بھی موقع ملیا، ہوں میں سکھاں دی پرک کر کے دیکھا ارداس کردے ہاں کہ مہاراج آپ دے سکھاں دا من نیواں مت اچی، ہوں کنی کماتیا میرے سکھاں دی، ہوں میں دیکھتا گرو لب لیندے آ کہ نہیں۔ ہر گرو پیارو اے پوچھدا پچھاوندا بابا بکالے وکھے چلے جاندا بکالا، بکالے نگر وچ گیا تے اوتھے جا کے کی دیکھدا ہے، ہن ارداس بینتی جو اینے کیتی سی نا اینو پتا سی 500 موراں سکھ لیاں داتا جی، ویسے بھی دسوانت میرا بنتا ہے تہاڈا، جنہ دسوانت بنتا ہے وہ میں تہاڈے چرناں دے وچ لے کے آن دا یتن کراں گا۔ سو پیارو اے اپنا دسوانت لے کے تے گرو مہاراج جی نو لبدا ہویا بکالے جدو پہنچدا ہے نا، ہن اوتھے جا کے کی دیکھدا، اوتھے ایک گرو نہیں ہے، دو نہیں ہے، پانچ نہیں ہے، سات نہیں ہے، دس نہیں، کہندے 22 منجیاں اوتھے ڈاہ کے بیٹھے سی، 22 گرو بیٹھے۔ ہن ساتھ سنگ جی ششو پانچ وچ پینا ہی پینا، ایک نہیں دو نہیں 22 جانے اوتھے گرو بن کے بیٹھے، کیونکہ فائدہ ہٹایا موقع دا۔ ہن گرو مہاراج کہہ گئے بابا بکالے تے کرتار پور والے جن سوڈی سی وہ لے کے اپنا لونگ لانا اتنے بابے بکالے آ جاندے نے، بھی ایس ویلے سانو موقع ملیا ہے بھی سنگت نو پرماؤن دا اپنے آپ نو۔ ہن انہاں دے وچ سب تو وڈا تیر مال سی، تیر مال گرو کا نندک سی، اے دوکھی سی گرو پیارے پاوے چھویں پاتشاہ جی دا اے پوترا ہی سی نا جدو اے جمیا سی نا، جدو انہیں جنم لیا سی تے گرو مہاراج جی نو آکھیا مہاراج تہاڈے پوتا ہویا بابا گردتا جی دا پتر سی، اے وڈا دھن گرو ہر رائے جی کا وڈا بھرا سگا۔ ہوں پیارو جدوں یہ جنم ہویا نا تو گردیو پاتشاہ آخیا گیا سی گردیو پاتشاہ تہاڈے پوترا ہویا بابا گردتا جی دے لڑکا ہویا، آپ دیو درشن انہاں نوں، تسی بھی کرو تہاڈی اولاد تہاڈی بنس ودی ہے۔ گردیو پاتشاہ کہندے چکیا اس بالک نوں، چکیا اس سور اپنے انہاں نوں چکیا تیر مل نوں تے ایدہ ہتھاں دے اتنے پا کے تے چہرے وال نوں دیکھ کے مسکرا پے، کہندے تایا جی واپس آ گیا۔ ہن تایا جی کون سن؟ بابا پرتھی چند، دھن گرو ارجن دیو جی مہاراج جی دے وڈے بھراتا، گرو مہاراج جی دے دربار دے نال ایرکھا کرن والے آخری دم تک او بابا پرتھی چند ایرکھا کردے رہے گردیو پاتشاہ دے نال، تے گردیو پاتشاہ دھن گرو ہر گوبند صاحب دیکھ کے نا اپنے پوترے نو دیکھ کے کہندے اوہ ہی روح آ گئی ہے، پرتھی چند والی تائے والی روح آ گئی، کہتے تایا جی دوبارہ آ گیا۔ سو پیارو ایداں دے مہاراج جی نے کرپا جدو اپنی سنگتوں کے اتنے کردے نا تو ڈبے ہوئے بیڑے تار دیندے آ گردیو پاتشاہ تے شردا رکھ کے دیکھیے۔ ہوں ساتھ سنگ جی جدو اس جگہ دے اتنے آدھے آ اتنے ایک نہیں دو نہیں 22 منجیدار بیٹھتے ہیں، سو ساتھ سنگ جی بڑی دبدا دے وچ فس جاتا ہے۔ ہوں کی کیتا جاوے؟ اپنے ڈیرے دے وچ واپس چلیا جاتا، سنگت بھی یہ کافی آئی ہوئی سی، بہت ساری سنگت آئی تے یہ اپنے باڈی گارڈ بھی تقریباً 150-200 یہ باڈی گارڈ بھی یہ سرمایہ دار سن۔ ہوں انہیں ایک ویونت سوچی ہے
ਕਹਿੰਦਾ ਵੀ ਮੈਨੂੰ ਪਤਾ ਤੇ ਜਾਂ ਅਕਾਲ ਪੁਰਖ ਨੂੰ ਪਤਾ ਵੀ ਜਿਹੜੀ ਮੈਂ ਅਰਦਾਸ ਕੀਤੀ ਆ ਹੁਣ ਜੇ ਮੇਰੀ ਉਹ ਅਰਦਾਸ ਮੇਰੀ ਅੰਦਰ ਦੀ ਭਾਵਨਾ ਨੂੰ ਜਿਹੜਾ ਇਹਨਾਂ ਚੋਂ ਬੁੱਝ ਜਾਊਗਾ ਉਹੋ ਹੀ ਸੱਚਾ ਗੁਰੂ ਹੋਵੇਗਾ। ਹੁਣ ਇਹ 22 ਤੇ ਸੱਚੇ ਨਹੀਂ ਹੋ ਸਕਦੇ ਆ, 21 ਝੂਠੇ ਹੋਣਗੇ ਨਾ, ਉਹਨਾਂ ਚੋਂ ਇੱਕੋ ਹੀ ਸੱਚਾ ਹੋ ਜਾਂਦਾ, 21 ਝੂਠੇ ਆ ਤੇ 21 ਚੋਂ ਹੁਣ ਕਿੱਦਾਂ ਪਰਖ ਕੀਤੀ ਜਾਵੇ। ਹੁਣ ਕਹਿੰਦਾ ਇਹਨਾਂ ਦੇ ਸਾਹਮਣੇ ਜਾ ਕੇ ਦੋ ਦੋ ਮੋਹਰਾਂ ਮੱਥਾ ਟੇਕਦਾ ਆ, ਜਿਹੜਾ ਸੱਚਾ ਹੋਊਗਾ ਮੰਗ ਲਊਗਾ। ਤੇ ਧੀਰਮਲ ਦੀ ਉਹਨਾਂ ਦੇ ਵਿੱਚ ਤਾਕਤ ਉਸ ਵੇਲੇ ਜ਼ਿਆਦੀ ਸੀ, ਉਹਦਾ ਕਾਰਨ ਇੱਕ ਤੇ ਉਹ ਗੁਰੂ ਮਹਾਰਾਜ ਜੀ ਦੀ ਅੰਸ ਬੰਸ ਦੇ ਵਿੱਚੋਂ ਬਹੁਤ ਕਲੋਜ ਸੀ, ਤੇ ਦੂਸਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਹੜਾ ਧੰਨ ਗੁਰੂ ਅਰਜਨ ਮਹਾਰਾਜ ਜੀ ਨੇ ਲਿਖਵਾਇਆ ਸੀ ਨਾ, ਉਹ ਵੀ ਉਹਦੇ ਕੋਲ ਸੀ। ਇਸ ਕਰਕੇ ਉਹ ਬਾਕੀਆਂ ਨੂੰ ਵੱਧ ਪਾਵਰਫੁੱਲ ਸੀ, ਔਰ ਇਹਦਾ ਡੇਰਾ ਵੀ ਵੱਡਾ ਸੀ, ਇਹਦੇ ਮਸੰਦ ਵੀ ਬਹੁਤ ਜ਼ਿਆਦਾ ਸੀ ਇਹਦੇ ਕੋਲ। ਹੁਣ ਇਹ ਵਾਪਸ ਜਦੋਂ ਇਹ ਮੋਹਰਾਂ ਲੈ ਕੇ ਜਾਂਦਾ ਨਾ, ਪਹਿਲਾਂ ਸਭ ਤੋਂ ਪਹਿਲਾਂ ਧੀਰਮਲ ਦੇ ਡੇਰੇ ਹੀ ਜਾਂਦਾ, ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਇਹਨੇ 5 ਮੋਹਰਾਂ ਮੱਥਾ ਟੇਕੀਆਂ, ਉਸ ਤੋਂ ਬਾਅਦ ਧੀਰਮਲ ਉੱਪਰ ਚੌਂਕੀ ਲਾ ਕੇ ਉੱਚੀ ਚੌਂਕੀ ਲਾ ਕੇ ਬੈਠਾ ਸੀਗਾ, ਵਧੀਆ ਸ਼ਮਿਆਨਾ ਲੱਗਾ ਹੋਇਆ, ਉੱਤੇ ਪਸ਼ਮੀਨੇ ਦੀ ਚਾਂਦਨੀ ਲੱਗੀ ਹੋਈ ਆ, ਇੱਕ ਸਿੱਖ ਚੌਰ ਕਰ ਰਿਹਾ, ਕੋਈ ਗੋਡੇ ਘੁੱਟ ਰਿਹਾ। ਤੋ ਪਿਆਰਿਓ ਬਾਬਾ ਮੱਖਣ ਸ਼ਾਹ ਜਾਂਦੇ ਨੇ ਤੇ ਦੋ ਮੋਹਰਾਂ ਇਹਦੇ ਪੈਰਾਂ ਦੇ ਵਿੱਚ ਰੱਖ ਦਿੱਤੀਆਂ ਜਾਂਦੀਆਂ। ਹੁਣ ਸਤਸੰਗ ਜੀ ਜੇ ਤੇ ਅੰਤਰਜਾਮੀ ਹੁੰਦਾ ਤੇ ਦੱਸ ਦਿੰਦਾ ਵੀ ਸੱਜਣਾ ਦੋਵਾਂ ਨਾਲ ਗੱਲ ਨਹੀਂ ਬਣਨੀ, ਹੁਣ ਇਹਨੇ ਦੋ ਮੋਹਰਾਂ ਦੇਖ ਲਈਆਂ, ਨਾਲ ਇਹ ਵੀ ਪਤਾ ਬੰਦਾ ਸਰਮਾਏਦਾਰ ਹੈ, ਤੇ ਮਨ ਦੇ ਵਿੱਚ ਸੋਚਦਾ ਵੀ ਆਹ ਕੀ ਗੱਲ ਹੋਈ, ਇਹਨੂੰ ਚਿਰਾਂ ਦੇ ਅੜੀਕਦੇ ਸੀ, ਮੇਰੇ ਕਿੰਨੇ ਚੇਲੇ ਇਹਨੂੰ ਘੇਰ ਘੇਰ ਕੇ ਮੇਰੇ ਦਰਬਾਰ ਵਿੱਚ ਲਿਆਉਣ ਵਾਲੇ, ਤੇ ਮੋਹਰਾਂ ਰੱਖ ਦਿੱਤੀਆਂ ਇਹਨੇ ਦੋ ਮੋਹਰਾਂ ਸਾਰੀਆਂ। ਫਿਰ ਮਨ ਦੇ ਵਿੱਚ ਆਇਆ ਵੀ ਸਰਮਾਏਦਾਰ ਹੈ, ਹੱਲੇ ਨੇ 5-7 ਦਿਨ 10 ਦਿਨ ਰਹਿਣਾ ਹੋਣਾ, ਹੋ ਸਕਦਾ ਜ਼ਿਆਦਾ ਚੜਾਵਾ ਜਾਣ ਲੱਗਾ ਹੀ ਦੇ ਕੇ ਜਾਵੇ, ਇੱਦਾਂ ਦੇ ਮਨ ਦੇ ਵਿੱਚ ਆ। ਔਰ ਇੱਥੋਂ ਬਾਬਾ ਮੱਖਣ ਸ਼ਾਹ ਜੀ ਉੱਠਦੇ ਨੇ, ਇੱਕ ਤੋਂ ਬਾਅਦ ਦੂਸਰੇ, ਦੂਸਰੇ ਤੋਂ ਬਾਅਦ ਤੀਸਰੇ, ਤੀਸਰੇ ਤੋਂ ਬਾਅਦ ਸਾਰਿਆਂ ਦੇ ਮੋਹਰੇ ਦੋ ਦੋ ਮੋਹਰਾਂ ਰੱਖ ਆਇਆ। ਪਰ ਪਿਆਰਿਓ ਤਸੱਲੀ ਕਿਤਿਓ ਨਾ ਹੋਈ, ਆਖਰ ਪਰੇਸ਼ਾਨ ਹੋ ਕੇ ਫਿਰ ਆਪਣੇ ਡੇਰੇ ਦੇ ਵਿੱਚ ਚਲਿਆ ਜਾਂਦਾ ਬਾਬਾ ਮੱਖਣ ਸ਼ਾਹ, ਵਾਪਸ ਆਪਣੇ ਡੇਰੇ ਵਿੱਚ ਚਲਿਆ ਜਾਂਦਾ। ਔਰ ਉਸ ਵੇਲੇ ਇੱਕ ਪ੍ਰਤਿਗਿਆ ਕਰਦਾ ਹੈ, ਪਹਿਲਾਂ ਤੇ ਸੰਗਤਾਂ ਨੂੰ ਇਸ ਗੱਲ ਦੀ ਆਖ ਰਿਹਾ ਵੀ ਸੱਜਣੋ ਬਹੁਤ ਕਸੂਤੇ ਫਸ ਗਏ, ਸਾਡਾ ਗੁਰੂ ਸਾਹਿਬ ਹੀ ਨਹੀਂ ਸਾਨੂੰ ਲੱਭ ਰਿਹਾ, ਔਰ ਇਹ ਸਾਰੇ ਝੂਠੇ ਬੈਠੇ ਨੇ। ਇਸ ਚੀਜ਼ ਦਾ ਪਤਾ ਲੱਗ ਗਿਆ ਵੀ ਇਹਨਾਂ ਵਿੱਚ ਅੰਤਰਜਾਮੀ ਕੋਈ ਨਹੀਂ ਹੈ, ਦਿਲਾਂ ਦੀ ਬੁੱਝਣ ਵਾਲਾ ਕੋਈ ਨਹੀਂ, ਸਾਰੇ ਝੂਠੇ ਆ, ਤੇ ਸੱਚਾ ਕਿੱਥੋਂ ਲੱਭੇ। ਹੁਣ ਇਹ ਅਰਦਾਸ ਬੇਨਤੀ ਕਰਦਾ ਆਪਣੇ ਆਪ ਰਾਤ ਨੂੰ, ਕਹਿੰਦਾ ਸੱਜਣੋ ਜਿੰਨਾ ਚਿਰ ਸੱਚਾ ਗੁਰੂ ਪ੍ਰਗਟ ਨਹੀਂ ਮੈਂ ਕਰ ਲੈਂਦਾ, ਉਹਨਾਂ ਚਿਰ ਮੈਂ ਅੰਨ ਪਾਣੀ ਮੂੰਹ ਨੂੰ ਨਹੀਂ ਲਾਵਾਂਗਾ। ਬੜੀ ਵੱਡੀ ਪ੍ਰਤਿਗਿਆ ਨੇ ਕਰ ਲਈ ਹੈ। ਔਰ ਗੁਰੂ ਪਿਆਰਿਓ ਫਿਰ ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ, ਦਾਤਾ ਜੀ ਮੈਂ ਸੱਚੇ ਦਿਲੋਂ ਅਰਦਾਸ ਕਰਦਾ ਕਿ ਮੈਂ ਤੁਹਾਨੂੰ ਜੇ ਪ੍ਰਗਟ ਨਾ ਕਰ ਸਕਿਆ, ਇੱਥੇ ਬਾਬੇ ਬਕਾਲੇ ਵਿੱਚੋਂ ਤੁਹਾਨੂੰ ਨਾ ਲੱਭ ਸਕਿਆ, ਮੈਂ ਭੁੱਖਾ ਮਰ ਜਾਵਾਂਗਾ, ਅੰਨ ਪਾਣੀ ਮੂੰਹ ਨੂੰ ਲਾਵਾਂਗਾ। ਸੋ ਇਹ ਕਿਵੇਂ ਅਰਦਾਸ ਬੇਨਤੀ ਕਰਦਾ। ਸੋ ਢਾਡੀ ਜਥਾ ਉਸ ਕੋਲੇ ਦੀਆਂ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਦਾ।

ਗੁਰੂ ਪਿਆਰਿਓ ਗੱਲ ਵੈਸੇ ਬੜੀ ਸਾਫ ਸੀ, ਕੋਈ ਗੱਲ ਗੁੰਝਲਦਾਰ ਨਹੀਂ ਸੀ। ਅੱਠਵੇਂ ਪਾਤਸ਼ਾਹ ਨੇ ਅੰਤਮ ਸਮੇਂ ਇਹੀ ਆਖਿਆ ਸੀ ਵੀ ਬਾਬਾ ਬਕਾਲੇ। ਹੁਣ ਜੇ ਇਹਦੇ ਤੇ ਗੌਰ ਕਰੀਏ ਤੇ ਧੀਰਮਲ ਤੇ ਸਤਿਗੁਰਾਂ ਦਾ ਬਾਬਾ ਨਹੀਂ ਸੀ ਲੱਗਦਾ ਜਿਹੜਾ ਇੰਨਾ ਜ਼ਿਆਦਾ ਅਪੱਧਰ ਕਰ ਰਿਹਾ ਸੀ, ਔਰ ਉਹ ਸੀ ਵੀ ਕਰਤਾਰਪੁਰ ਤੇ ਗੱਲ ਬਕਾਲੇ ਦੀ ਹੋ ਰਹੀ ਹੈ। ਮੌਕੇ ਦਾ ਫਾਇਦਾ, ਬੇਈਮਾਨ ਬੰਦੇ ਮੌਕੇ ਦਾ ਕਈ ਵਾਰ ਫਾਇਦਾ ਲੈ ਜਾਂਦੇ ਆ, ਧੀਰਮਲ ਮੌਕੇ ਦਾ ਫਾਇਦਾ ਲੈ ਰਿਹਾ ਸੀ ਤੇ ਨਾ ਹੀ ਇਹ ਬਾਬਾ ਲੱਗਦਾ ਸੀ। ਬਾਬਾ ਦਾਦੇ ਨੂੰ ਆਖਿਆ ਕਰਦੇ ਨਾ, ਦਾਦਾ ਜਾਂ ਬਾਬਾ ਇੱਕੋ ਹੀ ਗੱਲ ਆ, ਦਾਦਾ ਜੀ ਕਹਿ ਦੀਦਾ, ਬਾਬਾ ਜੀ ਕਹਿ ਦੀਦਾ। ਹੁਣ ਅੱਠਵੇਂ ਪਾਤਸ਼ਾਹ ਦਾ ਧੀਰਮਲ ਤਾਇਆ ਲੱਗਦਾ ਸੀ, ਬਾਬਾ ਲੱਗਦਾ ਹੀ ਨਹੀਂ ਸੀ। ਬਾਬਾ ਕੌਣ ਸੀ? ਬਾਬਾ ਗੁਰਦਿੱਤਾ ਜੀ। ਦਾਦਾ ਜੀ ਕੌਣ ਸੀਗੇ ਉਹਨਾਂ ਦੇ? ਬਾਬਾ ਗੁਰਦਿੱਤਾ ਜੀ। ਤੇ ਦਾਦੇ ਦਾ ਭਰਾ, ਬਾਬੇ ਦਾ ਭਰਾ ਜਿਹੜਾ ਉਹ ਵੀ ਬਾਬਾ ਹੀ ਹੁੰਦਾ। ਹੁਣ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਰਾ ਕੌਣ ਸਨ? ਤੇਗ ਬਹਾਦਰ ਜੀ ਮਹਾਰਾਜ। ਤੇ ਸਿੱਧੀ ਜੀ ਗੱਲ ਹੈ ਵੀ ਉਹਨਾਂ ਨੇ ਤੇਗ ਬਹਾਦਰ ਜੀ ਮਹਾਰਾਜ ਜੀ ਵੱਲ ਇਸ਼ਾਰਾ ਕੀਤਾ ਸੀ, ਕਿਉਂਕਿ ਬਾਬਾ ਗੁਰਦਿੱਤਾ ਜੀ ਦੇ ਭਾਈ ਲੱਗਦੇ ਸਨ। ਜੇ ਬਾਬਾ ਗੁਰਦਿੱਤਾ ਉਹਨਾਂ ਦਾ ਬਾਬਾ ਸੀ ਤੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਉਹਨਾਂ ਦੇ ਬਾਬਾ ਜੀ ਸਨ। ਗੱਲ ਬੜੀ ਨੋਰਮਲ ਸੀ ਪਰ ਇਹਨੂੰ ਗੁੰਝਲਦਾਰ ਬਣਾ ਦਿੱਤਾ ਗਿਆ। ਬਾਈ ਦਾਅਵੇਦਾਰ ਆ ਕੇ, ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ, ਤੋ ਸਾਧ ਸੰਗਤ ਜੀ ਇਹਨਾਂ ਨੇ ਆ ਕੇ ਡੇਰੇ ਬਾਬੇ ਬਕਾਲੇ ਵਿਖੇ ਲਾ ਲਿਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਇਹਨਾਂ ਵਾਂਗ ਡੇਰੇ ਲਾ ਕੇ ਨਹੀਂ ਸੀ ਬੈਠੇ, ਉਹਨਾਂ ਦੇ ਕੋਲ ਛੋਟਾ ਜਿਹਾ ਘਰ। ਹਾਂ ਗੁਰੂ, ਤੇਗ ਬਹਾਦਰ ਜੀ ਇੱਥੇ ਕਿਵੇਂ ਸਨ? ਜਦੋਂ ਕਰਤਾਰਪੁਰ ਦੀ ਜੰਗ ਜਿੱਤੀ ਗਈ ਹੈ ਨਾ, 13 ਸਾਲ ਦੀ ਉਮਰ ਸੀ ਉਦੋਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਹਲੇ ਗੁਰੂ ਨਹੀਂ ਸਨ ਬਣੇ। ਉਦੋਂ ਉਹਨਾਂ ਨੂੰ ਤਿਆਗ ਮੱਲ ਆਖਿਆ ਜਾਂਦਾ ਸੀ, ਤਿਆਗ ਮੱਲ। ਔਰ 13 ਸਾਲ ਦੀ ਉਮਰ ਦੇ ਵਿੱਚ ਤਲਵਾਰ ਦੇ ਉਹ ਜ਼ੋਰ ਦਿਖਾਰੇ ਕਿ ਧੰਨ ਗੁਰੂ ਸੱਚੇ ਹਰਗੋਬਿੰਦ ਪਾਤਸ਼ਾਹ ਵੀ ਅੱਛ ਅੱਛ ਕਰ ਉੱਠੇ। ਔਰ ਤਿਆਗ ਮੱਲ ਤੋਂ ਉਹਨਾਂ ਨੇ ਆਖਤਾ, ਮੇਰਾ ਪੁੱਤ ਤੇਗ ਬਹਾਦਰ ਆ, ਤੇਗ ਇਹ ਤੇਗ ਦਾ ਧਨੀ ਹੈ, ਅੱਜ ਤੇਗ ਵਾਹੀ ਹੈ, ਸਮਾਂ ਆਉਣ ਤੇ ਇਹ ਤੇਗ ਖਾਵੇਗਾ ਵੀ। ਐਸੀਆਂ ਬਖਸ਼ਾਂ ਸਤਿਗੁਰਾਂ ਨੇ ਕੀਤੀਆਂ ਸਨ। ਔਰ ਛੇਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਬਕਾਲੇ ਵਿਖੇ ਵਿਆਹੇ ਹੋਏ ਸਨ ਮਾਤਾ ਨਾਨਕੀ ਜੀ ਦੇ ਨਾਲ। ਮਾਤਾ ਨਾਨਕੀ ਜੀ ਦਾ ਪੇਕੇ ਪਿੰਡ ਸੀ। ਹੁਣ ਤੁਸੀਂ ਸੱਜਣ ਇਤਿਹਾਸ ਤੋਂ ਜਾਣੂ ਬੈਠੇ ਹੋ, ਥੋੜ੍ਹੀ ਜਿਹੀ ਇੱਥੇ ਵੀ ਗੁੰਝਲ ਪੈ ਜਾਂਦੀ ਆ ਸਾਡੇ। ਅਸੀਂ ਜਦੋਂ ਆਪਾਂ ਇਤਿਹਾਸ ਨੂੰ ਵਾਚਦੇ ਹਾਂ ਨਾ, ਤੇ ਸਾਡੇ ਇਤਿਹਾਸ ਦੇ ਅੰਦਰ ਤਿੰਨ ਬੀਬੀਆਂ ਦਾ ਨਾਂ ਨਾਨਕੀ ਕਰਕੇ ਆਉਂਦਾ, ਤਿੰਨ ਜਾਣੀਆਂ। ਇੱਕ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਭਰਾ, ਵੱਡੀ ਭੈਣ ਬੇਬੇ ਨਾਨਕੀ ਜੀ, ਉਹਨਾਂ ਨੂੰ ਵੀ ਸਤਿਕਾਰ ਨਾਲ ਬੇਬੇ ਨਾਨਕੀ ਜੀ ਆਖਿਆ ਜਾਂਦਾ। ਤੇ ਛੇਵੇਂ ਪਾਤਸ਼ਾਹ ਦੇ ਸੁਪਤਨੀ ਬਾਬੇ ਬਕਾਲੇ ਵਾਲੇ, ਔਰ ਉਹਨਾਂ ਦਾ ਨਾਮ ਮਾਤਾ ਨਾਨਕੀ ਆਪਾਂ ਸਤਿਕਾਰ ਨਾਲ ਲੈਂਦੇ। ਇੱਕ ਨਾਨਕੀ ਦਾ ਹੋਰ ਨਾਮ ਬੜਾ ਇਤਿਹਾਸ ਦੇ ਵਿੱਚ ਪ੍ਰਚਲਿਤ ਹੈ, ਉਸ ਪਾਸੇ ਹਲੇ ਆਪਾਂ ਜਾਣਾ ਹੈ ਆਉਣ ਵਾਲੇ ਟਾਈਮ ਦੇ ਵਿੱਚ। ਫਿਰ ਅੱਜ ਐਤਕੀ ਤੇ ਸੈਮ ਨਹੀਂ ਲੱਗੇਗਾ ਸਾਡੇ, ਐਵੇਂ 2-3 ਦਿਨ ਹੀ ਰਹਿ ਗਏ ਤੁਹਾਡੇ ਕੋਲ। ਫਿਰ ਜਦੋਂ ਕਿਤੇ ਸਮਾਂ ਮਿਲਿਆ, ਦਾਤਾ ਕਿਰਪਾ ਕਰੇ ਫਿਰ ਇੱਥੇ ਆਉਣ ਦਾ ਸਮਾਂ ਮਿਲਿਆ, ਉੱਧਰ ਨੂੰ ਜਾ। ਹਾਂ, ਉਹ ਮੈਂ ਨਾਨਕੀ ਦਾ ਜ਼ਿਕਰ ਕਰਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤ ਨੂੰ ਔਰ ਮਹਾਰਾਜਾ ਕੰਵਰ ਨੌ ਨਿਹਾਲ ਸਿੰਘ ਦੀ ਸੁਪਤਨੀ, ਉਹਦਾ ਨਾਂ ਵੀ ਨਾਨਕੀ ਸੀ, ਔਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਉਹ ਧੀ ਸੀ। ਇਹ ਤਿੰਨ ਨਾਨਕੀਆਂ ਦਾ ਜ਼ਿਕਰ ਹੋ ਗਿਆ, ਇਸ ਕਰਕੇ ਮੈਂ ਤੁਹਾਡੇ ਨਾਲ ਇਸ ਗੱਲ ਸਾਂਝੀ ਕੀਤੀ ਹੈ ਵੀ ਇਹ ਨਾਨਕੀ ਨਾਮ ਦਾ ਭੁਲੇਖਾ ਨਾ ਪੈ ਜਾਵੇ। ਸੋ ਇਹ ਛੇਵੇਂ ਪਾਤਸ਼ਾਹ ਦੇ ਸੁਪਤਨੀ ਜੀ ਔਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਮਾਤਾ ਜੀ ਸਨ। ਔਰ ਜਦੋਂ ਕਰਤਾਰਪੁਰ ਵਾਲੀ ਜੰਗ ਜਿੱਤੀ ਜਾਂਦੀ ਹੈ, ਸੱਚੇ ਸਤਿਗੁਰ ਆਪ ਕੀਰਤਪੁਰ ਵੱਲ ਨੂੰ ਚਲੇ ਜਾਂਦੇ ਨੇ ਔਰ ਆਪਣੇ ਪਤਨੀ ਮਾਤਾ ਨਾਨਕੀ ਜੀ ਦੇ ਨਾਲ ਉਹਨਾਂ ਦੇ ਬੇਟੇ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਬਕਾਲੇ ਵਿਖੇ ਭੇਜ ਦਿੱਤਾ ਜਾਂਦਾ ਵੀ ਤੁਸੀਂ ਬਕਾਲੇ ਰਹੋ, ਅਸੀਂ ਕੀਰਤਪੁਰ ਵੱਲ ਨੂੰ ਚੱਲਾਂਗੇ, ਸਮਾਂ ਮਿਲੇਗਾ ਤੇ ਅਸੀਂ ਤੁਹਾਨੂੰ ਬੁਲਾਵਾਂਗੇ। ਸਮਾਂ ਨਹੀਂ ਮਿਲਿਆ ਔਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਔਰ ਉਹਨਾਂ ਦੇ ਮਾਤਾ ਜੀ ਇੱਥੇ ਬਕਾਲੇ ਹੀ ਟਿਕੇ ਰਹੇ। ਹੁਣ ਸਮਾਂ ਮਿਲਿਆ, ਹੁਣ ਸਮਾਂ ਆਇਆ ਹੈ ਪ੍ਰਗਟ ਹੋਣ ਦਾ। ਅੱਠਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿੰਦੇ ਬਾਬਾ ਬਕਾਲੇ। ਤੇ ਹੁਣ ਗੁਰੂ ਪਿਆਰਿਓ ਇਹ ਗੱਲ ਮੱਖਣ ਸ਼ਾਹ ਲਬਾਣਾ ਜਿਹੜਾ ਨਾ, ਇਸ ਗੱਲ ਦਾ ਸਿੱਟਾ ਕੱਢਣਾ ਚਾਹੁੰਦਾ ਸੀ। ਹੁਣ ਅਰਦਾਸ ਸਾਰਿਆਂ ਦੇ ਮੋਹਰੇ ਦੋ ਦੋ ਮੋਹਰਾਂ ਰੱਖ ਕੇ ਤੇ ਆਪਣੇ ਡੇਰੇ ਚਲਿਆ ਗਿਆ। ਬਹੁਤ ਜ਼ਿਆਦਾ ਦੁਖੀ ਹੋਇਆ ਵੀ ਬਣਿਆ ਕੀ ਹੈ, ਇਹਨਾਂ ਦੇ ਵਿੱਚੋਂ ਇੱਕ ਵੀ ਸੱਚਾ ਨਹੀਂ ਬੈਠਾ। ਫਿਰ ਆਪਣੇ ਡੇਰੇ ਜਾ ਕੇ ਆਪਣੇ ਇਹਨੇ ਸਾਥੀ ਇਕੱਠੇ ਕੀਤੇ, ਸੱਜਣੋ ਕਹਿੰਦਾ ਮੈਂ ਬਹੁਤ ਪਰੇਸ਼ਾਨ ਹਾਂ, ਹੁਣ ਇੱਕੋ ਹੀ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਦਾਤਾ
ਜੇ ਮੈਂ ਤੁਹਾਨੂੰ ਪ੍ਰਗਟ ਨਾ ਕਰ ਸਕਿਆ, ਮੈਂ ਜੇ ਤੁਹਾਨੂੰ ਲੱਭ ਨਾ ਸਕਿਆ, ਮੈਂ ਤੁਹਾਨੂੰ ਗੁਰਗੱਦੀ ਦੇ ਉੱਤੇ ਬਿਠਾ ਨਾ ਸਕਿਆ, ਤਦ ਤੱਕ ਮੈਂ ਦਾਤਾ ਭੁੱਖਾ ਰਵਾਂਗਾ, ਮੈਂ ਅੰਨ ਜਲ ਪਾਣੀ ਕੁਛ ਨਹੀਂ ਛਕਾਂਗਾ, ਇੱਥੋਂ ਤੱਕ ਸਤਿਗੁਰੂ ਮੈਂ ਮਰ ਵੀ ਭਾਵੇਂ ਜਾਵਾਂ ਨਾ, ਜਦ ਤੱਕ ਤੁਹਾਨੂੰ ਮੈਂ ਪ੍ਰਗਟ ਨਹੀਂ ਕਰ ਲੈਂਦਾ, ਤਦ ਤੱਕ ਮੈਂ ਅੰਨ ਪਾਣੀ ਕੁਝ ਨਹੀਂ ਜੁਟ ਲਾਵਾਂਗਾ। ਬੜੀ ਕਰੜੀ ਪ੍ਰਤਿਗਿਆ ਕਰ ਲਈ ਤੇ ਨਾਲ ਇਹਨੇ ਆਪਣੇ ਸਾਥੀਆਂ ਨੂੰ ਆਖ ਦਿੱਤਾ ਵੀ ਜਾਓ ਪਿੰਡ ਦੇ ਵਿੱਚ ਹੋਰ ਵੀ ਪਤਾ ਕਰੋ, ਇਹਨਾਂ ਬਾਈਆਂ ਤੋਂ ਬਗੈਰ ਕੋਈ ਹੋਰ ਵੀ ਹੈ ਕਿ ਨਹੀਂ ਇੱਥੇ। ਹੁਣ ਗੁਰੂ ਪਿਆਰਿਓ ਇਹਦੇ ਨਾਲ ਦੇ ਸਾਥੀ ਪਿੰਡ ਦੇ ਵਿੱਚ ਘੁੰਮਦੇ ਫਿਰਦੇ 2-3 ਦਿਨ ਲੱਗ ਜਾਂਦੇ ਨੇ, ਔਰ ਕਿਸੇ ਨੇ ਦੱਸ ਦਿੱਤਾ ਵਿਚਾਰਾ 2-3 ਦਿਨ ਭੁੱਖਾ ਹੀ ਬੈਠਾ ਰਿਹਾ, ਇਹ ਪ੍ਰਤਿਗਿਆ ਕਰ ਬੈਠਾ ਸੀ। ਹੁਣ ਸੱਚੇ ਸਤਿਗੁਰਾਂ ਨੇ ਵੀ ਦੇਖ ਲਿਆ ਵੀ ਹੁਣ ਜਗਤ ਦੇ ਸਾਹਮਣੇ ਪ੍ਰਗਟ ਹੋਣਾ ਪੈਣਾ, ਸਬੱਬ ਕੀ ਬਣਿਆ? ਇਹਦੇ ਜਿਹੜੇ ਨਾਲ ਦੇ ਸਾਥੀ ਆਏ ਹੋਏ ਸੀ ਮੱਖਣ ਸ਼ਾਹ ਦੇ ਨਾਲ ਦੇ, ਪਿੰਡ ਵਿੱਚ ਘੁੰਮ ਕੇ ਗਲੀਆਂ ਵਿੱਚ ਘੁੰਮ ਕੇ ਪੁੱਛਦੇ ਫਿਰਦੇ, ਸੱਜਣੋ ਅਸੀਂ ਸੱਚੇ ਗੁਰੂ ਦੀ ਭਾਲ ਕਰਦੇ ਫਿਰਦੇ ਹਾਂ ਪਰ ਸਾਨੂੰ ਹਜੇ ਤੱਕ ਲੱਭਾ ਨਹੀਂ ਹੈ, ਔਰ ਸਾਡਾ ਵੱਡਾ ਸਰਦਾਰ ਮੱਖਣ ਸ਼ਾਹ ਉਹਨੇ ਬੜੀ ਕਰੜੀ ਪ੍ਰਤਿਗਿਆ ਕਰ ਲਈ ਹੈ। ਤੁਸੀਂ ਦੱਸੋ ਇਸੇ ਪਿੰਡ ਵਿੱਚ ਹੋਰ ਵੀ ਸੋਢੀਆਂ ਦੀ ਕੁੱਲ ਦੇ ਵਿੱਚੋਂ ਰਹਿੰਦਾ ਕੋਈ? ਤੇ ਪਿੰਡ ਵਾਲਿਆਂ ਨੇ ਦੱਸਿਆ ਕਹਿੰਦੇ ਹਾਂ ਰਹਿੰਦਾ ਆ, ਤੇਗ ਬਹਾਦਰ ਜੀ ਰਹਿੰਦੇ ਨੇ ਔਰ 6ਵੇਂ ਪਾਤਸ਼ਾਹ ਦੇ ਉਹ ਲਾਲ ਨੇ, ਪਰ ਉਹ ਇਹਨਾਂ ਵਾਂਗ ਇੱਦਾਂ ਨਹੀਂ ਬੈਠੇ, ਡੇਰੇ ਲਾ ਕੇ ਨਹੀਂ ਬੈਠੇ, ਉਹ ਇੱਕ ਉਹਨਾਂ ਕੋਲ ਛੋਟਾ ਜਿਹਾ ਨੀਵਾਂ ਜਿਹਾ ਕਮਰਾ ਆ ਔਰ ਉਹਦੇ ਵਿੱਚ ਉਹ ਸਾਰਾ ਪਰਿਵਾਰ ਰਹਿੰਦਾ, ਉਹ ਬਾਹਰ ਨਹੀਂ ਨਿਕਲਦੇ, ਬਹੁਤ ਟਾਵਾਂ ਜੰਗਲ ਪਾਣੀ ਜਦੋਂ ਜਾਣਾ ਹੋਵੇ ਉਦੋਂ ਹੀ ਸਵਖਤੇ ਨਿਕਲਦੇ, ਨਹੀਂ ਤਾਂ ਫਿਰ ਜਲ ਪਾਣੀ ਛੱਕ ਕੇ ਮਾੜਾ ਮੋਟਾ ਉਹ ਅੰਦਰੇ ਬੈਠੇ ਬੰਦਗੀ ਵਿੱਚ ਸਿਮਰਨ ਵਿੱਚ ਲੀਨ ਰਹਿੰਦੇ ਨੇ। ਤੇ ਸਤਸੰਗ ਜੀ ਉਹਦੇ ਮਨ ਨੂੰ ਵੱਜੀ ਹੈ, ਮੱਖਣ ਸ਼ਾਹ ਹੋ ਸਕਦਾ ਹੈ ਜਿਸ ਨੂੰ ਤੂੰ ਲੱਭਦਾ ਹੈ ਉਹ ਉਹੋ ਹੀ ਹੋਣਾ, ਹੁਣ ਇਹਦੇ ਅੰਦਰ ਮਾੜੀ ਜਿਹੀ ਤਾਰ ਖੜਕੀ ਹੈ ਵੀ ਸੱਚਾ ਗੁਰੂ ਹੋ ਸਕਦਾ ਹੈ। ਤੇ ਫਿਰ ਘਰ ਦਾ ਪੁੱਛਦੇ ਪੁਛਾਉਂਦੇ ਉਸ ਜਗ੍ਹਾ ਦੇ ਉੱਤੇ ਚਲੇ ਜਾਂਦੇ, ਇਹਦੇ ਨਾਲ 500-700 ਇਹਦੇ ਜਿਹੜੇ ਸਾਥੀ ਸਨ ਉਹ ਵੀ, ਤੇ ਹੁਣ ਇੱਥੇ ਜਿਹੜੇ ਡੇਰੇਦਾਰ ਬੈਠੇ ਸਨ ਉਹਨਾਂ ਦੇ ਮਸੰਦ ਵੀ, ਉਹ ਵੀ ਮਗਰੇ ਜਾਂਦੇ ਘੇਰਨ ਦਾ ਯਤਨ ਕਰਦੇ ਨੇ। ਹੁਣ ਪਤਾ ਲੱਗ ਗਿਆ ਵੀ ਕਿਤੇ ਮੱਖਣ ਸ਼ਾਹ ਬਿਲਕੁਲ ਟਿਕਾਣੇ ਦੇ ਉੱਤੇ ਨਾ ਚਲੇ ਜਾਵੇ, ਸਾਡਾ ਪਾਜ ਉਗੜ ਜਾਵੇਗਾ ਔਰ ਸਾਡਾ ਤੋਰੀ ਫੁਲਕਾ ਬੰਦ ਹੋ ਜਾਵੇਗਾ। ਘੇਰ ਘੇਰ ਕੇ ਇਹਦੇ ਸਾਥੀ ਜਿਹੜੇ ਆ ਨਾ ਮਸੰਦ ਮੱਖਣ ਸ਼ਾਹ ਲਬਾਣੇ ਨੂੰ ਘੇਰ ਕੇ ਕਹਿੰਦੇ, ਕਹਿੰਦੇ ਸ਼ਾਹ ਜੀ ਸੁਦਾਗਰ ਜੀ ਤੁਸੀਂ ਕਿੱਧਰ ਤੁਰੇ ਜਾਂਦੇ ਹੋ, ਇੱਧਰ ਜਿਹਦੇ ਵੱਲ ਤੁਸੀਂ ਚੱਲੇ ਹੋ ਉਹ ਨਹੀਂ ਕਿਸੇ ਨਾਲ ਬੋਲਦਾ ਬਾਲਦਾ, ਉਹ ਕਿਸੇ ਨਾਲ ਕੋਈ ਵੱਧ ਘੱਟ ਨਹੀਂ ਬੋਲਦਾ, ਉਹ ਉਹ ਨਾ ਉਹਨੂੰ ਸੁਣਦਾ ਨਾ ਉਹ ਕਿਸੇ ਨਾਲ ਬੋਲਦਾ, ਉਹ ਤੇ ਐਵੇਂ ਚੁੱਪ ਕਰਕੇ ਮਤਲਬ ਜਿੱਦਾਂ ਇੱਕ ਮੈਂਟਲੀ ਸੁਭਾਅ ਗੁਰੂ ਪਿਆਰਿਓ ਇੱਦਾਂ ਦੀ ਜ਼ਬਾਨ ਦੇ ਵਿੱਚੋਂ ਸ਼ਬਦ ਕੱਢਦੇ ਨੇ ਪਾਪੀ ਗੁਰਦੇਵ ਪਾਤਸ਼ਾਹ ਦੇ ਵਾਸਤੇ। ਕਹਿੰਦੇ ਉਹਨਾਂ ਦੀ ਸੁਰਤ ਵੀ ਬਹੁਤੀ ਨਹੀਂ ਕੰਮ ਕਰਦੀ, ਉਹ ਸ਼ਾਂਤ ਜਿਹਾ ਬੈਠੇ ਰਹਿੰਦੇ ਇੱਕ ਕਮਰੇ ਵਿੱਚ ਵੜ ਕੇ, ਉਹ ਨਹੀਂ ਕਿਸੇ ਨਾਲ ਬੋਲਦਾ, ਹੋ ਸਕਦਾ ਹੈ ਔਰ ਜੇ ਤੁਹਾਡੇ ਨਾਲ ਕੋਈ ਮੰਦਾ ਚੰਗਾ ਬੋਲੇ ਤੇ ਫਿਰ ਸਾਨੂੰ ਗੁੱਸਾ ਆਉਣਾ, ਏਡੇ ਵੱਡੇ ਤੁਸੀਂ ਵਪਾਰੀ ਹੋ ਤੁਹਾਡੇ ਨਾਲ ਕੋਈ ਗਲਤ ਬੋਲੇਗਾ ਕੋਈ ਗਲਤ ਅਲਫਾਜ਼ ਕੱਢਣਗੇ ਤੇ ਫਿਰ ਹੋਰ ਤੁਹਾਨੂੰ ਗੁੱਸਾ ਆਏਗਾ ਨੁਕਸਾਨ ਹੋ ਜਾਵੇਗਾ। ਕਹਿੰਦੇ ਨਹੀਂ ਹੁਣ ਮੈਂ ਦਰਸ਼ਨ ਕਰਕੇ ਮੁੜਾਂਗਾ, ਮੈਂ ਮਿਲ ਕੇ ਆਵਾਂਗਾ, ਉਹ ਵੀ ਕਿਤੇ ਜੇ ਤੁਹਾਡੇ ਵਰਗਾ ਪਖੰਡੀ ਹੋਇਆ ਫਿਰ ਤੇ ਸੱਜਣੋ ਵੱਸ ਦੀ ਗੱਲ ਨਹੀਂ। ਹੁਣ ਗੁਰੂ ਪਿਆਰਿਓ ਇਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਘਰ ਦੇ ਮੋਹਰੇ ਇਹ ਸਾਰਾ ਕਾਫਲਾ ਪਹੁੰਚ ਜਾਂਦਾ ਔਰ ਜਿਹੜਾ ਵੀ ਸੰਗਤ ਦੇ ਵਿੱਚੋਂ ਆਉਂਦਾ ਜਾਂਦਾ ਸੀ ਨਾ ਮਿਲਣ ਵਾਸਤੇ ਗੁਰਦੇਵ ਪਾਤਸ਼ਾਹ ਨੂੰ ਔਰ ਮਾਤਾ ਨਾਨਕੀ ਜੀ ਉਹੀ ਪਰਿਵਾਰ ਦੀ ਅਗਵਾਈ ਕਰਦੇ ਸਨ ਔਰ ਪਰਿਵਾਰ ਵਿੱਚ ਜੀ ਕਿਹੜੇ ਸਨ, ਗੁਰੂ ਤੇਗ ਬਹਾਦਰ ਜੀ ਦੇ ਮਹਿਲ ਮਾਤਾ ਗੁਜਰੀ ਜੀ ਸਨ ਤੇ ਇਹਨਾਂ ਦੀ ਮਾਤਾ ਜੀ ਮਾਤਾ ਨਾਨਕੀ ਜੀ ਸਨ ਔਰ ਜਿੰਨਾ ਕੁ ਸੰਗਤ ਕੋਈ ਮਾੜਾ ਮੋਟਾ ਪ੍ਰੇਮ ਵਾਲਾ ਚੜਾਵਾ ਚੜਾ ਜਾਂਦਾ ਸੀ ਕੋਈ ਥੋੜਾ ਬਹੁਤਾ ਮਾਇਆ ਉਹਨੇ ਨਾਲ ਇਹਨਾਂ ਦਾ ਰੁਜ਼ਗਾਰ ਚੱਲਦਾ ਸੀ ਗੁਜ਼ਾਰਾ ਚੱਲਦਾ ਸੀ ਤੇ ਜੋ ਕੋ ਕਿ ਸੰਗਤ ਮਿਲਣ ਵਾਸਤੇ ਆਉਂਦੀ ਸੀ ਤੇ ਮਾਤਾ ਨਾਨਕੀ ਜੀ ਦੇ ਪੁੱਛੋਂ ਬਗੈਰ ਕਿਸੇ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾਂਦਾ। ਹੁਣ ਮਾਤਾ ਜੀ ਦੇ ਸਾਹਮਣੇ ਮੱਖਣ ਸ਼ਾਹ ਲਬਾਣਾ ਜੀ ਖੜੇ ਨੇ, ਕਹਿੰਦੇ ਮਾਤਾ ਜੀ ਅਸੀਂ ਗੁਰੂ ਦੇਵ ਪਾਤਸ਼ਾਹ ਨੂੰ ਮਿਲਣ ਵਾਸਤੇ ਆਏ ਹਾਂ। ਮਾਤਾ ਨਾਨਕੀ ਜੀ ਨੇ ਸਾਰਾ ਹਜੂਮ ਦੇਖਿਆ, ਨਾਲ ਆਖ ਦਿੱਤਾ ਕਹਿੰਦੇ ਪੁੱਤਰ ਜੀ ਜੇ ਉਹਨਾਂ ਨੂੰ ਮਿਲਣਾ ਅੰਦਰ ਕੇਵਲ ਇੱਕ ਜਾਂ 2 ਜਾਣਿਆਂ ਦੇ ਬੈਠਣ ਦੀ ਵਿਵਸਥਾ, ਇਹ ਦੂ ਜਾਣੇ ਆ ਤੁਸੀਂ ਸਾਰੇ ਜਾਣੇ ਅੰਦਰ ਨਹੀਂ ਜਾ ਸਕਦੇ, ਹਾਂ ਤੁਸੀਂ ਮਿਲਣਾ ਚਾਹੁੰਦੇ ਹੋ ਅਸੀਂ ਮਿਲਾ ਦਿੰਦੇ ਹਾਂ ਪਰ ਇੰਨਿਆਂ ਜਾਣਿਆਂ ਕੋਲ ਅੰਦਰ ਨਹੀਂ ਜਾ ਹੋਣਾ। ਤੇ ਮੱਖਣ ਸ਼ਾਹ ਲਬਾਣਾ ਕਹਿੰਦਾ ਮੈਂ ਇਕੱਲਾ ਹੀ ਜਾਵਾਂਗਾ, ਮੈਂ ਦੂਜਾ ਵੀ ਨਹੀਂ ਕੋਈ ਲੈ ਕੇ ਜਾਣਾ। ਗੁਰੂ ਪਿਆਰਿਓ ਉਹਦੇ ਕੋਲ ਮਾਇਆ ਵਾਲੀ ਥੈਲੀ ਕੋਲ ਪੜੀ ਆ ਤੇ ਸੱਚੇ ਸਤਿਗੁਰਾਂ ਦੇ ਹੁਣ ਦਰਸ਼ਨ ਕਰਦਾ ਜਦੋਂ ਹਨਾ ਦਰਸ਼ਨ ਕਰਨ ਵਾਲੇ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਏਦਾਂ ਮੱਥਾ ਟੇਕਦਾ। ਗੁਰੂ ਪਿਆਰਿਓ ਸਾਰੇ ਪਾਪ ਲਿਥ ਜਾਂਦੇ ਆ, ਮਨ ਨੂੰ ਤਸੱਲੀ ਹੋ ਜਾਂਦੀ ਹੈ ਤੇ ਇਹ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਵੀ ਇੱਕ ਜਿਹੜੀ ਅਰਦਾਸ ਭਾਵਨਾ ਦੇ ਨਾਲ ਕਰਦਾ। ਸੁਣੋ ਪਿਆਰ ਦੇ ਨਾਲ

0: ਮੋਰਾ ਦੋ ਧਰ ਕੇ ਦਿਲ ਦੇ ਭੇਦ ਪੁੱਛੇ
1: ਮੋਰਾ ਦੋ ਧਰ ਕੇ ਦਿਲ ਦੇ ਭੇਦ ਪੁੱਛੇ
0: ਮੋਰਾ ਦੋ ਧਰ ਕੇ ਦਿਲ ਦੇ ਭੇਦ ਪੁੱਛੇ
1: ਮੋਰਾ ਦੋ

ਤੇਗ ਬਹਾਦਰ ਜੀ ਮਹਾਰਾਜ ਬਚਪਨ ਤੋਂ ਹੀ ਬੜੇ ਵੈਰਾਗੀ ਤੇ ਤਿਆਗੀ ਸੁਭਾਅ ਦੇ ਸਨ। ਉਹਨਾਂ ਦੇ ਬਚਪਨ ਦੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ। 4-5 ਸਾਲ ਦੀ ਉਮਰ ਸੀ, ਬਾਬਾ ਗੁਰਦਿੱਤਾ ਜੀ ਦੀ ਜੰਝ ਚੜੀ ਹੈ। ਬਾਬਾ ਗੁਰਦਿੱਤਾ ਜੀ ਬਾਬਾ ਬਕਾਲੇ ਬਟਾਲੇ ਵਿਆਹੇ ਹੋਏ ਸਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਬਟਾਲੇ ਵਿਆਹੇ ਹੋਏ ਸੀ ਤੇ ਬਾਬਾ ਗੁਰਦਿੱਤਾ ਜੀ ਵੀ ਬਟਾਲੇ ਵਿਆਹੇ ਹੋਏ ਸੀ। ਤੇ ਸਾਡੇ ਇਤਿਹਾਸਕਾਰ ਕਹਿੰਦੇ ਆ ਕਿ ਗੁਰੂ ਬਾਬਾ ਨਾਨਕ ਜੀ ਤੇ ਬਾਬਾ ਗੁਰਦਿੱਤਾ ਜੀ ਦੀ ਸ਼ਕਲ ਵੀ 100% ਇੱਕ ਦੂਜੇ ਨਾਲ ਰਲਦੀ ਸੀ। ਉਹਨਾਂ ਦੇ ਵੈਰਾਗੀ ਤੇ ਤਿਆਗੀ ਸੁਭਾਅ ਦੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਾ। 4 ਕੁ ਸਾਲ ਦੀ ਉਮਰ ਹੈ, ਬਾਬਾ ਗੁਰਦਿੱਤਾ ਜੀ ਦੀ ਜੰਝ ਚੜ੍ਹਨ ਲੱਗੀ ਹੈ, ਜੰਝੇ ਜਾਣਾ ਸੀ ਨਾਲ। ਤੇ ਗੁਰੂ ਪਿਆਰਿਓ, ਕੁਦਰਤੀ ਗੱਲ ਹੈ ਕਿ ਲਾੜੇ ਦੇ ਭਰਾ ਸਨ, ਛੋਟੇ ਸਨ ਭਾਵੇਂ ਉਮਰ ਦੇ ਵਿੱਚ, ਔਰ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਫਰਜ਼ੰਦ ਸਨ, ਬੜੇ ਪਿਆਰ ਵਾਲੇ ਸਨ, ਨਵੇਂ ਵਸਤਰ ਪਹਿਨੇ ਹੋਏ ਤੇ ਲੋਕ ਜੰਝ ਦੇਖਣ ਵਾਸਤੇ ਆਏ ਹੋਏ ਆ, ਲੋਕ ਜਨੇਤ ਵਾਸਤੇ ਦੇਖਣ ਵਾਸਤੇ ਲੋਕ ਢੁੱਕੇ ਹੋਏ ਆਉਂਦੇ ਹੁੰਦੇ ਸੀ। ਪਿੰਡਾਂ ਵਿੱਚ ਰਿਵਾਜ਼ ਹੈ, ਖਾਸ ਕਰਕੇ ਪੰਜਾਬ ਵਿੱਚ ਅੱਜ ਵੀ ਰਿਵਾਜ਼ ਹੈ ਕਿ ਬੱਚੇ ਬਰਾਤ ਦੇਖਣ, ਵੱਡੇ ਬਜ਼ੁਰਗ ਮਤਾਵਾਂ ਬਰਾਤ ਚੜ੍ਹਦੀ ਵੱਲ ਦੇਖਣ ਆਉਂਦੇ ਆ। ਭਾਵੇਂ ਰਿਵਾਜ਼ ਘੱਟ ਗਿਆ, ਪਰ ਇਹ ਮੈਂ ਜਦੋਂ ਦੀ ਦਾਸਤਾਨ ਤੁਹਾਡੇ ਨਾਲ ਸਾਂਝੀ ਕਰਦਾ, ਇਹ ਬਰਾਤਾਂ ਵੇਖਣ ਵਾਸਤੇ ਆਇਆ ਕਰਦੀਆਂ, ਤੁਰਦੀਆਂ ਵੀ ਤੇ ਆਉਂਦੀਆਂ ਵੀ। ਹੁਣ ਬਰਾਤ ਦੇ ਨਾਲ ਇੱਕ ਆਪਣੀ ਮਾਤਾ ਦੇ ਨਾਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ, ਉਹਨਾਂ ਦਾ ਹਮ ਉਮਰ ਕਹਿ ਦਈਏ ਵੀ 4-5 ਸਾਲ ਦਾ ਬੱਚਾ, ਉਹ ਵੀ ਦੇਖਣ ਵਾਸਤੇ ਆਇਆ ਬਰਾਤ, ਬਰਾਤ ਚੜ੍ਹਨੀ ਸੀ। ਹੁਣ ਗੁਰੂ ਪਿਆਰੇ, ਉਹ ਬੱਚਾ ਬਿਲਕੁਲ ਨੰਗੇਜ਼ ਹੈ, ਉਹਦੇ ਨਾ ਪੈਰਾਂ ਦੇ ਵਿੱਚ ਕੋਈ ਜੋੜਾ ਪਾਇਆ ਹੋਇਆ, ਨਾ ਕੋਈ ਸਰੀਰ ਦੇ ਉੱਤੇ ਤਨ ਦੇ ਉੱਤੇ ਕੋਈ ਕੱਪੜਾ, ਠਰੂ ਠਰੂ ਕਰਦਾ, ਔਰ ਉਹਦਾ ਦੇਖ ਲਿਆ ਹਾਵ ਭਾਵ। ਔਰ ਗੁਰੂ ਤੇਗ ਬਹਾਦਰ ਮਹਾਰਾਜ ਤੋਤਲੀ ਆਵਾਜ਼ ਦੇ ਵਿੱਚ ਉਹਨੂੰ ਪੁੱਛਦੇ ਨੇ, ਕਹਿੰਦੇ ਤੈਨੂੰ ਠੰਡ ਲੱਗਦੀ ਆ? ਕਹਿੰਦਾ ਹਾਂ। ਉਹਨੇ ਵੀ ਸਿਰ ਹਿਲਾਤਾ ਹਾਂ। ਕਹਿੰਦੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, 4 ਸਾਲ ਦੀ ਉਮਰ ਹੈ, ਆਪਣੇ ਵਸਤਰ ਲਾ ਕੇ ਉਹਨੂੰ ਦੇ ਦਿੰਦੇ, ਵਸਤਰ ਪਾ ਦਿੰਦੇ ਨੇ। ਮਾਤਾ ਨਾਨਕੀ ਨੇ ਤੱਕਿਆ, ਮੈਂ ਨਵੇਂ ਵਸਤਰ ਪਾ ਕੇ ਭੇਜਿਆ ਜੀ, ਪੁੱਤ ਵਸਤਰ ਕਿੱਥੇ ਗਏ? ਕਹਿੰਦੇ ਮਾਂ, ਇੱਕ ਲੋੜਵੰਦ ਬੱਚਾ ਸੀ, ਉਹਦੇ ਪਹਿਨਾ ਦਿੱਤੇ। ਦੇਖੋ ਸਤਿਗੁਰਾਂ ਦਾ ਤਿਆਗੀ ਸੁਭਾਅ। ਤੇ ਜਦੋਂ ਇਹ ਗੱਲ ਮਾਤਾ ਨਾਨਕੀ ਨੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੋਲ ਦੱਸੀ, ਮਹਾਰਾਜ ਇਹਨੇ ਜੰਝੇ ਜਾਣਾ ਸੀ ਤੁਹਾਡੇ ਨਾਲ, ਤੇ ਇਹਨੇ ਵਸਤਰ ਵੀ ਆਪਣੇ ਲਾ ਕੇ ਹੋਰ ਕਿਸੇ ਨੂੰ ਦੇਤੇ ਆ, ਤੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਦਾਤੇ ਦਾ ਸ਼ੁਕਰ ਕਰਦੇ ਨੇ। ਦਾਤਾ ਨਾਲ ਆਖ ਦਿੱਤਾ, ਕਹਿੰਦੇ ਨਾਨਕੀ, ਅੱਜ ਤੇ ਕੱਲੇ ਇਹਨੇ ਵਸਤਰ ਲਾ ਕੇ ਇੱਕ ਬੱਚੇ ਦਾ ਨੰਗੇਜ਼ ਟਕਿਆ, ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਰੇ ਭਾਰਤ ਦਾ ਨੰਗੇਜ਼ ਟਕੇਗਾ, ਆਪਣੇ ਤਨ ਦਾ ਪੋਸ਼ ਲਵਾਉਣ ਤੱਕ ਤਿਆਰ ਹੋ ਜਾਵੇਗਾ, ਇਹ ਭਾਰਤ ਦਾ, ਇਹ ਧਰਮ ਦਾ ਰਾਖਾ ਬਣੇਗਾ, ਔਰ ਲੋਕ ਇਹਦੇ ਤੇ ਮਾਣ ਕਰਿਆ ਕਰਨਗੇ। ਔਰ ਸਤਸੰਗ ਜੀ, ਜਦੋਂ ਥੋੜੇ ਜਿਹੇ ਵੱਡੇ ਹੋਏ ਨਾ ਤੇਗ ਬਹਾਦਰ ਜੀ, ਇੱਕ ਦਿਨ ਫਿਰ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਆਪਣੇ ਸਵਾਮੀ ਨਾਲ ਗੱਲ ਕਰਦੇ, ਸਵਾਮੀ ਮੇਰਾ ਤੇਗ ਬਹਾਦਰ ਕਿਸ ਤਰ੍ਹਾਂ ਦੇ ਸੁਭਾਅ ਦਾ ਹੈ? ਇਹ ਕਿਸੇ ਨਾਲ ਬਹੁਤਾ ਬੋਲਦਾ ਨਹੀਂ, ਚੱਲਦਾ ਨਹੀਂ, ਇਹ ਬਹੁਤਾ ਲੋਕਾਂ ਦੇ ਵਿੱਚ ਵਿਚਰਦਾ ਨਹੀਂ, ਇਹਦਾ ਦੁਨੀਆਂ ਦੇ ਉੱਤੇ ਕਿਸ ਤਰ੍ਹਾਂ ਗੁਜ਼ਾਰਾ ਹੋਵੇਗਾ? ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਰਹਿਮਤ ਦੇ ਘਰ ਦੇ ਵਿੱਚ ਆ ਕੇ ਕਹਿੰਦੇ ਨੇ, ਕਹਿੰਦੇ ਨਾਨਕੀ, ਤੇਰਾ ਪੁੱਤਰ ਤੇਗ ਬਹਾਦਰ ਇੱਕ ਦਿਨ ਐਸੋ ਜੈ ਕ੍ਰਿਸ਼ਮੇ ਨੂੰ ਪੈਦਾ ਕਰੇਗਾ ਜਿਹੜਾ ਦੁਨੀਆਂ ਦੇ ਇਤਿਹਾਸ ਨੂੰ ਬਦਲ ਕੇ ਰੱਖ ਦੇਵੇਗਾ। ਇਹ ਬਚਨ ਕਹਿੰਦੇ ਸਨ ਮੀਰੀ ਪੀਰੀ ਦੇ ਮਾਲਕ ਦੇ, ਹਰਗੋਬਿੰਦ ਪਾਤਸ਼ਾਹ ਦੇ। ਨਾਨਕੀ, ਆਉਣ ਵਾਲੇ ਟਾਈਮ ਦੇ ਵਿੱਚ ਤੇਰਾ ਪੁੱਤਰ ਇੱਕ ਏਦਾਂ ਦੇ ਕ੍ਰਿਸ਼ਮੇ ਨੂੰ, ਭਾਵ ਇੱਕ ਏਦਾਂ ਦੇ ਪੁੱਤਰ ਨੂੰ ਪੈਦਾ ਕਰੇਗਾ ਜਿਹਨੇ ਦੁਨੀਆਂ ਦੇ ਅੰਦਰ ਆ ਕੇ ਇਤਿਹਾਸ ਨੂੰ ਬਦਲ ਕੇ ਰੱਖ ਦੇਣਾ। ਉਹ ਸੀ ਕਲਗੀਆਂ ਵਾਲੇ ਪਾਤਸ਼ਾਹ ਵੱਲ ਇਸ਼ਾਰਾ, ਇਹ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਵਿੱਚੋਂ ਨਿਕਲੇ ਹੋਏ ਬੋਲ ਨੇ। ਤੇ ਇਹ ਵੀ ਗੱਲ ਯਾਦ ਰੱਖਣ ਵਾਲੀ ਹੈ ਕਿ ਨਾਨਕੀ ਦੇ ਪੁੱਤਰ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਵਿਆਹ ਹੋਏ ਨੂੰ 32-33 ਸਾਲ ਹੋ ਗਏ ਸੀ, ਘਰ ਦੇ ਵਿੱਚ ਹਲੇ ਔਲਾਦ ਨਹੀਂ ਸੀ। ਆਪਾਂ ਸਮਾਜ ਵੱਲ ਦੇਖੀਏ ਨਾ, 1-2 ਸਾਲ ਵਿਆਹ ਹੋਏ ਨੂੰ ਹੋਣ ਤੇ ਘਰ ਦੇ ਵਿੱਚ ਕੋਈ ਨਵਾਂ ਜੀ ਨਾ ਆਵੇ ਤੇ ਲੋਕਾਂ ਦੇ ਭਾਅ ਦੀ ਬਣ ਜਾਂਦੀ ਆ। ਫਲਾਨੇ ਸਿਆਣੇ ਨੂੰ ਦਿਖਾਓ, ਬਾਬਾ ਇੱਕ ਬੜਾ ਕਰਾਮਾਤੀ ਹੈ, ਲੈਚੀਆਂ ਦਿੰਦਾ, ਕੋਈ ਸੇਬ ਦਿੰਦਾ, ਕੋਈ ਫਰੂਟ ਦਿੰਦਾ, ਇਦਾਂ ਦੀਆਂ ਗੱਲਾਂ। ਸੁੱਖਣਾ ਸੁੱਖੋ,
फलाना डाक्टर बड़ा सियाना उन्हूं दुखाओ, ऐदां दीआं गल्लां हो जांदीआं। लेकिन एक मां उहदे पुत ते नूंह दे विआह होए नूं 32-33 साल हो गए, पर वह मां किसी भरोसे च बजी बैठी है कि मेरा पुत एक दिन ऐसे करिश्मे नूं जरूर पैदा करेगा जिन्हें दुनिया का इतिहास बदल के रखना। मेरे पति मेरे स्वामी हरगोबिंद पातशाह दे बोल कदी आला नहीं जाणगे, वह जरूर पूरे होणगे। भरोसा सी ये सिखी है भी भरोसे दा ना। हुण भरोसे वाला गुरु का सिख आ बाबे बकाले विखे धन गुरु तेग बहादुर जी एक कमरे दे विच ने बंदगी विच जुड़े हुए ने। पहला माता नानकी जी गए तेग बहादुर जी महाराज जी नूं आख्या, कहिंदे लाल जी कोई बाहर मिलन वास्ते आया तुहाडी आग्या होवे ते भेज दईए। उहनां दे नेत्र खुले ते महाराज मुस्कुरा के कहिंदे भेज दो कोई नहीं। हुण उहने आउणा ही सी, कहिंदे उहने आउणा ही सी, उहदा वक्त हो गया सी आउण दा, भेज दो। ते सतसंग जी उत्थे फिर बाबा मक्खन शाह लबाणा जी अंदर जांदे ने ते सच्चे सतगुरां दे चरणां दे उत्ते मत्था टेकदे आ ते दो मोहरां उत्थे भी रख के परख करनी चाहुंदा गुरु का सिख। हले तसली नहीं सी होई भी इह सच्चा गुरु है कि उहनां वर्गा पखंडी है, हले तसली नहीं सी होई। दो मोहरां रखियां ते सच्चे सतगुरां दे मुखड़े वल नूं देखण लग पिया भी महाराज कुछ बोलो, हुण मंगो बाकी भी मंगो। पर सच्चे सतगुरां दी रसना खुली है, मुस्कुरा पे। कहिंदे मक्खण शाह दर असल सानू माया दी लोड़ नहीं, सानू तेरे पैसियां दी लोड़ नहीं, पर जेड़ी तू सुखना सुखी सी ना 500 मोहरां दी, हुण जे देणियां तो पूरियां दे, नहीं ते दो भी चक के लै जा। गुरु प्यारे हुण मक्खण शाह दे खुशी दा कोई अंत ना रह गया, बस कहिंदा दाता मैं आही ते भालदा फिरदा, कोई अपनी रसना चो मैनू ये सच्चे बचन बोल देवे कि बाकी भी इत्थे लिया के रख। गुरु प्यारे उसे वेले सारियां मोहरां गुरदेव पातशाह दे चरणा च रखतियां। फिर सतगुर कहिंदे मक्खण शाह मैनू पता है, सानू पता है, तू जो कुछ करदा सी दू जिहनू लभदा फिरदा सी, पर मक्खण शाह हजे रौली ना पाई, हुण तू बाहर जाके रौली ना पाई, जो देख चलिया रौली ना पाई। ते मक्खण शाह भावना दे नाल आखण लगा, नहीं दाता जी मैनू हुण ना रोकियो, बहुत चिर हो गया, साल तो उत्ते हो गया, संगतां दुबधा दे विच फसियां होईयां, महाराज जे तुसी हुण प्रगट ना होए ते संगतां दा किते गुरु घर तो विश्वास ना उठ जावे। हुण गुरु प्यारिओ मैं इह हथ जोड़दा तरले करदा, दाता हुण ना मैनू रोकियो, हुण मैं तुहानू प्रगट करके हटांगा। मक्खण शाह अंदरों निकलिया खुशी खुशी दे नाल, बाकी पुछदे मक्खण शाह बड़ा खुश आ, कहिंदा आओ चलिए जिहनू लभदे सी मिल गया। ते गुरु प्यारो एक उच्चे कोठे दे उत्ते ठेरी दे उत्ते खड़ो के मक्खण शाह उत्थे पे गुरु लादो रे, गुरु लादो रे, गुरु लादो रे उच्ची रौला पाउंदा है। इह लादो तो भाव उह जिस देश दे विचों आया सी उधर दी भाषा सी, लभ गए नूं लादो कह रहा सी, उहदे अपने देश दी उस अपने एरिए दी भाषा सी लादो। लभ आप लभ गया कहने ना, आप कहने गुरु लभ पिया, वह कहता सी गुरु ला दो रे, भी गुरु लभ पिया, गुरु ला दो रे, गुरु ला दो रे। कहता मक्खण शाह जिवें गलियां दे विच रौला फिरदा फिरदा है, सो ढाडी जसा उस वेले दियां सतरां नूं तुहाडे नाल क्यों सांझा।

सच्चा गुरु मैं लभ लिया आओ तो

ਸਾਗਰ ਦੇ ਵਿੱਚ ਡੁੱਬਦੇ ਜਿਸ ਵੇਲੇ ਤਾਰੇ ਸਾਗਰ ਦੇ ਵਿੱਚ ਡੁੱਬਦੇ ਜਿਸ ਵੇਲੇ

0: ਪਖੰਡੀ ਹੈ ਨੀ ਉਹ ਮੈਂ ਤਕਲੇ ਸਾਰੇ
1: ਪਖੰਡੀ ਹੈ ਨੀ ਉਹ ਮੈਂ ਤਕਲੇ ਸਾਰੇ ਸਾ ਪਖੰਡੀ ਹੈ ਨੀ ਉਹ ਮੈਂ ਤਕਲੇ ਸਾਰੇ
2: ਮੱਖਣ ਸ਼ਾਹ ਲਬਾਣਾ ਜਦੋਂ ਸਤਿਗੁਰਾਂ ਦੀ ਭਾਲ ਕਰ ਲੈਂਦਾ, ਸੱਚੇ ਸਤਿਗੁਰਾਂ ਨੂੰ ਪ੍ਰਗਟ ਕਰ ਲੈਂਦਾ ਹੈ, ਗੁਰੂ ਮਹਾਰਾਜ ਜੀ ਨੂੰ ਸੋਹਣੇ ਤਖਤ ਦੇ ਉੱਤੇ ਬਿਠਾਲ ਕੇ ਉਹਨਾਂ ਨੂੰ ਗੁਰੂ ਮਹਾਰਾਜ ਪ੍ਰਗਟ ਕਰਕੇ ਸਾਰੀ ਸੰਗਤ ਦੇ ਕੋਲੋਂ ਮੱਥਾ ਟਕਵਾਉਂਦਾ ਹੈ, ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਲੱਗਦੀ ਹੈ ਤੇ ਗੁਰੂ ਪਿਆਰੇ ਉਹ ਸਾਰੀ ਚਹਿਲ ਪਹਿਲ ਜਿਹੜੀ ਆਸੇ ਪਾਸੇ ਸੰਗਤ ਤੁਰੀ ਫਿਰਦੀ ਸੀ ਗੁਰਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਜਾਂਦੀ ਤੇ ਪਿਆਰਿਓ ਇਹ ਆਪਣੇ ਡੇਰੇ ਜਾ ਕੇ ਲੰਗਰ ਪਾਣੀ ਦਾ ਪ੍ਰਬੰਧ ਕਰਦਾ ਸੰਗਤਾਂ ਵਾਸਤੇ ਵੀ ਗੁਰੂ ਮਹਾਰਾਜ ਜੀ ਨੂੰ ਆਪਾਂ ਲੰਗਰ ਤੇ ਸੱਦਣਾ, ਉੱਥੇ ਜਾ ਕੇ ਆਪਾਂ ਸਾਰਾ ਲੰਗਰ ਲਾਵਾਂਗੇ। ਔਰ ਇੱਥੇ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਹੈ, ਉਹਦਾ ਜ਼ਿਕਰ ਮੈਂ ਤੁਹਾਡੇ ਨਾਲ ਕੱਲ੍ਹ ਨੂੰ ਸਾਂਝਾ ਕਰਨ ਦਾ ਯਤਨ ਕਰਾਂਗਾ ਕਿ ਇਸ ਜਗ੍ਹਾ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਪਵਿੱਤਰ ਲਹੂ ਡੁੱਲਾ ਸੀ, ਖੂਨ ਡੁੱਲਾ ਸੀ। ਉਹ ਜਰਵਾਣੇ, ਉਹ ਪਾਪੀ ਧੀਰ ਮੱਲੀਏ, ਉਹਨਾਂ ਨੇ ਬਹੁਤ ਵੱਡੀ ਕਰਤੂਤ ਕੀਤੀ ਹੈ, ਸਤਿਗੁਰਾਂ ਦੇ ਉੱਤੇ ਗੋਲੀ ਵੀ ਚਲਾਈ ਸੀ। ਕਿਵੇਂ ਚਲਾਈ ਸੀ, ਫਿਰ ਕੀ ਹੁੰਦਾ, ਮੱਖਣ ਸ਼ਾਹ ਉਹਨਾਂ ਦੇ ਨਾਲ ਕਿੱਦਾਂ ਨਜਿੱਠਦਾ, ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਇਹ ਇਤਿਹਾਸ ਸਾਂਝਾ ਕਰਨ ਦਾ ਯਤਨ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕੀ ਪਿਆਰੀ ਸੰਗਤ, ਜਿਹਨਾਂ ਬੜਾ ਪਿਆਰ ਬਖਸ਼ ਦਿਓ। ਹੁਣ ਭਾਈ ਸਾਹਿਬ ਜੀ ਆ ਗਏ, ਅਰਦਾਸ ਬੇਨਤੀ ਹੋਵੇਗੀ, ਹੁਣ ਆਪਾਂ ਸਾਰਿਆਂ ਨੇ ਅਰਦਾਸ ਬੇਨਤੀ ਚਾ ਬੁਲਾਉਣਾ। ਢਾਡੀ ਜਥੇ ਨੂੰ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਤੂੰ ਠਾਕੁਰ ਤੁਮ ਪੈਰਦਾਸ ਜੀਉ ਪਿੰਡ ਸਾਹਿਬ ਮੇਰੀ ਰਾਸ, ਤੁਮ ਮਾਤ ਪਿਤਾ

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ, ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵਤ ਆਏ, ਸਭ ਥਾਈਂ ਹੋਏ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਵਾਹਿਗੁਰੂ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਬਾਈ ਦੇਖ ਸੁਣ ਕੇ ਅਨਡਿੱਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨ੍ਹਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਪੁਚੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ।

ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੈ ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਕਥਾ ਕੀਰਤਨ ਢਾਡੀ ਵਾਰਾਂ ਰਾਹੀਂ ਆਪ ਜੀ ਦਾ ਜਸ ਗਾਇਨ ਕੀਤਾ ਗਿਆ ਆਪ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਤੋਂ ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ ਦਰ ਆਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਸੰਗਤ ਨੂੰ ਆਪਣੇ ਦਰੋਂ ਕਰੋ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਾਤਸ਼ਾਹ ਜੀ ਬੱਚਿਆਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣਾ ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਣੀਆਂ ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ ਗੁਰਸਿੱਖੀ ਜੀਵਨ ਜਾਚ ਬਖਸ਼ਿਸ਼ ਕਰਨੀ ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ ਪਾਤਸ਼ਾਹ ਜੀ ਕਿਰਪਾ ਕਰੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈਆ ਕਾਲ ਕੀ ਤਬਾ ਚਲਾਹਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਰਾਜ ਕਰੇਗਾ ਖਾਲਸਾ ਆਕੀ ਰਹਿ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋਂ,

ਆਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਅੰਦਰ ਸੱਚਾ ਨੇਹੂੰ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਮਨੇ ਤਨ

ਅਨਕ ਜੋਨ ਭਰਮਿਓ ਭਰਮ ਭੀਤਰ ਸੁਖ ਨਾਹੀ ਪਰਵਿਸਾਰੇ ਨਟੁਆ ਭੇਖ ਦਿਖਾਵਾ ਬਹੁ ਬਿਦ ਜੈਸਾ ਹੈ ਉਹ ਤੈਸਾ ਰੇ ਅਨਕ ਜੋਨ ਭਰਮਿਓ ਭਰਮ ਭੀਤਰ ਸੁਖ ਨਾਹੀ ਪਰਵਿਸਾਰੇ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਅਨੀਤਾ ਰੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਤਨਤਾ ਦੇ ਯੋਗ ਹੋ, ਜੋ ਕਿ ਜੁਗੋ ਜੋਗਿਆ ਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ। ਹੁਣ ਸਤਿਗੁਰਾਂ ਦੇ ਸੁੱਖ ਆਸਣਾਂ ਦੀ ਸੇਵਾ ਹੋਵੇਗੀ। ਸੋਹਿਲਾ ਸਾਹਿਬ ਜੀ ਦੇ ਪਾਠ ਦੇ ਜਪ ਹੋਣਗੇ। ਸਰਬੱਤ ਸੰਗਤਾਂ ਨੇ ਸੇਵਾ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ। ਸਰਬੱਤ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ। ਏਕੋ ਓਮਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਤਿਆ ਕੀਐ ਕਰਤੇ ਕਹੇ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਬਰਹ ਸਿਰਜਨ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜੇ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀ ਅਣ ਦੇਖੇਗਾ ਦੇਵਨ ਹਾਰ। ਤੇਰੇ ਦਾਨ ਕੀਮਤ ਨਾ ਪਾਵਾ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਕਰ ਕਰੇ ਹੋ ਪੋਚਾ ਸੁਧਰੇ ਨਿਤ ਪਵਨ, ਸਦਨ ਹਰਾ ਸਿਮਰੀਆ ਨਾਨਕ ਸੇ ਦੇ ਆਵਨ। ਰਾਗਾ ਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਪ੍ਰਦੇਸ, ਗੁਰ ਗ੍ਰੇਖੋ ਵਿੱਚ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ, ਤੋਏ ਰਹਾ ਵਿਸ ਵਿਸਿਆ ਕੜੀਆਂ ਪਹਿਰਾਂ। ਤਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇ ਸਰਾਗ ਤਨਾਸਰੀ, ਮਹੱਲਾ ਪਹਿਲਾ ਗਗਨ ਮੈਂ ਥਾਲ। ਰਵ ਚੰਦ ਦੀਪਕ ਬਣੇ ਤਾਰ, ਕਮੰਡਲ ਜਨਕ ਮੋਤੀ। ਧੂਪ ਮਾਲੇ ਆਣ ਲੋ ਪਵਨ ਚਬਰੋ, ਕਰੇ ਸਗਲ ਬਣ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਾਵ ਖੰਡਨਾ, ਤੇਰੀ ਆਰਤੀ ਅਣਹਤਾ ਸ਼ਬਦ ਵਾਜਨ। ਭੇਰੀ ਰਹਾਓ ਸਹਿਸ ਤਵ ਨੈਨ, ਨਨ ਨੈਨ ਹੈ ਤੋਹੇ ਕਹੋ। ਸਹਿਸ ਮੂਰਤ ਨਾਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨਾ ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਅਣਦਿਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਜਾਨਕ ਸਾਰੰਕ ਹੋਏ। ਜਾ ਤੇ ਤੇਰਾ ਨਾਇ ਵਾਸਾ, ਰਾਹ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵਪਰਿਆ ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜੁਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ। ਰਹਾਉ ਸਾਕਤ ਹਰ ਰਸ ਸਾਧਨ ਜਾਣਿਆ, ਤਨੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚੱਲਾ ਚੁਭੈ ਦੁੱਖ ਪਾਵਾ, ਹੈ ਜਮ ਕਾਲ ਸਾਹਸ ਡੰਡਾ ਹੇ। ਹਰਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੇ। ਅਵਨਾਸੀ ਪ੍ਰਭਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਰ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਹ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾਂ ਘਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਆਓਦ ਘੜੈ ਦਿਨ ਸੁਰੈ ਨਾਰੇ। ਮਨ ਗੁਰ ਮਿਲ ਕਾਜ ਸੁਵਾਰੇ, ਰਹਾਉ ਇਹ ਸੰਸਾਰ ਬਕਾਰ ਤੁਮ ਸੰਸੇ ਮੈਂ। ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆ ਵੈ ਇਹੋ ਰਾਸਿਆ। ਕਥ ਕਥਾ ਤਿਨ ਜਾਨੀ, ਜਾਕੋ ਆਏ ਸੋਈ ਬਿਹਾਜੋ। ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ। ਬਹੁ ਨਾ ਹੋਈ ਗੋ ਫੇਰਾ,

ਗੁਰੂ ਸਾਹਿਬ ਜੀ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾਰੋ ਹਰ ਰੰਗ, ਜਪਿਹੋ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਓ, ਇਹ ਸੱਚੀ ਬਾਣੀ। ਧੰਨ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਸੁਣਿਆ ਹੋ ਕੰਤ ਮਹੇਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰ। ਅਵਗਣਵੰਤੀ ਫੇਰ ਨਾ ਜਾਣੀ, ਮੁੱਠੀ ਰੋਵੈ ਕੰਤ ਵਿਸਾਰ। ਸੁਣਿਆ ਹਾਂ ਕੰਤ ਮਹੇਲੀ ਹੋ, ਪੇਰ ਸੇਵੇ ਹੋ ਸ਼ਬਦ ਵਿਚਾਰ। ਅਵਗਣਵੰਤੀ ਫਿਰ ਨਾ ਜਾਣੀ, ਮੁੱਠੀ ਰੋਵੈ ਕੰਤ ਵਿਸਾਰ। ਰੋਵੈ ਕੰਤ ਵਿਸਾਰ, ਰੋਵੈ ਕੰਤ ਸੰਭਾਲ ਸਦਾ ਗੁਣ ਸਾਰ। ਨਾ ਪੇਰ ਮਰੈ ਨਾ ਜਾਏ, ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚੈ ਪ੍ਰੇਮ ਸਮਾਏ। ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ। ਕੂੜ ਮੁੱਠੀ

ਸੁਣਿਆ ਹੋ ਕੰਤ ਮਹੇਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰੇ। ਸਭ ਜਗ ਆਪਿਓ ਪਾਇਓਨ, ਆਵਣ ਜਾਣ ਸੰਸਾਰਾ। ਮਾਇਆ ਮੋਹ ਖੁਆਇਨ, ਮਰ ਜੰਮੈ ਵਾਰੋ ਵਾਰਾ। ਮਰ ਜੰਮੈ ਵਾਰੋ ਵਾਰਾ, ਵਧੈ ਵਿਕਾਰਾ, ਗਿਆਨ ਵਿਹੂਣੀ ਮੁਠੀ। ਬਿਨ ਸ਼ਬਦੈ ਪਿਰ ਨਾ ਪਾਇਓ, ਜਨਮ ਗਵਾਇਓ, ਰੋਵੈ ਅਵਗੁਣਿਆਰੀ ਝੂਠੀ। ਪਿਰ ਜਗ ਜੀਵਨ ਕਿਸ ਨੂੰ ਰੋਈਐ, ਰੋਵੈ ਕੰਤ ਵਿਸਾਰੇ। ਸਭ ਜਗ ਆਪਿਓ ਪਾਇਓਨ, ਆਵਣ ਜਾਣ ਸੰਸਾਰੇ। ਸੋ ਫਿਰ ਸਾਚਾ ਸਦ ਹੀ ਸਾਚਾ, ਨਾ ਉਹ ਮਰੇ ਨਾ ਜਾਏ। ਭੁੱਲੀ ਫਿਰੇ ਧਨ ਇਆਣੀਆਂ, ਰੰਡ ਬੈਠੀ ਦੂਜੇ ਭਾਏ। ਰੰਡ ਬੈਠੀ ਦੂਜੇ ਭਾਏ, ਮਾਇਆ ਮੋਹ ਦੁੱਖ ਪਾਏ। ਆਵ ਘਟੈ ਤਨ ਛੀਜੈ, ਜੋ ਕਿਛ ਆਇਆ ਸਭ ਕਿਛ ਜਾਸੀ। ਦੁੱਖ ਲਾਗਾ ਪਾਏ ਦੂਜੈ, ਜਮਕਾਲ ਨਾ ਸੂਜੈ, ਮਾਇਆ ਜਗ ਲੂਜੈ। ਲੱਭ ਲੋਭ ਚਿਤ ਲਾਏ, ਸੋ ਫਿਰ ਸਾਚਾ ਸਦ ਹੀ ਸਾਚਾ, ਨਾ ਉਹ ਮਰੇ ਨਾ ਜਾਏ। ਇੱਕ ਰੋਵੈ ਪਿਰੈ ਵਿਛੁੰਨੀਆਂ, ਅੰਧੀ ਨਾ ਜਾਣੈ ਪਿਰ ਨਾਲੇ। ਗੁਰਪ੍ਰਸਾਦੀ ਸਾਚਾ ਪਿਰ ਮਿਲੈ, ਅੰਤਰ ਸਦਾ ਸੰਭਾਲੇ। ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ। ਮਨ ਮੁਖ ਜਾਤਾ ਦੂਰੇ, ਇਹ ਤਨ ਰੁਲੇ ਰੁਲਾਇਆ, ਕੰਮ ਨ ਆਇਆ। ਜਿਨ ਖਸਮ ਨਾ ਜਾਤਾ ਹਦੂਰੇ, ਨਾਨਕ ਸਾ ਧਨ ਮਿਲੇ ਮਿਲਾਈ, ਮੇਰੇ ਅੰਤਰ ਸਦਾ ਸੰਭਾਲੇ। ਇੱਕ ਰੋਵੈ ਪਿਰੈ ਵਿਛੁੰਨੀਆਂ, ਅੰਧੀ ਨਾ ਜਾਣੈ ਪਿਰਹਿ ਨਾਲੇ। ਨਾਨਕ ਸਾ ਧਨ ਮਿਲੇ ਮਿਲਾਈ, ਪਿਰੇ ਅੰਤਰ ਸਦਾ ਸੰਭਾਲੇ। ਇੱਕ ਰੋਵੈ ਪਿਰੈ ਵਿਛੁੰਨੀਆਂ, ਅੰਧੀ ਨਾ ਜਾਣੇ ਪਿਰ ਹੈ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ। ਸੁਣਿਆ ਹੋ ਕੰਤ ਮਹਿਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰ। ਅਵਗਣਵੰਤੀ ਪਿਰ ਨਾ ਜਾਣੀ, ਮੁੱਠੀ ਰੋਵੈ ਕੰਤ ਵਿਸਾਰ। ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਡੱਖਣੇ ਮਹੱਲਾ ਪੰਜਵਾਂ।
ਸੱਚ ਸੁਹਾਵਾ ਕਾਢੀਐ ਕੂੜੈ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜਿਨ ਸੱਚ ਪੱਲੇ ਹੋਏ ਮਹਲਾ ਪੰਜਵਾਂ ਸੱਜਣ ਮੁਖ ਅਨੂਪ ਅੱਠੇ ਪੈਰ ਨਿਹਾਲ ਸਾਂ ਸੁਤੜੀ ਸੋ ਸ਼ਾਹ ਡਿੱਠ ਤੈ ਸੁਪਨੇ ਹਉ ਖੰਨੀਐ ਮਹਲਾ ਪੰਜਵਾਂ ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ ਮਨ ਮੰਜਾ ਹੂੰ ਲੱਖ ਤੁਦੋਂ ਦੂਰ ਨਾ ਸੋ ਪਿਰੀ ਪੌੜੀ ਧਰਤ ਆਕਾਸ਼ ਪਾਤਾਲ ਹੈ ਚੰਦ ਸੂਰ ਬਿਨਾਸੀ ਬਾਦਸ਼ਾਹ ਸ਼ਾਹ ਉਮਰਾਵ ਖਾਨ ਢਾ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਦਾਸੀ ਕਾਜ਼ੀ ਸ਼ੇਖ ਮਸਾਇਕਾ ਸਭੇ ਉੱਠ ਜਾਸੀ ਪੀਰ ਪੈਕੰਬਰ ਔਲੀਏ ਕੋ ਥਿਰ ਨਾ ਰਹਾ ਸੀ ਰੋਜ਼ਾ ਬਾਂਗ ਨਿਵਾਜ਼ ਕਤੇਬ ਵਿਣ ਬੁੱਝੇ ਸਭ ਜਾਸੀ ਲੱਖ ਚੌਰਾਸੀ ਮੇਦਨੀ ਸਭ ਆਵੇ ਜਾਸੀ ਨਿਹ ਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਬਿਨਾਸ਼ੀ ਡੱਖਣੇ ਮਹਲਾ ਪੰਜਵਾਂ ਡਿੱਠੀ ਹਬ ਟੰਡੋਲ ਇੱਕ ਸਬਾਜ ਨਾ ਕੋਏ ਆਓ ਸੱਜਣ ਤੂੰ ਮੁਖ ਲੱਗ ਮੇਰਾ ਤਨ ਮਨ ਠੰਡਾ ਹੋਏ ਮਹਲਾ ਪੰਜਵਾਂ ਆਸ਼ਕ ਆਸਾਂ ਬਾਹਰਾ ਮੂੰਹ ਮਨ ਵੱਡੀ ਆਸ ਆਸ ਨਿਰਾਸਾ ਇੱਕ ਤੂੰ ਹਾਂ ਬਲ ਬਲ ਬਲ ਗਈ ਆਸ ਮਹਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰੇ ਓਂਦ ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰ ਓਂਦ ਪੌੜੀ ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸ਼ੀ ਕੋਟ ਤੇ ਤੀਸਾ ਦੇਵਤੇ ਸਣ ਇੰਦਰ ਹੈ ਜਾਸੀ ਸਿਮਰਤ ਸ਼ਾਸਤਰ ਵੇਦ ਚਾਰ ਖੱਟ ਦਰਸ਼ ਸਮਾਸੀ ਪੋਥੀ ਪੰਡਿਤ ਗੀਤ ਕਵਿਤ ਕਵਿਤੇ ਪੀ ਜਾਸੀ ਜਤੀ ਸਤੀ ਸੰਨਿਆਸੀਆ ਸਭ ਕਾਲੇ ਵਾਸੀ ਮੁਨ ਜੋਗੀ ਦਿਗੰਬਰਾ ਜੰਮੈ ਸਣ ਜਾਸੀ ਜੋ ਦੀਸੈ ਸੋ ਵਿਣਸਣਾ ਸਭ ਬਿਨ ਸਭਿਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ ਸਲੋਕ ਡੱਖਣੇ ਮਹਲਾ ਪੰਜਵਾਂ ਸਹਿ ਨੰਗੇ ਨਹਿ ਨੰਗ ਭੁੱਖੇ ਲੱਖ ਨਾ ਭੁੱਖਿਆ ਡੁੱਖੇ ਕੋੜ ਨਾ ਡੁੱਖ ਨਾਨਕ ਭਿਰੀ ਭਿਖੰਦੋ ਸ਼ੁਭ ਦਿਸ਼ਟ ਮਹਲਾ ਪੰਜਵਾਂ ਸੁਖ ਸਮੂਹਾ ਭੋਗ ਭੂਮ ਸਬਾਈ ਕੋ ਧਣੀ ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵਿਹੁਣਿਆ ਮਹਲਾ ਪੰਜਵਾਂ ਹਿਕਸ ਕੂ ਤੂੰ ਆਏ ਪਾਸ਼ਾਣੂ ਪੀ ਹਿਕ ਕਰ ਨਾਨਕ ਆਸੜੀ ਨਿਭਾਹ ਮਾਨੁਖ ਪ੍ਰਥਾਈ ਲਜੀਵ ਦੋ ਪੌੜੀ ਨਿਹ ਚਲ ਏਕ ਨਰਾਇਣੋ ਹਰ ਅਗਮ ਅਗਾਦਾ ਨਿਹ ਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ ਨਿਹ ਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾ ਵਾਧਾ ਸੱਚ ਧਰਮ ਤਪ ਨਿਹ ਚਲੋ ਦਿਨ ਰਹਿਣ ਅਰਾਧਾ
दया धर्म तप निचल जिस कर्म लिखाता निचल मस्तक लेख लिखिया सो टलै ना टलादा। निचल संगत साध जन बचन निचल गुर साधा जिनको पूर्व लिखिया तन सदा सदा आराधा। श्लोक डखने माला पंजवा जो डुबंदो आपसो तरा किनखे जो डुबंदो आपसो तरा किनखे तारे दड़ोपी तार नानक फिर सिंवरत्या। महला पंजवा जिथे कोई कथन ना सुन दो मापेरी मूं जुलाऊ तथ नानक पिरी पसंदो हरे थी ओस। महला पंजवा मेरी मेरी क्या करें पुत्र कलतर स्नेह नानक ना विहोणिया निमणिया दी दे मपौड़ी। नैनी देखो गुर दर्शनो गुरचरणी मथा पैरी मार्ग गुर चलदा पखा फेरी हथा। अकाल मूरत हृदय त्यादा दिन रैन जपंथा मैं छड़िया सगले अपायणो प्रवासै गुर समर्था। गुर बख्शिया नाम निधान सबो दुख लथा भोग हो पुंच हो भाई हो पल्ले नाम अगथा। नाम दान इशनान देड़ सदा करो गुर कथा सहज भया प्रभ पाया जमका पौ लथा। श्लोक डखने महला पंजवा लगड़िया प्रिया न पेखंदिया ना तिपिया हब मजाओ सोतनी ब्याह ना डिठो कोई। महला पंजवा कथड़िया संताह ते सुखाऊ पंदिया नानक लदड़िया तिना जिना पाग मथा हड़े। महला पंजवा डूंगर जला थला भूम बना फलकंदरा पाता लाया काश पूर्ण हब कटा। नानक पेख जियो इकत सूत परोतिया पौड़ी। हर जी माता हर जी पिता हर जीओ प्रतपालक हर जी मेरी सार करे हम हर के बालक। सहजे सहज खिलाएंदा ने करदा आलक औगण को ना चितारदा गल सेती लायक। मोह मंगा सोई देवंदा हर पिता सुखदायक ज्ञान रास नाम तन सौंपियन इस सौदे लायक। सांझी गुर नाल बहालिया सर्व सुख पायक मैं नालों कदे ना विछुड़े हर पिता सबना गल्ला लायक। श्लोक डखने महला पंजवा नानक कचड़िया स्यो तोड़ ढूंढ सज्जन संत पक्या। ओए जीवन दे विछुड़ै ओए मोया न जाही छोड़। महला पंजवा नानक बिजलियां चमकन घुरन कटा अत कालियां बरसन मेघ अपार नानक संगम प्री सोहंदियां। महला पंजवा जाल थाल नीर भरे शीतल पवन चुलार दे सिजड़िया सोएन हीरे लाल जड़न दियां।
ਸੁਪਰ ਕੱਪੜ ਭੋਗ ਨਾਨਕ ਪਿਰੇ ਵਿਹੋਣੇ ਤਤੀਆ ਪੌੜੀ। ਕਾਰਣ ਕਰਤੇ ਜੋ ਕੀਆ ਸੋਈ ਹੈ ਕਰਨਾ, ਜੇ ਸੋ ਧਾਵੈ ਪ੍ਰਾਣੀਆ ਪਾਵੈ ਤੁਰ ਲੈਣਾ। ਬਿਨ ਕਰਮਾ ਕਿਛੂ ਨਾ ਲੱਭਈ, ਜੇ ਫਿਰੈ ਸਭ ਤਰਣਾ। ਗੁਰਮਿਲ ਭਉ ਗੋਬਿੰਦ ਕਾ ਭੈ ਡਰ ਦੂਰ ਕਰਨਾ। ਭੈ ਤੇ ਬੈਰਾਗ ਉਪਜੈ ਹਰ ਖੋਜਤ ਫਿਰਣਾ, ਖੋਜਤ ਖੋਜਤ ਸਹਿਜੀ ਉਪਜਿਆ ਫਿਰ ਜਨਮ ਨ ਮਰਣਾ। ਹਿਆਏ ਕਮਾਏ ਧਿਆਇਆ ਪਾਇਆ ਸਾਧ ਸ਼ਰਣਾ, ਬੋਹਿਤ ਨਾਨਕ ਦਿਓ ਗੁਰ ਜਿਸ ਹਾਰ ਚੜਾਏ ਤਿਸ ਭਉਜਰ ਤਰਣਾ। ਸਲੋਕ ਮਹਲਾ ਪੰਜਵਾਂ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸ। ਮਹਲਾ ਪੰਜਵਾਂ। ਮੁਆ ਜੀਵਨ ਦਾ ਭੇਖ ਜੀਵਨ ਦੇ ਮਰ ਜਾਨ, ਜਿਨ੍ਹਾਂ ਮੁਹੱਬਤ ਇੱਕ ਸਿਉਂ ਤੇ ਮਾਨਸ ਪ੍ਰਧਾਨ। ਮਹਲਾ ਪੰਜਵਾਂ। ਜਿਸ ਮਨ ਵਸੈ ਪਾਰ ਬ੍ਰਹਮ, ਨਿਕਟ ਨ ਆਵੇ ਪੀਰ। ਭੁੱਖ ਤਿੱਖ ਤਿਸ ਨਾ ਵਿਆਪਈ, ਜਮ ਨਹੀਂ ਆਵੇ ਨੀਰ ਪੌੜੀ। ਕੀਮਤ ਕਹਿਣ ਨਾ ਜਾਈਏ ਸੱਚ ਸਾਹ ਅਡੋਲੇ, ਸਿੱਧ ਸਾਧ ਗਿਆਨੀ ਧਿਆਨੀਆਂ ਕੌਣ ਤਦਨੋ ਤੋਲੇ। ਭੰਨਣ ਕਾੜਨ ਸਮਰੱਥ ਹੈ, ਉਹ ਪਤ ਸਭ ਪਰਲੇ। ਕਰਨ ਕਾਰਨ ਸਮਰੱਥ ਹੈ, ਘੱਟ ਘੱਟ ਸਭ ਬੋਲੇ। ਰਿਜ਼ਕ ਸਮਾ ਹੈ ਸਭ ਸਹਿ, ਕਿਆ ਮਾਨਸ ਡੋਲੇ। ਗਹਿਰ ਗੰਭੀਰ ਯਥਾ ਤੂੰ ਗੁਣ ਗਿਆਨ ਅਮੋਲੇ। ਸੋਈ ਕੰਮ ਕਮਾਵਣਾ ਕੀਆ ਤੁਰ ਮੋਲੇ, ਤੁਧੋਂ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ। ਰਾਗ ਮਾਰੂ ਬਾਣੀ ਕਬੀਰ ਜੀਉ ਕੀ ਕੋ ਓਂਕਾਰ, ਸਤ ਗੁਰਪ੍ਰਸਾਦ। ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਡੋਗੇ ਪਰਿਵਾਰ ਸਕਲ ਸਿਉ, ਰਾਮ ਨ ਜਪੋ ਅਭਾਗੇ ਰਹਾਓ। ਬੇਦ ਪੁਰਾਨ ਪੜੇ ਕਾ ਕਿਆ ਗੁਣ, ਖਰ ਚੰਦਨ ਜਸ ਪਾਰਾ। ਰਾਮ ਨਾਮ ਕੀ ਗਤ ਨੇ ਜਾਣੇ, ਕੈਸੇ ਉਤਰ ਸਪਾਰਾ। ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਪਾਈ। ਆਪਸ ਕਹੋ ਮੁਨਿਵਰ ਕਰ ਥਾਪੋ, ਕਾ ਕਹੋ ਕਹੋ ਕਸਾਈ। ਮਨ ਕੇ ਅੰਧੇ ਆਪ ਨਾ ਬੂਝੋ, ਕਾਹੇ ਬੁਝਾਵੋ ਭਾਈ। ਮਾਇਆ ਕਾਰਨ ਵਿਦਿਆ ਵੇਚੋ, ਜਨਮਿਆ ਬਿਰਥਾ ਜਾ। ਨਾਰਦ ਬਚਨ ਬਿਆਸ ਕਹਿਤ ਹੈ, ਸੁਖ ਕੋ ਪੁੱਛੋ ਜਾਈ। ਕਹਿ ਕਬੀਰ ਰਮੈ ਰਮ ਛੂਟੋ, ਨਾ ਤਾਂ ਬੂਢੇ ਭਾਈ। ਬਨ ਹੈ ਬਸੇ ਕਿਉਂ ਪਾਈਐ, ਜੋ ਲੋ ਮਨਾਉਣ ਤਜੈ ਬਿਕਾਰ। ਜੇ ਘਰ ਬਣ ਸੰਸਰ ਕੀਆ, ਤੇ ਪੂਰੇ ਸੰਸਾਰ। ਸਾਰ ਸੁਖ ਪਾਈਏ ਰਾਮਾ, ਰੰਗ ਰਵੋ ਆਤਮੈ ਰਾਮ ਰਹਾਉ। ਜਟਾ ਭਸਮ ਲੇਪਨ ਕੀਆ, ਕਹਾ ਗੁਫਾ ਮੈਂ ਬਾਸ। ਮਨ ਜੀਤੇ ਜਗ ਜੀਤਿਆ, ਜਾਤੇ ਬਿਖਿਆ ਤੇ ਹੋਏ ਉਦਾਸ। ਅੰਜਣ ਦੇ ਸਭੈ ਕੋਈ, ਟੁਕ ਚਾਹਨ ਮਾਂ ਬਿਡਾਨ। ਗਿਆਨ ਅੰਜਣ ਜੇ ਪਾਇਆ, ਤੇ ਲੋਇਨ ਪ੍ਰਵਾਨ। ਕਹਿ ਕਬੀਰ ਅਬ ਜਾਣਿਆ, ਗੁਰ ਗਿਆਨ ਦੀਆ ਸਮਝਾਏ। ਅੰਤਰਗਤ ਹਰ ਭੇਟਿਆ, ਅਬ ਮੇਰਾ ਮਨ ਕਤ ਹੂੰ ਨਾ ਜਾਏ।

ਚੰਦ ਸਤ ਭੇਦੇ ਆ, ਨਾਦ ਸਤ ਪੂਰੇ ਆ, ਸੂਰ ਸਤ ਖੋੜ ਸਾ ਦਤ ਕੀ ਆ, ਅਬਲ ਬਲ ਤੋੜੇ ਆ, ਅਚਲ ਚਲ ਥੱਪੇ ਆ, ਅਘੜ ਘੜਿਆ ਤਹਾਂ ਪਿਓ ਪੀ ਆ। ਮਨ ਆਦ ਗੁਣ ਆਦ ਵਖਾਣਿਆ, ਤੇਰੀ ਤੁਬਤਾ ਦ੍ਰਿੜ ਸਮਾਨਿਆ, ਰਹਾਉ ਅਰਧ ਕਉ ਅਰਧਿਆ, ਸਰਧ ਕਉ ਸਰਧਿਆ, ਸਰਲ ਕਉ ਸਰਲ ਸਮਾਨ ਆਇਆ, ਬਦਤ ਜੈ ਦੇਓ ਜੈ ਦੇਵ ਕਉ ਰਮਿਆ, ਬ੍ਰਹਮ ਨਿਰਬਾਣ ਲਿਵ ਲੀਣ ਪਾਇਆ, ਕਬੀਰ ਮਾਰੂ ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀ ਅਰਾ ਲੋਭ ਕਰਤ ਹੈ, ਆਜ ਕਾਲ ਉਠ ਜਾਏਗਾ ਰਹਾਓ। ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ, ਧਨ ਜੋਬਨ ਕਾ ਗਰਭ ਨ ਕੀਜੈ, ਕਾਗਦ ਜਿਉਂਗਲ ਜਾਹੇਗਾ। ਜੋ ਜਮ ਆਏ ਕੇਸ ਗਏ ਪਟਕੈ, ਤਾਂ ਦਿਨ ਕਿਛ ਨਾ ਬਸਾਹੇਗਾ, ਸਿਮਰਨ ਭਜਨ ਦਇਆ ਨਕੀਨੀ, ਤਉ ਮੁਖ ਚੋਟਾ ਖਾਹੇਗਾ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੈ ਜਾਏਗਾ, ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਰਾਗ ਮਾਰੂ ਬਾਣੀ ਰਵਿਦਾਸ ਜੀਉ ਕੀ, ਇੱਕ ਓਅੰਕਾਰ ਸਤ ਗੁਰਪ੍ਰਸਾਦ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਸ ਗੁਸਈਆ ਮੇਰਾ, ਮਾਥੇ ਛਤਰ ਤਰੈ ਰਹਾਉ। ਜਾ ਕੀ ਸ਼ੋਤ ਜਗਤ ਕੋ ਲਾਗੈ, ਤਾਪਰ ਤੁਹੀ ਡਰੈ, ਨੀਚੋ ਊਝ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨਾਮਦੇਵ ਕਬੀਰ ਤਿਲੋਚਨ, ਸਦਨਾ ਸੈਣ ਤਰੈ, ਕਹਿ ਰਵਿਦਾਸ ਨੋ ਰੇ ਸੰਤੋ, ਹਰ ਜੀਉ ਤੇ ਸਭੈ ਸਰੈ ਮਾਰੂ। ਸੁਖ ਸਾਗਰ ਸੁਰ ਤਰ ਚਿੰਤਾਮਣ, ਕਾਮ ਧਿਣ ਬਸ ਜਾ ਕੇ ਰੇ, ਚਾਰ ਪਦਾਰਥ ਅਸ਼ਟ ਮਹਾ ਸਿੱਧ, ਨਾਮ ਨਿਧ ਕਰ ਤਲ ਤਾਕੈ, ਹਰ ਹਰ ਹਰ ਨਾ ਜਪ ਸਰਸਨਾ, ਅਵਰ ਸਭ ਛਾੜ ਬਚਨ ਰਚਨਾ ਰਹਾਉ। ਨਾਨਾ ਖਿਆਨ ਪੁਰਾਨ ਬੇਦ ਬਿਦ, ਚੌਂਤੀ ਸੀ ਅੱਛਰ ਮਾਹੀ, ਬਿਆਸ ਵਿਚਾਰ ਕਯੋ ਪਰਮਾਰਥ, ਰਾਮ ਨਾਮ ਸਰਣਾ। ਸਹਿਜ ਸਮਾਧ ਉਪਾਧ ਰਹਿਤ ਹੋਏ, ਵੱਡੇ ਭਾਗ ਲਿਵ ਲਾਗੇ, ਕਹਿ ਰਵਿਦਾਸ ਉਦਾਸ ਦਾਸ ਮਤ, ਜਨਮ ਮਰਨ ਪੈ ਪਾਗੇ।

ਤੂੰ ਸੁਨ ਕਿਰਤ ਕਰਮਾ ਪ੍ਰਭ ਕਮਾਇਆ ਸਿਰ ਸਿਰ ਸੁਖ ਸਾਮਾ ਦੇਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨ ਜੀਵਾਂ ਪ੍ਰੇ ਬਾਜ ਦੁਹਲੀ ਕੋਈ ਨਾ ਬਿਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਜ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੇ ਸਾਥ

ਤਨ ਸਭ ਰਸ ਚੋਲੇ ਅੰਕ ਸਮਾਣੀਆਂ ਹਰ ਅੰਕ ਸਮਾਣੇ ਜਾ ਪ੍ਰਭਾਣੇ ਸਪ੍ਰ ਸਾਸੋ ਹਾਕਣ ਨਾਰੇ ਨਵ ਕਰਤਾ ਮੈਲ ਕਰਿ ਉਚੋ ਨਿਜ ਕਰ ਵਾਸ ਮੁਰਾਰੇ।

ਤੂੰ ਸੁਣਹਾਰ ਰਸ ਭਿੰਨੇ ਪ੍ਰੀਤਮੇ ਆਪਣੇ ਮਨ ਧਨ ਰਵ ਤਰਵੰਨੇ ਘੜੀ ਨਾ ਬਿਸਰੈ ਕਿਉਂ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾਂ ਗੁਣ ਗਾਏ ਨਾ ਕੋਈ ਮੇਰਾ ਹਉ ਕਿਸ ਕੇਰਾ ਹਰ ਬਿਨ ਰਹਿਣ ਨਾ ਜਾਏ ਓਟ ਗਈ ਹਰ ਚਰਨ ਨਿਵਾਸੇ ਪਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ ਗੁਰ ਸ਼ਬਦੀ ਮਨ ਤੀਰਾ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਏ ਹਰ ਸਿਉ ਪ੍ਰੀਤ ਬਣੀ ਹਰ ਮੰਦਰ ਆਵੇ ਜਾਂ ਪ੍ਰਭਾਵੇ ਤਨ ਉਭੀ ਗੁਣ ਸਾਰੀ ਕਰ ਕਰ ਕੰਤਰ ਵੈ ਸੁਹਾਗਣ ਹਉ ਕਿਉਂ ਕੰਤ ਵਿਸਾਰੀ ਉਨਮ ਕਨ ਛਾਏ ਬਰਸ ਸੁਭਾਏ ਮੰਤਨ ਪ੍ਰੇਮ ਸੁਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਕਰਿ ਆਵੇ ਚੇਤ ਬਸੰਤ ਪਲਾ ਭਵਰ ਸੁਹਾਵੜੇ ਬਨ ਫੂਲੇ ਮੰਝ ਬਾਰ ਮੈਂ ਪਿਰ ਕਰ ਬਾਹੁੜੈ ਪਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ ਬਿਰੈ ਵਿਰੋਧ ਤਨ ਛੀਜੈ ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀ ਜੈ ਪਵਰ ਪਵੰਤਾ ਫੂਲੇ ਡਾਲੇ ਕਿਉਂ ਜੀਵਾਂ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਾਰ ਘਰ ਤਨ ਪਾਏ ਵੈਸਾਖ ਪੜਾ ਸ਼ਾਖਾ ਵਿਸ ਕਰੇ ਧਨ ਦੇਖੇ ਹਰ ਦੁਆਰ ਆਵੋ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੇ ਢੋਲੋ ਦੂਰ ਨਾ ਜਾਨਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈਸਾਖੀ ਪ੍ਰਭਾਵੈ ਸੁਰਤ ਸ਼ਬਦ ਮਨ ਮਾਨਾ

ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੇ ਸੁਖ ਮਹਿਲੀ। ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੇ ਗੁਣ ਗੈਲੀ। ਅਸਾੜ ਪਲਾਸ

ਲਵੇ ਮੰਜ ਬਾਰੇ ਅਵਗਣ ਬਾਂਧ ਚਲੀ ਦੁਖ ਆ ਗਏ ਸੁਖ ਤਿਸ ਸਾਚ ਸੰਭਾਲੇ ਨਾਨਕ ਜਿਸ ਨੂੰ ਇਹ ਮੰਨਦੀ ਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸ ਮਨਾ ਘਣਵਰ ਸਹਿ ਰੁੱਤ ਆਏ ਮੈਂ ਮੰਤਨ ਸ਼ਾਹ ਭਾਵੈ ਪਿਰ ਪ੍ਰਦੇਸ ਸਿਧਾਏ ਫਿਰ ਘਰ ਨਹੀਂ ਆਵੈ ਮਰੀਏ ਹਾਵੈ ਦਾਮਨ ਚਮਕ ਡਰਾਏ ਸੇਜੀ ਕੇਲੀ ਕਰੀ ਦੁਹੇਲੀ ਮਰਨ ਭਇਆ ਦੁਖ ਮਾਏ ਹਰ ਬਿਨ ਨੀਂਦ ਭੂਖ ਕਉ ਕੈਸੀ ਕਾਪੜ ਤਨ ਨਾ ਸੁਖਾਵੈ ਨਾਨਕ ਸਾਸੁ ਹਾਕਣ ਕੰਤੀ ਫਿਰ ਕਹਿ ਅੰਕ ਸਮਾਵੈ ਪਾਦੋਂ ਭਰਮ ਭੁੱਲੀ ਭਰ ਜੋਬਨ ਪਛਤਾਣੇ ਜਲ ਤਲ ਨੀਰ ਪਰੇ ਬਰਸੁਰ ਤੇ ਰੰਗ ਮਾਣੇ ਬਰਸੈ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਪੋਏ ਅੰਗਮ ਫਿਰੈਂਡ ਸੰਤੇ ਮੱਛਰ ਡੰਗ ਸਾਇਰ ਪਰ ਸੁਪਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚਲੋ ਗੁਰੇ ਆਪਣੇ ਜੈ ਪ੍ਰਭ ਤੈ ਜਾਈਏ ਅਸੁਨ ਆਉ ਪਿਰਾ ਸਤਨ ਝੂਰ ਮੁਈ ਤਾਂ ਮਿਲੀਏ ਪ੍ਰਮੇਲੇ ਦੂਜੇ ਭਾਏ ਖੁਈ ਝੂਠ ਵੀ ਗੁੱਤੀ ਤਾਂ ਫਿਰ ਮੁੱਤੀ ਕੁੱਕਾ ਕਾਸ ਫੁੱਲੇ ਆ ਗਏ ਘਾਮ ਪਿੱਛੇ ਅਰਥ ਜਾੜਾ ਦੇਖ ਚਲਤ ਮਨ ਡੋਲੇ ਦਾ ਦਿਸ ਸਾਖ ਹਰੀ ਹਰਿਆਵਲ ਸਹਿਜ ਪੱਕੇ ਸੋ ਮਿੱਠਾ ਨਾਨਕ ਅਸੁਨ ਮਿਲੋ ਪਿਆਰੇ ਸਤਿਗੁਰ ਪਏ ਬਸੀਠਾ।

ਭੁੱਖ ਤੁਖਾਰ ਪੜੈ ਵਣ ਤ੍ਰਿਣ ਰਸ ਸੁਖ ਹੈ ਆਵਦ ਕੀ ਨਾਹੀ ਮਨ ਤਨ ਵਸੈ ਮੁਖੇ ਮਣ ਤਨ ਰਵਰੇ ਆ ਜਗ ਜੀਵਨ ਗੁਰ ਸ਼ਬਦੀ ਰੰਗ ਮਾਣੀ ਅੰਡੇ ਜੇ ਰਸੇ ਤੁਤ ਪੁਜ ਕੜਕੜ ਜੋਤ ਸਮਾਣੀ ਦਰਸ਼ਨ ਦੇਹੋ ਦਇਆ ਪਤ ਦਾਤੇ ਕਤ ਪਾਵੋ ਮਤ ਦੇਹੋ ਨਾਨਕ ਰੰਗ ਰਵੈ ਰਸ ਰਸੀਆ ਹਰ ਸਿਉ ਪ੍ਰੀਤ ਸਨੇਹੋ ਮਾਗ ਪੁਨੀਤ ਪਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਏ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਅੰਕੇ ਤੁਧ ਭਾਵਾਂ ਸਰਣਾਵਾਂ ਗੰਗ ਜਮਨ ਤੈ ਬੇਣੀ ਸੰਗਮ ਸਾਤ ਸਮੁੰਦ ਸਮਾਵਾਂ ਪੁਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਕੋ ਜਾਤਾ ਨਾਨਕ ਮਾਘ ਮਹਾਰਸ ਹਰ ਜਪ ਅੱਠ ਸੱਠ ਤੀਰਥ ਨਾਤਾ

ਢੋਲੀ ਕੰਠ ਉਠੋ ਲਿਖਿਆਇਆ ਆ ਰਾਮ, ਰਸ ਕਸ ਸੁਖ ਠਾਕੇ ਬੰਦ ਚਲਾਇਆ ਰਾਮ। ਬੰਧ ਚਲਾਇਆ ਜਾ ਪ੍ਰਭ ਪਾਇਆ, ਨਾ ਦਿਸੇ ਨਾ ਸੁਣੀਐ, ਆਪਣ ਵਾਰੀ ਸਭਸੇ ਆਵੇ ਪੱਕੀ ਖੇਤੀ ਲੁਣੀਐ। ਘੜੀ ਜਸੇ ਕਾਲੇ ਖਾਲੀ ਜੈ, ਬੁਰਾ ਭਲਾ ਸ਼ਵ ਜੀਆ, ਨਾਨਕ ਸੁਰ ਨਰ ਸ਼ਬਦ ਮਿਲਾਏ, ਤਿੰਨ ਪ੍ਰਭ ਕਾਰਨ ਕੀਆ। ਖੁੱਲੀ ਕੰਠੀ ਉਠੋ ਲਿਖਿਆ ਆਇਆ ਰਾਮ, ਰਸ ਕਸ ਸੁਖ ਠਾਕੇ ਬੰਧ ਚਲਾਇਆ ਰਾਮ। ਬੰਧ ਚਲਾਇਆ ਜਾ ਪ੍ਰਭ ਪਾਇਆ, ਨਾ ਦਿਸੇ ਨਾ ਸੁਣੀਐ, ਆਪਣ ਵਾਰੀ ਸਭਸੇ ਆਵੇ ਪੱਕੀ ਖੇਤੀ ਲੁਣੀਐ। ਘੜੀ ਚ ਸੇ ਕਾਲੇ ਖਾਲੀ ਜੈ, ਬੁਰਾ ਭਲਾ ਸੋ ਜੀਆ, ਨਾਨਕ ਸੁਰ ਨਰ ਸ਼ਬਦ ਮਿਲਾਏ, ਤਿੰਨ ਪ੍ਰਭ ਕਾਰਨ ਕੀਆ। ਘੜੀ ਚ ਸੇ ਕਾਲੇ ਖਾਲੀ ਜੈ, ਬੁਰਾ ਭਲਾ ਸੋ ਜੀਆ, ਨਾਨਕ ਸੁਰ ਨਰ ਸ਼ਬਦ ਮਿਲਾਏ, ਤਿੰਨ ਪ੍ਰਭ ਕਾਰਨ ਕੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਭਾਵਨਾ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਨ ਜਿੱਥੇ ਆਪ ਜੀਆਂ ਨੇ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਦੇ ਰਾਹੀਂ ਪਾਵਨ ਬਾਣੀ ਦਾ ਆਨੰਦ ਮਾਣਿਆ ਹੈ। ਸਮਾਂ ਹੈ ਸ਼ਬਦ ਚੋਂ ਕੀ ਆਸਾ ਕੀ ਵਾਰ ਦੇ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ। ਆਓ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿੱਚ ਪੁਣ ਵਹਿ ਸਦਵਾਓ, ਭੈ ਵਿੱਚ ਲੈ ਨਕ ਦਰਿਆਓ। ਭੈ ਵਿੱਚ ਗਨ ਕਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾਂਤ।

ਵਿੱਚ ਖਟਿਆ ਹੋਵੇ ਵਿੱਚ ਗਿਆ ਹੋਵੇ ਸਚਿਆਰ ਕੁੜਿਆਰ ਹਾਂ ਵਿੱਚ ਪਾਪਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਨ ਸਿੱਖ ਹੋਵੈ।

0: ਜੇ ਕੋਈ ਤਾਂ ਅਕਬਰ ਤਿਹਰਤ ਹੋਏ ਨਾਨਕ ਪਾਹ ਬਹਰਾ ਕੋਰੇ ਰੰਗ ਨਾ ਸੋਏ।
1: ਪਹਿ ਵਿੱਚ ਖੁੰਮ ਚੜਾਈ ਹੈ ਸ਼ਰਮ ਪਾਤ।

ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮਨਾਇਆ ਮੈਂ ਪਤ ਮਿੱਠਤ ਨੇਵੇ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਫਿਰ ਕੋ ਨਿਵੇ ਨਾ ਕੋਏ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ। ਤੂੰ ਮਾਤ ਪਿਤਾ ਹਮ ਬਾਰਿਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੂ ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕਰਨੋ ਨਿਦਾਵੇ ਧਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾ ਅੰਦਰ ਲੜੀ ਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਏ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ।

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਧੰਨ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਤੀਜਾ, ਸੁਣਿਓ ਕੰਤ ਮਹਿਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰ। ਅਵਗਣਵੰਤੀ ਪਿਰ ਨਾ ਜਾਣੇ, ਮੁੱਠੀ ਰੋਵੈ ਕੰਤ ਵਿਸਾਰ। ਸੁਣਿਓ ਕੰਤ ਮਹਿਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰ। ਅਵਗਣਵੰਤੀ ਪਿਰ ਨਾ ਜਾਣੇ, ਮੁੱਠੀ ਰੋਵੈ ਕੰਤ ਵਿਸਾਰ। ਰੋਵੈ ਕੰਤ ਸੰਭਾਲ ਸਦਾ ਗੁਣਸਾਰ, ਨਾ ਪਿਰ ਮਰੈ ਨਾ ਜਾਏ। ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚੈ ਪ੍ਰੇਮ ਸਮਾਏ। ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ, ਕੂੜ ਮੁੱਠੀ ਕੂੜਿਆਰੇ। ਸੁਣਿਓ ਕੰਤ ਮਹਿਲੀ ਹੋ, ਫਿਰ ਸੇਵੇ ਹੋ ਸ਼ਬਦ ਵਿਚਾਰੇ।

ਖੁਆਇਨ ਮਰ ਜੰਮੈ ਵਾਰੋ ਵਾਰਾ, ਮਰ ਜੰਮੈ ਵਾਰੋ ਵਾਰਾ, ਵਧੈ ਬਿਕਾਰਾ, ਗਿਆਨ ਵਿਹੁਣੀ ਮੁਠੀ, ਬਿਨ ਸ਼ਬਦ ਪਿਰ ਨਾ ਪਾਇਓ, ਜਨਮ ਗਵਾਇਓ, ਰੋਵੈ ਅਵਗੁਣ ਯਾਰੀ ਝੂਠੀ, ਪਿਰ ਜਗ ਜੀਵਨ ਕਿਸ ਨੂੰ ਰੋਈਐ, ਰੋਵੈ ਕੰਤ ਵਿਸਾਰੇ, ਸਭ ਜਗ ਆਪਿਓ ਪਾਇਓਨ, ਆਵਣ ਜਾਣ ਸੰਸਾਰੇ, ਸੋ ਪਿਰ ਸੱਚਾ ਸਦ ਹੀ ਸਾਚਾ ਹੈ, ਨਾ ਉਹ ਮਰੇ ਨਾ ਜਾਏ, ਭੁੱਲੀ ਫਿਰੈ ਧਨ ਇਆਣੀਆਂ, ਰੰਡ ਬੈਠੀ ਦੂਜੇ ਭਾਏ, ਰੰਡ ਬੈਠੀ ਦੂਜੇ ਭਾਏ, ਮਾਇਆ ਮੋਹ ਦੁੱਖ ਪਾਏ, ਆਵ ਘਟੈ ਤਨ ਛਿਜੈ, ਜੋ ਕਿਛ ਆਇਆ ਸਭ ਕਿਛ ਜਾਸੀ, ਦੁੱਖ ਲਾਗਾ ਭਾਏ ਦੂਜੈ, ਜਮਕਾਲ ਨਾ ਸੂਜੈ, ਮਾਇਆ ਜਗ ਲੂਜੈ, ਲੱਭ ਲੋਭ ਚਿਤ ਲਾਏ, ਸੋ ਪਿਰ ਸਾਚਾ ਸਦ ਹੀ ਸਾਚਾ,

कोट परादू हमारे खंडो, अनक विधि समझाऊ हमें अज्ञान अलप मत थोरी।

राखू राखण हार दयाला। नानक करके गोले राखू राखण हार दयाला। नानक करके गोले जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसां पातशाहियां दी जोत साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है। आप सब सतगुरां दी पावन हजूरी विच जुड़ बैठ के मालक जी दी अमृतमई बाणी आसा की वार दे कीर्तन मेरे तो पहला गुरु करके रागी सिंघा पासों सरवण कर रहे सी। तो आओ सात संगत सत्कार योग भाई साहब जी ने गुरु चरणा विच अरदास उपरंत जो आप जी नूं अज दा पावन पवित्र मुखवाक सरवण कराया है तिस दी विचार दे नाल जुड़न दा यतन करिए। विचारां नूं आरंभण तो पहला दर घर की मर्यादा नूं मुख रखदिआं जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो फतेह दी सांझ पाईए जी। वाहिगुरु जी का खालसा वाहिगुरु जी की फतेह। मुबारक बचन जो आप जी ने मुखवाक दे रूप विच सरवण कीता है ये शब्द राग वडहंस दे विच जिहड़ी बाणी अलाणिया गुरु अमरदास महाराज दी है उहदे विच दर्ज है। तो आम तौर ते साडे पिंडां थावां विच पाठी सिंघां वल्लों जदों भी किसी दे घर दे विच मौत हुंदी सी ते लोक मड़ियां दे विच बंदे दा संस्कार करके ते गुरद्वारा साहिब पहुंचदे सन ਤੇ ਕੁਝ ਕੁ ਗੁਰਦੁਆਰਿਆਂ ਦੇ ਵਿੱਚ ਉਹਨੂੰ ਸੰਗਤ ਨੂੰ ਅਲਾਣੀਆਂ ਦਾ ਪਾਠ ਜਿਹੜਾ ਸੀ ਉਹ ਸਰਵਣ ਕਰਾਇਆ ਜਾਂਦਾ ਸੀ। ਭਾਵੇਂ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਅਜਿਹੇ ਕਿਸੇ ਪਾਠ ਦਾ ਜ਼ਿਕਰ ਨਹੀਂ ਹੈ ਵੀ ਜਿਹੜਾ ਸਪੈਸ਼ਲੀ ਤੌਰ ਉੱਤੇ ਜਦੋਂ ਬੰਦੇ ਦੇ ਸਰੀਰ ਨੂੰ ਅਗਨ ਭੇਟ ਕਰਦੇ ਨੇ ਤੇ ਉਦੋਂ ਉਹਨੂੰ ਜਿਹੜਾ ਹੈ ਉਹ ਗੁਰਦੁਆਰੇ ਦੇ ਵਿੱਚ ਪੜਿਆ ਜਾਵੇ। तो इको पाठ का जिक्र सिख रहत मर्यादा दे विच है वह है सोहला साहब का पाठ जदों प्राणी चढ़ाई करता है तो उन्हूं अरदास तो पहला अगन भेंट करन तो उपरंत जिहड़ी अरदास हुंदी है उस तो पहला संगतां जिहड़ियां ने रल मिल के सोहला साहब के पाठ पढ़दियां ने। तो वैसे कनेडा दे विच एक बड़ा अजीब रिवाज है ਉਹ ਇਹ ਹੈ ਵੀ ਜਦੋਂ ਪ੍ਰਾਣੀ ਚੜ੍ਹਾਈ ਕਰਦਾ ਹੈ ਤੇ ਮੜੀਆਂ ਦੇ ਵਿੱਚ ਸੁਖਮਣੀ ਸਾਹਿਬ ਦਾ ਪਾਠ ਵੀ ਕੀਤਾ ਜਾਂਦਾ ਹੈ ਕਈ ਜਗ੍ਹਾ ਉੱਤੇ ਕਈ ਥਾਵਾਂ ਉੱਤੇ। ਤੋ ਤਕਰੀਬਨ ਡੇਢ ਦੋ ਘੰਟੇ ਜਿਹੜਾ ਹੈ ਉਹ ਉੱਥੇ ਸੁਖਮਣੀ ਸਾਹਿਬ ਦਾ ਪਾਠ ਪੜ੍ਹਿਆ ਜਾਂਦਾ ਹੈ ਕਈ ਥਾਵਾਂ ਉੱਤੇ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਨੇ। तो गल सिर्फ इन्नी समझने वाली है कि सिख रहत मर्यादा विच उत्थे इको पाठ का जिक्र है वह सोहला साहब है। इस तो अगे हुण जे कोई ये कहे भी चलो कोई माड़ी गल नहीं है मैं माड़ा नहीं कह रहा
ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿਹੜਾ ਸਹਿਜ ਪਾਠ ਹੈ ਉਹ ਪ੍ਰਾਣੀ ਦੇ ਨਿਮਿਤ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਵਿਖੇ ਚੱਲ ਰਿਹਾ ਹੁੰਦਾ ਹੈ। ਯਤਨ ਤੇ ਇਹ ਚਾਹੀਦਾ ਵੀ ਉਸ ਪਾਠ ਨੂੰ ਸੁਣਿਆ ਜਾਵੇ ਜਿਹਨੂੰ ਆਪਾਂ ਧਰਾ ਕੇ ਗਏ ਹਾਂ ਗੁਰਦੁਆਰੇ। ਤੋ ਅਸੀਂ ਕੁਝ ਕੁ ਕਰਮ ਕਾਂਡਾਂ ਦੇ ਵਿੱਚ ਇੱਦਾਂ ਉਲਝ ਜਾਂਦੇ ਹਾਂ, ਸਾਨੂੰ ਇੱਦਾਂ ਲੱਗਦਾ ਹੈ ਵੀ ਜੇ ਉੱਥੇ ਸੁਖਮਣੀ ਸਾਹਿਬ ਦਾ ਪਾਠ ਨਾ ਪੜ੍ਹਿਆ ਗਿਆ, ਜਪਜੀ ਸਾਹਿਬ ਦਾ ਪਾਠ ਨਾ ਪੜ੍ਹਿਆ ਗਿਆ ਤੇ ਪਤਾ ਨਹੀਂ ਕੀ ਹੋ ਜਾਣਾ। ਜਦੋਂ ਕਿ ਕੋਈ ਵੀ ਮਰਿਆਦਾ ਦਾ ਹਿੱਸਾ ਨਹੀਂ ਹੈ, ਉੱਥੇ ਇਹ ਹੋ ਸਕਦਾ ਹੈ ਵੀ ਜਿਹੜੇ ਚਲੋ ਪ੍ਰਾਣੀ ਦੇ ਜਿਹੜੇ ਰਿਸ਼ਤੇਦਾਰ ਸਾਕ ਸੰਬੰਧੀ ਧੀਆਂ ਪੁੱਤਰ ਨੇ ਕਈ ਵਾਰ ਉਹ ਵੀ ਦੋ ਦੋ ਚਾਰ ਚਾਰ ਮਿੰਟ ਇੱਥੇ ਕੈਨੇਡਾ ਦੇ ਵਿੱਚ ਫਿਊਨਰਲ ਹੋਮ ਦੇ ਵਿੱਚ ਸਪੀਚਾਂ ਦਿੰਦੇ ਨੇ। ਗੁਰਦੁਆਰੇ ਦੇ ਗਿਆਨੀ ਜੀ ਜਿਹੜੇ ਨੇ ਉਹ ਮੌਤ ਦੇ ਬਾਰੇ ਸਮਝਾ ਦਿੰਦੇ ਨੇ। ਤੋ ਫਿਰ ਅਰਦਾਸ ਹੁੰਦੀ ਹੈ, ਸੋਹਿਲਾ ਸਾਹਿਬ ਦਾ ਪਾਠ ਹੁੰਦਾ ਹੈ। ਤੋ ਇੰਨਾ ਹੀ ਜਿਹੜਾ ਫਿਊਨਰਲ ਹੋਮ ਦੇ ਵਿੱਚ ਕੰਮ ਹੈ ਉਹ ਸਿਰਫ ਇੰਨਾ ਹੀ ਹੁੰਦਾ। ਪਰ 2 ਘੰਟੇ, 1.5-2 ਘੰਟੇ ਸੁਖਮਣੀ ਸਾਹਿਬ ਦਾ ਪਾਠ ਫਿਊਨਰਲ ਹੋਮ ਦੇ ਵਿੱਚ ਕਰਨਾ, ਮੈਂ ਸਿਰਫ ਇੰਨੀ ਬੇਨਤੀ ਕਰ ਰਿਹਾ ਵੀ ਇਹ ਕੋਈ ਵੀ ਪੰਥਕ ਮਰਿਆਦਾ ਜਿਹੜੀ ਹੈ ਉਹ ਨਹੀਂ ਹੈ। ਹਾਂ, ਇਹ ਤੇ ਹੋ ਸਕਦਾ ਸੀ ਪਹਿਲੇ ਸਮਿਆਂ ਦੇ ਵਿੱਚ ਨਾ ਵੀ ਕਿਸੇ ਨੇ ਇਹ ਰਿਵਾਜ਼ ਇਹ ਸਮਝ ਕੇ ਚਲਾ ਦਿੱਤਾ ਹੋਵੇ ਵੀ ਚਲੋ ਜਿੰਨਾ ਚਿਰ ਸੰਗਤ ਨਹੀਂ ਆਈ ਉਨਾ ਚਿਰ ਆਪਾਂ ਕੋਈ ਨਾ ਕੋਈ ਪਾਠ ਚਾਹੇ ਜਪਜੀ ਸਾਹਿਬ ਦਾ ਚਾਹੇ ਸੁਖਮਣੀ ਸਾਹਿਬ ਦਾ ਕਰ ਲਈਏ। ਤੋ ਉਹ ਇੱਦਾਂ ਇੱਕ ਤਰੀਕੇ ਨਾਲ ਪਰੰਪਰਾ ਬਣ ਗਈ ਹੈ। ਤੇ ਹੁਣ ਕਈ ਵਾਰ ਹੁਣ ਆਪਾਂ ਇੱਥੋਂ ਸਿੰਘ ਸਭਾ ਤੋਂ ਜਿਹੜੇ ਫਿਊਨਰਲ ਹੋਮ ਦੇ ਵਿੱਚ ਸਾਡੇ ਗ੍ਰੰਥੀ ਸਿੰਘ ਜਾਂਦੇ ਨੇ ਜਾਂ ਈਵਨ ਕਈ ਗੁਰਦੁਆਰਿਆਂ ਵਿੱਚੋਂ ਜਿਹੜਾ ਹੈ ਜਦੋਂ ਗ੍ਰੰਥੀ ਸਿੰਘ ਆਪਣੇ ਸਰੀਰ ਦੇ ਵਿੱਚ ਤੇ ਨਹੀਂ, ਚਲੋ ਖੈਰ ਇੰਨਾ ਰਿਵਾਜ਼ ਹੈ ਕੋਈ, ਜਿਹੜੇ ਟੋਰਾਂਟੋ ਵਾਲੇ ਬੰਨੇ ਆਏ ਹੁੰਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਗਏ ਸੀ ਫਿਊਨਰਲ ਹੋਮ ਦੇ ਵਿੱਚ, ਉੱਥੇ ਸੁਖਮਣੀ ਸਾਹਿਬ ਦਾ ਪਾਠ ਨਹੀਂ ਹੋਇਆ, ਕਿਉਂਕਿ ਮੈਨੂੰ ਪਤਾ ਵੀ ਟੋਰਾਂਟੋ ਦੇ ਵਿੱਚ ਉਹ ਕੀ ਕਰਦੇ ਨੇ ਵੀ ਸ਼੍ਰੀ ਸੁਖਮਣੀ ਸਾਹਿਬ ਦਾ ਪਾਠ ਪੜ੍ਹਦੇ ਨੇ। ਤੋ ਮੇਰੀ ਗੱਲ ਦਾ ਤਾਤਪਰ ਸਿਰਫ ਇੰਨਾ ਅਹਿਸਾਸ ਸੰਗਤ ਵੀ ਐਸਾ ਕੋਈ ਵੀ ਮਰਿਆਦਾ ਵਿਧੀ ਵਿਧਾਨ ਨਹੀਂ ਹੈਗਾ ਵੀ ਫਿਊਨਰਲ ਹੋਮ ਦੇ ਵਿੱਚ ਸ਼੍ਰੀ ਸੁਖਮਣੀ ਸਾਹਿਬ ਦਾ ਪਾਠ ਕੀਤਾ ਜਾਵੇ। ਤੋ ਉੱਥੇ ਅਰਦਾਸ ਹੈ ਜਾਂ ਸੋਹਿਲਾ ਸਾਹਿਬ ਦਾ ਪਾਠ ਹੈ ਜਿਹੜੀ ਸਿੱਖ ਰਹਿਤ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਹੈ ਉਹਦੇ ਵਿੱਚ ਇੰਨਾ ਹੀ ਹੈ, ਇਸ ਤੋਂ ਵੱਧ ਹੋਰ ਕੁਝ ਨਹੀਂ ਹੈ। ਫਿਰ ਪ੍ਰਾਣੀ ਦੇ ਨਿਮਿਤ ਇੱਥੇ ਸਹਿਜ ਪਾਠ ਧਰੇ ਹੁੰਦੇ ਨੇ, ਉਹਨਾਂ ਨੂੰ ਸਰਵਣ ਕਰੋ, ਸਹਿਜ ਪਾਠ ਦੇ ਭੋਗ ਪੈਂਦੇ ਨੇ। ਹੁਣ ਕਈ ਵਾਰ ਇਹ ਵੀ ਹੈ ਵੀ ਸਰੀਰਕ ਮਜਬੂਰੀ ਵੀ ਬਣ ਜਾਂਦੀ ਹੈ, ਬੰਦਾ 2 ਘੰਟੇ ਜੇ ਉੱਥੇ ਬੈਠਾ ਆਇਆ ਹੈ ਤੇ ਕਈ ਵਾਰ ਉਹਦੀ ਕਪੈਸਿਟੀ ਨਹੀਂ ਹੁੰਦੀ ਵੀ 2 ਘੰਟੇ ਹੋਰ ਉਹ ਗੁਰਦੁਆਰਾ ਸਾਹਿਬ ਵਿਖੇ ਬੈਠਾ ਰਹੇ। ਤੋ ਚਾਹੀਦਾ ਇਹ ਹੈ ਵੀ ਇਹ ਪ੍ਰੋਗਰਾਮ ਸ਼ੋਰਟ ਹੋਵੇ, ਜਿੱਥੇ ਉੱਥੇ ਸੋਹਿਲਾ ਸਾਹਿਬ ਦਾ ਪਾਠ ਹੋਵੇ, ਇੱਥੇ ਸੰਗਤ ਬਹਿ ਕੇ ਕੀਰਤਨ ਸੁਣੇ, 1-2 ਸ਼ਬਦ ਜਿਹੜੇ ਰਾਗੀ ਸਿੰਘ ਪੜ੍ਹਦੇ ਨੇ, 5-7 ਮਿੰਟ ਕੋਈ ਗੁਰਬਾਣੀ ਦੀ ਵਿਚਾਰ ਹੋਵੇ ਜਿੱਥੇ ਸਾਨੂੰ ਮੌਤ ਦੇ ਬਾਰੇ ਸਮਝਾਇਆ ਜਾਵੇ, ਤੇ ਫਿਰ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਲੋਕ ਪੜ੍ਹ ਕੇ ਤੇ ਫਿਰ ਫਤਿਹ ਬੁਲਾਈ ਜਾਵੇ। ਇੱਦਾਂ ਚਾਹੀਦਾ ਹੈ। ਤੇ ਜੇ ਅਸੀਂ ਜਦੋਂ ਸਾਡਾ ਕਈ ਵਾਰਾਂ ਤਰਕ ਜਿਹੜਾ ਹੈ ਉਹ ਬੜਾ ਮਤਲਬ ਆਪਾਂ ਕਹਿੰਦੇ ਹਾਂ ਵੀ ਸੈਂਸ ਤੋਂ ਰਹਿਤ ਹੁੰਦਾ ਹੈ ਵੀ ਆਪਾਂ ਕਹਿੰਦੇ ਜੀ ਕੋਈ ਮਾੜਾ ਕੰਮ ਥੋੜ੍ਹਾ ਕਰਦੇ ਜੇ ਬਾਣੀ ਪੜ੍ਹਦੇ ਨੇ, ਤੇ ਮਾੜਾ ਜਾਂ ਚੰਗੇ ਕੰਮ ਦਾ ਸਵਾਲ ਨਹੀਂ ਹੈ। ਹੁਣ ਇੱਥੇ ਤੁਸੀਂ ਕਈ ਵਾਰ ਵੇਖੋ ਵੀ ਗੁਰਦੁਆਰਿਆਂ ਦੇ ਵਿੱਚ ਕਈ ਥਾਵਾਂ ਉੱਤੇ ਅਰਦਾਸ ਇੰਨੀ ਲੰਮੀ ਹੁੰਦੀ ਹੈ ਵੀ ਸੰਗਤ ਜਿਹੜੀ ਹੈ ਉਹ 20-25 ਮਿੰਟ ਖਲੋਤੀ ਰਹਿੰਦੀ ਹੈ। ਪਰ ਜਿਹੜੀ ਸਿੱਖ ਰਹਿਤ ਮਰਿਆਦਾ ਦੀ ਅਰਦਾਸ ਹੈ ਉਹ ਵੱਧ ਤੋਂ ਵੱਧ 5 ਜਾਂ 7 ਮਿੰਟ ਦੀ ਹੈ। ਤੋ ਜਿਹੜੇ ਕਰਨ ਵਾਲੇ ਨੇ ਉਹਨਾਂ ਨੇ 20-25 ਮਿੰਟ ਦੀ ਅਰਦਾਸ ਵੀ ਕੀਤੀ ਹੋਈ ਹੈ। ਤੋ ਕੋਈ ਉਹਨਾਂ ਨੂੰ ਇਹ ਆਖੇ ਵੀ ਤੁਸੀਂ ਭਾਈ ਇੰਨੀ ਲੰਮੀ ਅਰਦਾਸ 20-25 ਮਿੰਟ ਇੱਦਾਂ ਕਰਦੇ ਰਹਿੰਦੇ ਹੋ ਵੀ ਜਿੱਥੇ ਰੱਖਣਾ ਰੱਖ ਲਈ, ਜਿੱਥੋਂ ਕੱਢਣਾ ਕੱਢ ਲਈ, ਜਿੱਥੇ ਸੁੱਟਣਾ ਸੁੱਟ ਦਈ, ਜਿੱਥੇ ਪਾਉਣਾ ਪਾ ਦਈ, ਤੁਸੀਂ ਇੰਨੀ ਲੰਮੀ ਚੌੜੀ ਜਿਹੜੀ ਹੈ ਇੰਨੀ ਭੂਮਿਕਾ ਬੰਨ ਕੇ ਜਿਹੜੀ ਅਰਦਾਸ ਕਰ ਰਹੇ ਹੋ ਵੀ ਇਹ ਵਾਜਬ ਨਹੀਂ ਹੈ, ਤੇ ਫਿਰ ਉਹ ਵੀ ਤਰਕ ਇਹ ਦਿੰਦੇ ਨੇ ਵੀ ਇਹ ਕੋਈ ਮਾੜੀ ਗੱਲ ਅਸੀਂ ਕਰ ਰਹੇ ਹਾਂ। ਤੋ ਮਸਲਾ ਮਾੜੇ ਚੰਗੇ ਦਾ ਕੁਝ ਨਹੀਂ ਹੁੰਦਾ। ਇੱਦਾਂ ਹੀ ਤੁਸੀਂ ਵੇਖੋ ਵੀ ਜਿਹੜਾ ਸੋਦਰ ਦਾ ਪਾਠ ਹੈ ਉਹ ਵੀ ਜਿਹੜਾ ਸ਼੍ਰੀ ਦਰਬਾਰ ਸਾਹਿਬ ਵਿੱਚ ਹੁੰਦਾ ਹੈ ਉਹ ਕਿੰਨਾ ਕੁ ਹੁੰਦਾ ਹੈ, ਸਾਡੇ ਸਾਹਮਣੇ ਹੀ ਹੈ ਨਾ ਵੀ ਸ਼ੁਰੂ ਹੁੰਦਾ ਹੈ ਸੋਦਰ ਤੇਰਾ ਕਿਹਾ ਤੋਂ ਸ਼ੁਰੂ ਕਰਕੇ ਤੇ ਤੇਰਾ ਕੀਤਾ ਜਦ ਤੋਂ ਨਾ ਹੀ ਮੈਨੂੰ ਜੋ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾ ਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਆਮ ਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਥੀਵੈ ਹਰਿਆ। ਇੱਥੇ ਸਮਾਪਤੀ ਹੋ ਜਾਂਦੀ ਹੈ। ਤੋ ਜਿਹੜੇ ਕਰਨ ਵਾਲੇ ਨੇ ਉਹ ਸੋਦਰ ਵੀ 1 ਘੰਟੇ ਦੀ ਕਰਦੇ ਨੇ। ਤੋ ਉੱਥੇ ਜੇ ਉਹਨਾਂ ਨੂੰ ਸਮਝਾਇਆ ਜਾਵੇ ਵੀ ਨਹੀਂ ਇੱਦਾਂ ਨਹੀਂ ਹੈ, ਉਹ ਕਹਿੰਦੇ ਤੁਸੀਂ ਤੇ ਛੋਟੀ ਸੋਦਰ ਕਰਦੇ ਹੋ ਤੇ ਜੇ ਅਸੀਂ ਵੱਧ ਪੜ੍ਹਦੇ ਹਾਂ ਤੇ ਕੋਈ ਮਾੜੀ ਗੱਲ ਨਹੀਂ ਹੈ, ਕੋਈ ਮਾੜੀ ਗੱਲ ਹੈ? ਹੁਣ ਉੱਥੇ ਕੀ ਜਵਾਬ ਹੋਵੇਗਾ? ਉੱਥੇ ਕੋਈ ਜਵਾਬ ਨਹੀਂ ਫਿਰ ਸਾਡੇ ਕੋਲ। ਗੱਲ ਇਹ ਹੈ ਵੀ ਜਿਹੜੀ ਚੀਜ਼ ਜਿੱਥੋਂ ਲਈ ਬਣੀ ਹੈ ਜਿੱਦਾਂ ਬਣੀ ਹੈ ਉਹਨੂੰ ਸਾਨੂੰ ਉਦਾਂ ਹੀ ਫੋਲੋ ਕਰਨਾ ਚਾਹੀਦਾ। ਵੱਧ ਬਾਣੀ ਪੜ੍ਹਨੀ ਕੋਈ ਮਾੜੀ ਗੱਲ ਨਹੀਂ ਹੈ, ਤੁਸੀਂ ਸਹਿਜ ਪਾਠ ਕਰ ਲਓ, ਤੁਸੀਂ ਅਖੰਡ ਪਾਠ ਕਰ ਲਓ,
ਪਰ ਜਿਹੜਾ ਇੱਕ ਸਿਸਟਮ ਬਣਿਆ ਹੈ ਪੰਥ ਦਾ, ਉਹਦੇ ਨਾਲ ਆਪਣੀ ਮਰਜ਼ੀ ਦੇ ਨਾਲ ਵਾਧਾ ਘਾਟਾ ਕਰਨ ਦਾ ਕਿਸੇ ਕੋਲ ਕੋਈ ਹੱਕ ਨਹੀਂ ਹੈ। ਤੋ ਉਹ ਜਿੱਥੋਂ ਆਪਾਂ ਗੱਲ ਪ੍ਰਾਰੰਭ ਕੀਤੀ ਸੀ ਵੀ ਜਦੋਂ ਨਾ ਪਿੰਡਾਂ ਦੇ ਵਿੱਚ ਮੌਤ ਹੋ ਜਾਣੀ ਤੇ ਉਦੋਂ ਪ੍ਰਾਣੀ ਨੂੰ ਅਗਨ ਭੇਟ ਕਰਨ ਉਪਰੰਤ ਜਦੋਂ ਗੁਰਦੁਆਰੇ ਜਾਣਾ ਤੇ ਉੱਥੇ ਭਾਈ ਨੇ ਅਲਾਣੀਆਂ ਦਾ ਪਾਠ ਕਰਨਾ। ਤੇ ਜਿਹੜਾ ਅੱਜ ਦਾ ਇਹ ਮੁੱਖ ਵਾਕ ਹੈ ਨਾ ਜੀ, ਇਹ ਅਲਾਣੀਆਂ ਦੇ ਵਿੱਚੋਂ ਹੈ। ਇਹਨੂੰ ਪੜ੍ਹਨ ਦੀ ਵੀ ਇੱਕ ਟੈਕਨੀਕ ਹੁੰਦੀ ਹੈ। ਵੈਸੇ ਅਲਾਣੀਆਂ ਜਿਹੜੀਆਂ ਨੇ ਉਹ ਇੱਕ ਤਰੀਕੇ ਦੀ ਅਲਾਪ ਹੀ ਹੁੰਦੀ ਹੈ, ਜਿਵੇਂ ਮੌਤ ਹੁੰਦੀ ਹੈ ਜਦੋਂ ਕਿਸੇ ਦੇ ਘਰ ਦੇ ਵਿੱਚ ਤੇ ਬੀਬੀਆਂ ਹੇਕਾਂ ਲਾ ਲਾ ਕੇ ਵੈਣ ਨਹੀਂ ਪਾਉਂਦੀਆਂ। ਤੋ ਇਸ ਬਾਣੀ ਨੂੰ ਪੜ੍ਹਨ ਦੀ ਟੈਕਨੀਕ ਹੈ ਉਹ। ਵੀ ਤੁਹਾਨੂੰ ਪਤਾ ਹੈ ਵੀ ਗੁਰੂ ਸਾਹਿਬ ਨੇ 12 ਮਾਹ ਦੀ ਬਾਣੀ ਵੀ ਰਚੀ ਹੈ, ਜਿਹੜੀ 12 ਮਹੀਨਿਆਂ ਦੇ ਜਿਹੜੇ ਮੌਸਮ ਇਨਵਾਇਰਮੈਂਟ ਦੀ ਤਬਦੀਲੀ ਹੁੰਦੀ ਹੈ ਉਹਦੇ ਅਕੋਰਡਿੰਗ ਉਹ ਬਾਣੀ ਹੈ। ਇੱਦਾਂ ਹੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਘੋੜੀਆਂ ਜਿਹੜੀਆਂ ਨੇ ਉਹ ਵੀ ਲਿਖੀਆਂ ਨੇ, ਗੁਰੂ ਰਾਮਦਾਸ ਸਾਹਿਬ ਦੀ ਬਾਣੀ ਆ ਘੋੜੀਆਂ। ਤੋ ਆਪਾਂ ਵੇਹਨੇ ਆ ਵੀ ਜਦੋਂ ਮੁੰਡਾ ਘੋੜੀ ਚੜ੍ਹਦਾ ਏ ਤੇ ਉਦੋਂ ਵੀ ਇੱਕ ਖਾਸ ਕਿਸਮ ਦੀਆਂ ਘੋੜੀਆਂ ਗਾਈਆਂ ਜਾਂਦੀਆਂ, ਤੇ ਮਹਾਰਾਜ ਨੇ ਉਹਨਾਂ ਘੋੜੀਆਂ ਦੀ ਤਰਜ਼ ਉੱਤੇ ਜਿਹੜੀ ਆ ਉਹ ਬਾਣੀ ਉਚਾਰਨ ਕੀਤੀ ਹੈ, ਜਿਹਨੂੰ ਘੋੜੀਆਂ ਕਹਿੰਦੇ ਨੇ ਉਹ। ਦੇਹ ਤਾਜਣ ਜੀ ਰਾਮ ਉਪਾਈਆ ਰਾਮ, ਮਹਾਰਾਜ ਨੇ ਆਖਿਆ ਬੰਦੇ ਦੀ ਦੇਹ ਘੋੜੀ ਹੈ, ਇਹ ਪੈਦਾ ਕਿਹਨੇ ਕੀਤੀ, ਇਹ ਰੱਬ ਨੇ ਕੀਤੀ ਹੈ। ਤੋ ਜਦੋਂ ਵਿਆਹ ਸ਼ਾਦੀਆਂ ਦੇ ਉੱਤੇ ਮੁੰਡਾ ਘੋੜੀ ਚੜ੍ਹਦਾ ਸੀ ਤੇ ਬੀਬੀਆਂ ਘੋੜੀਆਂ ਗਾਉਂਦੀਆਂ ਸੀ, ਕੁੜੀ ਲਈ ਸੁਹਾਗ ਦੇ ਗੀਤ ਗਾਏ ਜਾਂਦੇ ਸੀ, ਤੋ ਸਤਿਗੁਰੂ ਮਹਾਰਾਜ ਨੇ ਉਹ ਸਾਰਾ ਜਿਹੜਾ ਕਲਚਰ ਸੀ ਨਾ, ਜਿਹੜਾ ਪੰਜਾਬ ਦੇ ਵਿੱਚ ਪ੍ਰਚਲਿਤ ਸੀ, ਉਹਨੂੰ ਇਗਜ਼ਾਮਪਲ ਰੂਪ ਵਿੱਚ ਵਰਤ ਕੇ ਇਹ ਗੱਲ ਸਮਝਾਈ ਵੀ ਭਾਈ ਜਿਵੇਂ ਤੁਸੀਂ ਵਿਆਹ ਸ਼ਾਦੀਆਂ ਉੱਤੇ ਮੁੰਡਾ ਘੋੜੀ ਚੜ੍ਹਨ ਲੱਗਾ ਤੇ ਘੋੜੀਆਂ ਗਾਉਂਦੇ ਹੋ, ਆਹ ਤੁਹਾਡਾ ਸਰੀਰ ਵੀ ਕੀ ਹੈ, ਘੋੜੀ ਹੈ, ਜਿਹੜੀ ਕਿਹਨੇ ਪੈਦਾ ਕੀਤੀ ਹੈ, ਰੱਬ ਨੇ, ਪਰਮੇਸ਼ਰ ਨੇ ਪੈਦਾ ਕੀਤੀ ਹੈ। ਇੱਦਾਂ ਹੀ ਫਿਰ 12 ਮਾਹ ਦੀ ਆਪਾਂ ਗੱਲ ਕਰ ਲਈ, ਫਿਰ ਤੁਸੀਂ ਵੇਖੋ ਦਿਨ ਵਾਰ ਦੀ ਗੱਲ ਆਉਂਦੀ ਹੈ, 7 ਵਾਰ ਦੇ ਉੱਤੇ ਬਾਣੀ ਹੈ, ਐਤਵਾਰ ਉੱਤੇ ਵੀ ਜਿਹੜਾ ਹੈ ਸ਼ਬਦ ਹੈਗਾ, ਸੋਮਵਾਰ ਉੱਤੇ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਇਹਨਾਂ ਸਾਰਿਆਂ ਵਾਰਾਂ ਦੇ ਉੱਤੇ ਵੀ ਮਹਾਰਾਜ ਨੇ ਸ਼ਬਦ ਰਚੇ ਨੇ। ਫਿਰ 1 ਦੇ ਉੱਤੇ, 2 ਦੇ ਉੱਤੇ, ਏਕਮ ਏਕੰਕਾਰ ਨਿਰਾਲਾ, ਤੋ 1 ਏਕਮ ਤੇ, 2 ਤੇ, 3 ਤੇ, 4 ਤੇ, ਤੋ ਇੱਦਾਂ ਮਹਾਰਾਜ ਨੇ ਜਿਹੜਾ ਉੱਤੇ ਵੀ ਬਾਣੀ ਰਚੀ ਹੈ। ਤੋ ਅਲਾਣੀਆਂ ਜਿਹੜੀ ਹੈ ਉਹ ਵੀ ਬਿਲਕੁਲ ਉਹ ਤਰਜ ਸੀ ਵੀ ਜਿਵੇਂ ਤੁਸੀਂ ਵੇਖਿਆ ਹੋਵੇਗਾ, ਹੁਣ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਤਾਂ ਸ਼ਾਇਦ ਪਤਾ ਨਹੀਂ ਹੈ, ਪੁਰਾਣੀਆਂ ਮਾਈਆਂ ਨੂੰ ਪਤਾ ਹੈ। ਹੁਣ ਤੇ ਪਹਿਲਾਂ ਨਾ ਵੈਣ ਪਾਉਣੇ ਸਿਖਾਉਂਦੀਆਂ ਹੁੰਦੀਆਂ ਸੀ ਮਾਈਆਂ ਨੂੰਹਾਂ ਨੂੰ, ਇਹ ਵੀ ਇੱਕ ਬੜਾ ਰਿਵਾਜ਼ ਹੁੰਦਾ ਸੀ ਵੀ ਜਦੋਂ ਨੂੰਹ ਘਰ ਦੇ ਵਿੱਚ ਵਿਆਹੀ ਆਉਣੀ ਨਾ, ਇਹ ਵੀ ਟ੍ਰੈਂਡ ਸੀ ਨਾ, ਟ੍ਰੈਡੀਸ਼ਨ ਸੀ, ਇੱਕ ਰਿਵਾਜ਼ ਸੀ ਵੀ ਜਦੋਂ ਕੱਲ੍ਹ ਨੂੰ ਕਿਸੇ ਦੇ ਘਰੇ ਜਿਹੜਾ ਨਾ, ਫਿਰ ਬੀਬੀਆਂ ਨੂੰ ਮੈਂ ਗੱਲਾਂ ਕਰਦਿਆਂ ਸੁਣਿਆ, ਜਿੰਨਾ ਕੁ ਚਲੋ ਅਸੀਂ ਨਿੱਕੇ ਨਿੱਕੇ ਹੁੰਦੇ ਖੇਡਦੇ ਹੁੰਦੇ ਸੀ ਤੇ ਬੀਬੀਆਂ ਕਹਿੰਦੀਆਂ ਫਲਾਨੀ ਨੂੰ ਤੇ ਰੋਣਾ ਵੀ ਨਹੀਂ ਆਉਂਦਾ, ਮਤਲਬ ਰੋਣ ਦੀ ਵੀ ਇੱਕ ਖਾਸ ਜਿਹੜੀ ਸੀ ਉਹ ਟੈਕਨੀਕ ਉਹਨਾਂ ਨੇ ਧਾਰਨ ਕੀਤੀ ਸੀ। ਤੇ ਉਹ ਉਹਨਾਂ ਨੇ ਵੈਣ ਪਾਉਣੇ, ਜਿਵੇਂ ਆਮ ਸੁਣਿਆ ਨਾ ਹਾਈਵੇ ਤੂੰ, ਮਤਲਬ ਇੱਦਾਂ ਕਰਕੇ ਹੇਕ ਲਾ ਕੇ, ਲੰਮੀ ਹੇਕ ਲਾ ਕੇ ਉਸ ਬੰਦੇ ਦੇ ਗੁਣ ਜਾਂ ਔਗਣ ਦੀ ਉਹਨਾਂ ਨੇ ਜਿਹੜਾ ਹੈ ਉਹ ਢੰਡੋਰਾ ਪਿੱਟਣਾ ਉਹਦਾ, ਵੀ ਤੂੰ ਬੜਾ ਚੰਗਾ ਸੀ, ਮਤਲਬ ਇੱਦਾਂ ਇੱਕ ਖਾਸ ਜਿਹੀ ਟੈਕਨੀਕ ਦੇ ਵਿੱਚ ਉਹ ਅਲਾਪ ਲਾਉਂਦੀਆਂ ਹੁੰਦੀਆਂ ਸੀ। ਤੋ ਉਹ ਉਹਦਾ ਉਹਦਾ ਇੱਕ ਸਮਾਜਿਕ ਕਾਰਨ ਉਹਦਾ ਜ਼ਰੂਰ ਹੈਗਾ ਸੀ। ਸਮਾਜਿਕ ਕਾਰਨ ਇਹ ਸੀ ਵੀ ਕਈ ਵਾਰ ਨਾ ਜਿਹੜਾ ਬੰਦਾ ਕੋਈ ਖਾਸ ਸਦਮੇ ਦੇ ਵਿੱਚ ਚਲਿਆ ਜਾਵੇ ਤੇ ਸਿਆਣੇ ਕਹਿੰਦੇ ਨੇ ਵੀ ਤੂੰ ਰੋਲਾ, ਮੰਨ ਲਓ ਕੋਈ ਬੰਦਾ ਸ਼ੌਕ ਹੋ ਗਿਆ ਤੇ ਉਹਨੂੰ ਰੋਣਾ ਨਹੀਂ ਆ ਰਿਹਾ, ਤੇ ਉਹ ਰੋਣਾ ਵੀ ਕੋਈ ਮਾੜੀ ਗੱਲ ਨਹੀਂ ਹੁੰਦਾ, ਇਹ ਨਹੀਂ ਹੈ ਵੀ ਰੋਣਾ ਕੋਈ ਗੁਨਾਹ ਹੁੰਦਾ ਹੈ। ਜਿਵੇਂ ਹੁਣ ਬੱਚਾ ਜੇ ਰੋਵੇ ਨਾ, ਜਦੋਂ ਬੱਚਾ ਬੋਰਨ ਹੁੰਦਾ ਤੇ ਆਪਾਂ ਕਹਿੰਦੇ ਹਾਂ ਵੀ ਇਹ ਬੱਚਾ ਠੀਕ ਨਹੀਂ ਹੈਗਾ, ਮੈਂ ਵੇਖਿਆ ਨਿੱਕੇ ਨਿੱਕੇ ਬੱਚਿਆਂ ਨੂੰ ਇੱਦਾਂ ਡਾਕਟਰ ਮੁੱਕੀਆਂ ਮਾਰ ਮਾਰ ਕੇ ਉਹਨੂੰ ਰਵਾਉਂਦੇ ਨੇ, ਤੇ ਜਦੋਂ ਬੱਚਾ ਰੋ ਪੈਂਦਾ ਤੇ ਫਿਰ ਉਹ ਕਹਿੰਦੇ ਨੇ ਵੀ ਹੁਣ ਇਹ ਠੀਕ ਹੈ, ਇਹ ਤੰਦਰੁਸਤ ਹੈ। ਤੇ ਜਿਹੜਾ ਬੱਚਾ ਰੋਵੇ ਨਾ ਜੰਮਦਿਆਂ ਹੋਇਆ, ਉਹਦੇ ਬਾਰੇ ਫਿਰ ਇੱਦਾਂ ਦਾ ਖਿਆਲ ਜਿਹੜਾ ਹੈ, ਹੁਣ ਮੈਡੀਕਲ ਸਾਇੰਸ ਇਹਦੇ ਬਾਰੇ ਬਹੁਤਾ ਕੀ ਕਹਿੰਦੀ ਹੈ, ਮੇਰਾ ਉਹ ਵਿਸ਼ਾ ਨਹੀਂ ਹੈ ਕਿਉਂਕਿ ਮੈਨੂੰ ਉਹਦੀ ਬਹੁਤੀ ਸਮਝ ਨਹੀਂ ਹੈ, ਪਰ ਜਿੰਨਾ ਕੁ ਮੈਂ ਸੁਣਿਆ ਉਹਦੇ ਬਾਰੇ ਇਹੋ ਹੀ ਹੈ ਵੀ ਬੱਚਾ ਜਦੋਂ ਰੋਂਦਾ ਨਹੀਂ ਹੈ ਤੇ ਫਿਰ ਡਾਕਟਰ ਨੂੰ ਮਾਰ ਕੇ ਮਾੜਾ ਜਿਹਾ ਰਵਾਉਂਦੇ ਨੇ ਤਾਂ ਕਿ ਉਹਦੀ ਹਿਲਜੁਲ ਜਿਹੜੀ ਹੈ ਉਹ ਪਤਾ ਲੱਗ ਸਕੇ। ਤੋ ਜਦੋਂ ਰੋ ਪਿਆ, ਮਤਲਬ ਉਹਦਾ ਗਲਾ ਵੀ ਚੱਲ ਰਿਹਾ, ਸਾਰਾ ਕੁਝ ਠੀਕ ਹੈ, ਤੰਦਰੁਸਤ ਹੈ ਬੱਚਾ। ਤੋ ਉਹ ਜਦੋਂ ਕਿਸੇ ਦੇ ਘਰ ਵਿੱਚ ਮੌਤ ਹੋ ਜਾਣੀ ਤੇ ਬੰਦਾ ਪੱਥਰ ਹੋ ਗਿਆ, ਕੋਈ ਸਦਮਾ ਹੀ ਉਹਨੂੰ ਐਸਾ ਲੱਗਾ, ਤੇ ਫਿਰ ਉਹਦੇ ਆਲੇ ਦੁਆਲੇ ਮਾਹੌਲ ਇੱਦਾਂ ਦਾ ਕ੍ਰੀਏਟ ਕਰਨਾ ਵੀ ਕਿਸੇ ਤਰੀਕੇ ਨਾਲ ਇਹ ਰੋ ਪਵੇ, ਕਿਸੇ ਤਰੀਕੇ ਨਾਲ ਇਹ ਰੋ ਪਵੇ। ਤੇ ਰਾਜਸਥਾਨ ਦੇ ਵਿੱਚ ਬੀਬੀਆਂ ਕਿਰਾਏ ਤੇ ਆਉਂਦੀਆਂ ਹੁੰਦੀਆਂ ਸੀ ਰੋਣ ਵਾਲੀਆਂ, ਮਤਲਬ ਜਿਹੜੀਆਂ ਖਾਸ ਤਰੀਕੇ ਨਾਲ ਰੋਂਦੀਆਂ ਸਨ ਵੀ ਕਿਸੇ ਤਰੀਕੇ ਨਾਲ ਇਹਦੇ ਮਨ ਵਿੱਚ ਕਰੁਣਾ ਪੈਦਾ ਹੋ ਜਾਵੇ,
ਕੋਈ ਜਿਹੜਾ ਹੈ ਉਹ ਪੀੜ ਪੈਦਾ ਹੋ ਜਾਵੇ ਵੀ ਇਹ ਬੰਦਾ ਵੀ ਰੋਣ ਲੱਗ ਪਏ, ਜਦੋਂ ਰੋਵੇਗਾ ਫਿਰ ਜਿਹੜਾ ਅੰਦਰ ਦਾ ਗੁੱਬ ਘਲਾਟ ਹੈ ਉਹ ਸਾਰਾ ਬਾਹਰ ਆ ਜਾਵੇਗਾ ਤੇ ਇਹ ਹੌਲਾ ਹੋ ਜਾਵੇਗਾ। ਪਰ ਗੁਰਦੇਵ ਮਹਾਰਾਜ ਨੇ ਆਖਿਆ ਵੀ ਸਿੱਖ ਜਿਹੜਾ ਹੈ ਨਾ ਉਹ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਇੰਨਾ ਉੱਚਾ ਉੱਠ ਜਾਂਦਾ ਵੀ ਉਹ ਵੈਣ ਨਹੀਂ ਪਾਉਂਦਾ। ਸਿੱਖ ਰਹਿਤ ਮਰਿਆਦਾ ਵਿੱਚ ਵੈਣ ਪਾਉਣ ਤੋਂ ਜਿਹੜੀ ਹੈ ਉਹ ਮਨਾਹੀ ਹੈ ਵੀ ਸਿੱਖ ਨੇ ਵੈਣ ਨਹੀਂ ਪਾਉਣੇ। ਮਤਲਬ ਇੱਕ ਹਦਾਇਤ ਹੀ ਹੈ ਨਾ ਸਾਨੂੰ ਵੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਆਨੰਦ ਵਿੱਚ ਰਹਿਣਾ ਹੈ, ਕੋਈ ਨਹੀਂ ਇਹ ਰੱਬ ਦਾ ਭਾਣਾ ਹੈ ਵੀ ਤੁਸੀਂ ਵੈਣ ਨਹੀਂ ਪਾਉਣੇ। ਉਦਾਂ ਜੇ ਕੋਈ ਅੱਖਾਂ ਵਿੱਚੋਂ ਹੰਝੂ ਆਉਂਦੇ ਨੇ ਤੇ ਉਹ ਤੇ ਕੋਈ ਬੜੀ ਨੋਰਮਲ ਜੀ ਗੱਲ ਹੈ ਵੀ ਜਿਹੜਾ ਬੰਦਾ ਸਾਡੇ ਵਿੱਚ ਰਿਹਾ ਹੁੰਦਾ ਜਦੋਂ ਨਹੀਂ ਰਹਿੰਦਾ ਦੁਨੀਆਂ ਉੱਤੇ ਤੇ ਉਹਨੂੰ ਯਾਦ ਕਰਕੇ ਜਿਹੜਾ ਹੁਣ ਪੱਤਾ ਵੀ ਜੇ ਟੁੱਟ ਜਾਂਦਾ ਰੁੱਖ ਨਾਲੋਂ ਤੇ ਉੱਥੋਂ ਵੀ ਤੇ ਪਾਣੀ ਫੁੱਟਦਾ ਹੀ ਹੈ ਨਾ। ਤੇ ਉਦਾਂ ਸੁਭਾਵਿਕ ਅੱਖਾਂ ਵਿੱਚ ਪਾਣੀ ਆ ਜਾਣਾ, ਰੋ ਲੈਣਾ, ਇਹ ਕੋਈ ਮਾੜੀ ਗੱਲ ਵੀ ਨਹੀਂ ਹੈ। ਉਹਨੂੰ ਆਪਾਂ ਰੋਣਾ ਵੀ ਨਹੀਂ ਕਹਿੰਦੇ ਕਈ ਵਾਰ ਵੀ ਰੋਣਾ ਨਹੀਂ ਹੁੰਦਾ। ਜੇ ਤੁਸੀਂ ਕਿਸੇ ਦਾ ਕੋਈ ਤੁਹਾਡੇ ਤੋਂ ਵਿਛੜਿਆ ਹੈ ਤੇ ਤੁਸੀਂ ਅੱਖਾਂ ਦੇ ਵਿੱਚੋਂ, ਹਾਂ ਰੋਣਾ ਹੁੰਦਾ ਹੈ ਵੀ ਧਾਹਾਂ ਮਾਰਨੀਆਂ, ਕਮਲਿਆਂ ਵਾਲਾ ਵਿਹਾਰ ਕਰਨਾ, ਆਪਣੇ ਆਪ ਉੱਤੇ ਕਾਬੂ ਨਾ ਰਹਿਣਾ। ਸਿੱਖ ਰਹਿਤ ਮਰਿਆਦਾ ਨੇ ਆਖਿਆ ਵੀ ਸਿੱਖ ਨੇ ਐਸਾ ਕੰਮ ਨਹੀਂ ਕਰਨਾ। ਉਹਨੇ ਆਖਣਾ ਵੀ ਇਹ ਰੱਬ ਦਾ ਕੀ ਹੈ, ਭਾਣਾ ਹੈ ਤੇ ਇਸ ਭਾਣੇ ਨੂੰ ਜਿਹੜਾ ਸਵੀਕਾਰ ਕਰਨਾ। ਗੁਰੂ ਅਮਰਦਾਸ ਮਹਾਰਾਜ ਦਾ ਜਿਸ ਵਕਤ ਅਖੀਰਲਾ ਵੇਲਾ ਆਇਆ ਨਾ ਸਾਧ ਸੰਗਤ, ਉਹਨਾਂ ਨੇ ਆਪਣੇ ਸਿੱਖਾਂ ਨੂੰ ਇਹ ਗੱਲ ਆਖੀ ਸੀ ਵੀ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਕਿਉਂਕਿ ਮਹਾਰਾਜ ਨੂੰ ਪਤਾ ਸੀ ਵੀ ਇੱਥੇ ਜਦੋਂ ਕੋਈ ਪਿਆਰਾ ਵਿਛੜਦਾ ਤੇ ਲੋਕ ਦੁਹੱਥੜੇ ਮਾਰ ਮਾਰ ਕੇ ਰੋਂਦੇ ਨੇ। ਉਹਨਾਂ ਨੇ ਆਖਿਆ ਸੰਸਾਰ ਦੇ ਲੋਕੋ ਮੇਰੇ ਪਿੱਛਿਓਂ ਕੋਈ ਰੋਇਓ ਨਾ। ਤੇ ਸਿੱਖ ਪੁੱਛਦੇ ਨੇ ਮਹਾਰਾਜ ਕੀ ਕਰੀਏ, ਤੇ ਕਹਿੰਦੇ ਨੇ ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ, ਵੀ ਤੁਸੀਂ ਰੱਬ ਦੇ ਕੀਰਤਨੀਏ, ਰੱਬ ਦੀ ਕਥਾ ਕਰਨ ਵਾਲੇ ਪੰਡਿਤ ਸੱਦਿਓ ਤੇ ਰੱਬ ਦੀ ਸਿਫਤ ਸਲਾਹ ਕਰਿਓ, ਮੇਰੀ ਮੌਤ ਤੋਂ ਬਾਅਦ ਰੋਇਓ ਨਾ। ਤੋ ਅਲਾਣੀਆਂ ਜਿਹੜੀ ਬਾਣੀ ਹੈ ਇਹਦੀ ਇੱਕ ਟੈਕਨੀਕ ਹੈ, ਇਹਨੂੰ ਗਾਉਣ ਦੀ ਇੱਕ ਟੈਕਨੀਕ ਹੈ। ਇਹ ਜੇ ਤੁਸੀਂ ਯੂਟਿਊਬ ਦੇ ਉੱਤੇ ਵੇਖੋ ਨਾ, ਤੇ ਗਿਆਨੀ ਜਾਚਕ ਜੀ ਨੇ ਸਹਿਜ ਪਾਠ ਕੀਤਾ, ਜਗਤਾਰ ਸਿੰਘ ਜਾਚਕ ਹੋਣਾ ਨੇ, ਤੇ ਜਦੋਂ ਅਲਾਣੀਆਂ ਬਾਣੀ ਉਹ ਪੜ੍ਹਦੇ ਨੇ ਤੇ ਉਹ ਉਸੇ ਟੋਨ ਦੇ ਵਿੱਚ ਪੜ੍ਹਦੇ ਨੇ। ਜਿਹੜੀ ਲਾਵਾਂ ਬਾਣੀ ਪੜ੍ਹਨ ਦੀ ਹੈ ਉਹਦੀ ਵੀ ਇੱਕ ਆਪਣੀ ਟਿਊਨ ਹੈ। ਹਰ ਬਾਣੀ ਦਾ ਇੱਕ ਆਪਣਾ ਪੜ੍ਹਨ ਦੀ ਇੱਕ ਟੈਕਨੀਕ ਵੀ ਹੈ, ਸਲੋਕ ਪੜ੍ਹਨ ਦੀ ਇੱਕ ਆਪਣੀ ਟੈਕਨੀਕ

ਮੁਰਦੇ ਦੇ ਨਾਲ ਨਹੀਂ ਹੈ। ਮਹਾਰਾਜ ਕੀ ਕਹਿੰਦੇ, ਕਹਿੰਦੇ ਸੁਣਿਓ ਕੰਤ ਮਹਿਲੀ ਹੋ। ਆਖਿਆ ਇਹ ਕੰਤ ਮਹਿਲੀਓ, ਪ੍ਰਭੂ ਦੀ ਉਹ ਜੀਵ ਇਸਤਰੀਓ, ਸੁਣੋ। ਸੁਣਿਓ ਕੰਤ ਮਹਿਲੀ ਹੋ, ਤਿਰ ਸੇਵਿਓ ਸ਼ਬਦ ਵਿਚਾਰ। ਰੱਬ ਨੂੰ ਕਿਵੇਂ ਚੇਤਾ ਕੀਤਾ ਜਾਣਾ ਹੈ? ਗੁਰੂ ਵੱਲੋਂ ਬਖਸ਼ੇ ਹੋਏ ਉਪਦੇਸ਼ ਦੀ ਵਿਚਾਰ ਦੇ ਨਾਲ। ਸ਼ਬਦ ਵਿਚਾਰ ਕੀ ਹੈ? ਦੇਖੋ, ਸ਼ਬਦ ਦੇ ਤਿੰਨ ਅਰਥ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ। ਇੱਕ ਸ਼ਬਦ ਹੈ ਜਿਹਨੂੰ ਹੁਣ ਆਪਾਂ ਡਿਸਕਸ ਕਰ ਰਹੇ ਹਾਂ, ਵਿਚਾਰ ਰਹੇ ਹਾਂ, ਸ਼ਬਦ ਹੀ ਹੈ ਨਾ ਇਹ ਵੀ ਬਾਣੀ ਦਾ। ਇੱਕ ਸ਼ਬਦ ਹੈ ਆਹ ਸਾਡੀ ਸੁਰਤ, ਮਤਲਬ ਸ਼ਬਦ ਦਾ ਮਤਲਬ ਹੈ ਜਿਹੜਾ ਸਾਡਾ ਥੋਟ ਪ੍ਰੋਸੈਸ ਹੈ ਉਹਨੂੰ ਵੀ ਕੀ ਕਹਿੰਦੇ ਨੇ? ਸ਼ਬਦ ਹੈ। ਜਿਵੇਂ ਤੁਸੀਂ ਬਾਣੀ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ, ਘੜੀ ਹੈ ਸ਼ਬਦ ਸੱਚੀ ਟਕਸਾਲ। ਆਪਾਂ ਇੱਥੇ ਗੁਰੂ ਦੇ ਦਰ ਉੱਤੇ ਬਹਿ ਕੇ ਕਰਨਾ ਕੀ ਹੈ? ਵੀ ਆਪਣੇ ਸ਼ਬਦ ਨੂੰ ਘੜਨਾ ਇਹ ਸੱਚੀ ਟਕਸਾਲ ਉੱਤੇ, ਮਤਲਬ ਜਿਹੜਾ ਤੁਹਾਡਾ ਸੋਚਣ ਦਾ ਢੰਗ ਤਰੀਕਾ ਨਾ। ਜਿਵੇਂ ਟਕਸਾਲ ਦੇ ਵਿੱਚ ਕੀ ਹੁੰਦਾ ਵੀ ਸਿੱਕੇ ਜਿਹੜੇ ਨੇ ਉਹਨਾਂ ਨੂੰ ਘੜਿਆ ਜਾਂਦਾ, ਜਿਹੜੇ ਆ ਚਾਂਦੀ ਦੇ ਜਾਂ ਦੂਜੇ ਰੁਪਈਏ ਜਿਹੜੇ ਸਿੱਕੇ ਹੁੰਦੇ ਨੇ, ਪਹਿਲੇ ਸਮਿਆਂ 'ਚ ਟਕਸਾਲਾਂ ਹੁੰਦੀਆਂ ਸੀ, ਤਾਂ ਉਹ ਉੱਥੇ ਉਹਨੂੰ ਘੜਿਆ ਜਾਂਦਾ ਵੀ ਸਿੱਕੇ ਦੇ ਵਿੱਚ ਵਜ਼ਨ ਕਿੰਨਾ ਹੋਣਾ ਚਾਹੀਦਾ। ਹੁਣ ਸੋਨੇ ਦੇ ਆਉਂਦੇ ਨੇ ਨਾ ਸਿੱਕੇ, ਉਹਦਾ ਵਜ਼ਨ ਤੈਅ ਹੁੰਦਾ ਹੈ ਵੀ ਉਹ ਇੱਕ ਔਜ਼ ਦਾ ਹੋਣਾ ਚਾਹੀਦਾ, 10 ਗ੍ਰਾਮ ਦਾ ਹੈ, 5 ਗ੍ਰਾਮ ਦਾ ਹੈ, ਬਿਲਕੁਲ ਤਰੀਕੇ ਦੇ ਨਾਲ ਉਹਨੂੰ ਘੜਿਆ ਜਾਂਦਾ। ਤੋ ਏਦਾਂ ਹੀ ਪਹਿਲੇ ਸਮਿਆਂ ਦੇ ਵਿੱਚ ਜਦੋਂ ਸਿੱਕੇ ਬਣਾਏ ਜਾਂਦੇ ਸੀ ਤੇ ਟਕਸਾਲ ਹੁੰਦੀ ਸੀ ਜਿੱਥੇ ਸਿੱਕਿਆਂ ਨੂੰ ਘੜਿਆ ਜਾਂਦਾ ਸੀ, ਤੇ ਉਹ ਸਿੱਕਿਆਂ ਦਾ ਵਜ਼ਨ ਇੱਕੋ ਜਿਹਾ ਹੁੰਦਾ ਸੀ। ਜੇ 1 ਟਕੇ ਦਾ ਹੈ ਤੇ 1 ਟਕੇ ਦਾ ਵਜ਼ਨ ਇੱਕੋ ਜਿਹਾ ਹੈ, ਜੇ 2 ਟਕਿਆਂ ਦਾ ਹੈ ਜਾਂ 5 ਟਕੇ ਜੋ ਵੀ ਨੇ ਉਹਦੇ ਅਕੋਰਡਿੰਗ ਉਹਦਾ ਵੇਟ ਨਾਪ ਤੋਲ ਉਹਦਾ ਸਾਈਜ਼ ਉਦਾਂ ਦਾ ਹੁੰਦਾ ਸੀ। ਤੋ ਮਹਾਰਾਜ ਨੇ ਆਖਿਆ ਗੁਰੂ ਦਾ ਦਰ ਕੀ ਹੈ? ਉਹ ਟਕਸਾਲ ਹੈ ਜਿੱਥੇ ਸਾਡੀ ਸੁਰਤ ਨੇ ਘੜੇ ਜਾਣਾ, ਸਾਡੇ ਸ਼ਬਦ ਨੇ ਘੜੇ ਜਾਣਾ। ਤੋ ਇੱਕ ਤੇ ਸ਼ਬਦ ਦਾ ਅਰਥ ਹੋ ਗਿਆ ਘੜੀ ਹੈ ਸ਼ਬਦ ਸੱਚੀ ਟਕਸਾਲ। ਸੱਚੀ ਟਕਸਾਲ ਉੱਤੇ ਮੈਂ ਆਪਣੇ ਸ਼ਬਦ ਨੂੰ ਘੜਨਾ, ਆਪਣੇ ਥੋਟ ਨੂੰ ਘੜਨਾ, ਪਹਿਲਾ ਸ਼ਬਦ ਦਾ ਅਰਥ ਇਹ ਹੈ। ਦੂਜਾ ਸ਼ਬਦ ਬਾਣੀ ਦੇ ਵਿੱਚ ਆਇਆ ਹੈ ਹੁਕਮ। ਦੂਜਾ ਸ਼ਬਦ ਕੀ ਹੈ? ਰੱਬ ਦਾ ਹੁਕਮ। ਹੁਕਮ ਨੂੰ ਵੀ ਮਹਾਰਾਜ ਨੇ ਬਾਣੀ 'ਚ ਸ਼ਬਦ ਹੀ ਕਿਹਾ। ਜਿਵੇਂ ਆਪਾਂ ਕਹਿੰਦੇ ਸ਼ਬਦ ਤੋਂ ਹੀ ਸਾਰਾ ਕੁਝ ਪੈਦਾ ਹੋਇਆ, ਜਾਣੀ ਕਿ ਉਹਦੇ ਹੁਕਮ ਤੋਂ ਹੀ ਸਾਰਾ ਕੁਝ ਪੈਦਾ ਹੋਇਆ। ਤੇ ਤੀਜਾ ਸ਼ਬਦ ਹੈ ਜਿਹੜਾ ਆਹ ਸ਼ਬਦ ਆਪਾਂ ਵਿਚਾਰ ਰਹੇ ਹਾਂ, ਗੁਰੂ ਦਾ ਉਪਦੇਸ਼। ਤੋ ਮਹਾਰਾਜ ਕੀ ਬਖਸ਼ਿਸ਼ ਕਰਦੇ ਨੇ ਲਾਣੀਆਂ ਦੀ ਇਸ ਬਾਣੀ ਵਿੱਚ? ਉਹਨਾਂ ਆਖਿਆ ਸੁਣਿਓ ਕੰਤ ਮਹਿਲੀ ਹੋ, ਫਿਰ ਸੇਵਿਓ ਸ਼ਬਦ ਵਿਚਾਰ। ਰੱਬ ਦੀ ਸੇਵਾ ਕਿਵੇਂ ਹੋਣੀ ਹੈ? ਸ਼ਬਦ ਦੀ ਵਿਚਾਰ ਦੁਆਰਾ। ਅਵਗੁਣਵੰਤੀ ਪਿਰ ਨਾ ਜਾਣੀ, ਜਿਹੜੀ ਔਗਣਾਂ ਨਾਲ ਬੱਝੀ ਹੋਈ ਹੈ ਉਹਨੂੰ ਖਸਮ ਦੀ ਸਾਰੀ ਕੋਈ ਨਹੀਂ, ਪਿਰ ਦੀ ਸਾਰੀ ਕੋਈ ਨਹੀਂ, ਕਿਉਂਕਿ ਉਹਨੇ ਸ਼ਬਦ ਨੂੰ ਧਾਰਨ ਨਹੀਂ ਕੀਤਾ। ਵੇਖੋ, ਅਸੀਂ ਜਿੰਨਾ ਰੱਬ ਨੂੰ ਚੇਤੇ ਕਰਦੇ ਹਾਂ ਕਰਮਕਾਂਡ ਦੁਆਰਾ ਕਰਦੇ ਹਾਂ, ਪਾਖੰਡਵਾਦ ਦੁਆਰਾ ਕਰਦੇ ਹਾਂ, ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਹੀਂ ਰੱਬ ਨੂੰ ਚੇਤੇ ਕਰਨਾ ਸ਼ਬਦ ਦੀ ਵਿਚਾਰ ਦੁਆਰਾ।

ਆਉਂਦੀ ਹੈ, ਕੰਤ ਨੂੰ ਵਿਸਾਰ ਕੇ, ਅਕਾਲ ਪੁਰਖ ਨੂੰ ਵਿਸਾਰ ਕੇ ਉਹਦੇ ਪੱਲੇ ਕੀ ਪੈਂਦਾ? ਰੋਣਾ ਪੈਂਦਾ। ਵੇਖੋ, ਇੱਕ ਤੇ ਜੀਵ ਇਸਤਰੀ, ਇੱਕ ਔਰਤ ਦਾ ਪਤੀ ਵਿਛੜਿਆ ਹੋਵੇ, ਮਰ ਜਾਵੇ, ਦੁਨੀਆਂ ਤੋਂ ਦੂਰ ਚਲਿਆ ਜਾਵੇ, ਤੇ ਉਹਦੇ ਪੱਲੇ ਵੀ ਦੁੱਖ ਹੁੰਦਾ ਹੈ, ਉਹ ਵੀ ਰੋਂਦੀ ਹੈ। ਇਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਨੇ ਇੱਥੇ ਸਾਰਾ ਸੰਸਾਰ ਵੀ ਰੋ ਰਿਹਾ ਹੈ, ਕਿਉਂਕਿ ਇਹਨਾਂ ਨੇ ਵੀ ਰੱਬ ਨੂੰ ਵਿਸਾਰਿਆ ਹੋਇਆ। ਰੱਬ ਨੂੰ ਵਿਸਾਰ ਕੇ ਪੱਲੇ ਕੀ ਪਵੇਗਾ? ਰੋਣਾ ਹੀ ਪਵੇਗਾ। ਮੁੱਠੀ ਰੋਵੈ ਕੰਤ ਵਿਸਾਰ, ਰੋਵੈ ਕੰਤ ਸੰਭਾਲ ਸਦਾ ਗੁਣਸਾਰ। ਮਹਾਰਾਜ ਕਹਿੰਦੇ ਰੋਣਾ ਬੰਦ ਕਰੇ ਹੋਵੇਗਾ ਕਦੋਂ? ਜਦੋਂ ਕੰਤ ਨੂੰ ਸੰਭਾਲੇਗੀ। ਕੰਤ ਸੰਭਾਲ ਸਦਾ ਗੁਣਸਾਰ, ਨਾ ਪਿਰ ਮਰੈ ਨਾ ਜਾਏ, ਨਾ ਉਹ ਪਿਰ ਵਾਹਿਗੁਰੂ ਮਰਦਾ ਹੈ ਤੇ ਨਾ ਕਿਤੇ ਜਾਂਦਾ ਹੈ। ਆਖਿਆ ਉਹਦੀ ਸੰਭਾਲ ਕਰ, ਕਿਵੇਂ? ਗੁਣਾਂ ਨੂੰ ਜੀਵਨ ਵਿੱਚ ਕਮਾ ਕੇ, ਉਹਦੀ ਕੁਆਲਿਟੀ ਨੂੰ ਜੀਵਨ ਵਿੱਚ ਕਮਾ ਕੇ। ਕਈ ਵਾਰ ਪਤੀ ਘਰ ਹੀ ਹੋਵੇ, ਹੁਣ ਇਹ ਗੱਲ ਕੱਲੀ ਪਤੀ ਦੀ ਨਹੀਂ ਹੈ, ਮਤਲਬ ਇੱਥੇ ਜੇ ਗੁਰਬਾਣੀ ਦੇ ਅਕੋਰਡਿੰਗ ਸਮਝੋਗੇ ਤੇ ਆਪਣਾ ਪਤੀ ਇੱਕੋ ਹੀ ਹੈ ਵਾਹਿਗੁਰੂ, ਆਪਾਂ ਸਾਰੀਆਂ ਉਹਦੀਆਂ ਜੀਵ ਇਸਤਰੀਆਂ, ਸਾਰੀਆਂ ਉਹਦੀਆਂ ਪਤਨੀਆਂ। ਹੁਣ ਕਈ ਵਾਰ ਮੈਂ ਬੇਨਤੀ ਕਰ ਲਗਾ ਵੀ ਪਤੀ ਘਰ ਹੀ ਹੋਵੇ ਤੇ ਪਤਨੀ ਵੀ ਉਸੇ ਘਰ ਦੇ ਵਿੱਚ, ਪਰ ਉਹਨਾਂ ਦੀ ਬਣਦੀ ਨਹੀਂ। ਇੱਕੋ ਛੱਤ ਉੱਤੇ ਥੱਲੇ ਰਹਿੰਦੇ ਨੇ, ਇੱਕ ਛੱਤ ਦੇ ਥੱਲੇ ਰਹਿੰਦੇ ਨੇ, ਪਰ ਉਹਨਾਂ ਦਾ ਸੁਭਾਅ ਨਹੀਂ ਰਲ ਰਿਹਾ।

0: ਕਿਉਂਕਿ ਦੋਵਾਂ ਦੇ ਵਿੱਚ ਈਗੋ ਜਿਹੜੀ ਹੈ ਉਹ ਬੜੀ ਭਾਰੂ ਹੈ, ਹਉਮੈ ਜਿਹੜੀ ਹੈ ਉਹ ਬੜੀ ਭਾਰੂ ਹੈ। ਉਹਨੂੰ ਕਹਿੰਦੀ ਹੈ ਤੂੰ ਮੈਨੂੰ ਨਹੀਂ ਸਮਝਦਾ, ਅਤੇ ਉਹਨੂੰ ਕਹਿੰਦਾ ਵੀ ਤੂੰ ਵੀ ਦੋਵੇਂ ਮਸਲੇ ਨੂੰ ਸੁਲਝਾਉਂਦੇ ਨਹੀਂ ਕਈ ਵਾਰ। ਹੁਣ ਇੱਕ ਛੱਤ ਦੇ ਥੱਲੇ ਰਹਿੰਦਿਆਂ ਹੋਇਆਂ ਵੀ ਭਾਵੇਂ ਉਹ ਦੁਨੀਆਂ ਨੂੰ ਵੇਖਣ ਨੂੰ ਕੀ ਲੱਗਦੇ ਨੇ ਪਤੀ ਅਤੇ ਪਤਨੀ, ਪਰ ਦਰਅਸਲ ਵਿੱਚ ਇੱਕ ਛੱਤ ਥੱਲੇ ਰਹਿੰਦਿਆਂ ਹੋਇਆਂ ਵੀ ਉਹ ਪਤੀ ਪਤਨੀ ਨਹੀਂ ਹੈਗੇ। ਤੋ ਮਹਾਰਾਜ ਬਾਣੀ ਵਿੱਚ ਪਤਾ ਕੀ ਕਹਿੰਦੇ ਨੇ, ਕਹਿੰਦੇ ਇਸੇ ਤਰੀਕੇ ਨਾਲ ਰੱਬ ਵੀ ਤਾਂ ਸਾਡੇ ਨਾਲ ਹੀ ਹੈ, ਪਰ ਕਿਉਂਕਿ ਸਾਡੇ ਅੰਦਰ ਇੱਕ ਹਉਮੈ ਦੀ ਕੰਧ ਹੈ ਜਿਹਦਾ ਕਰਕੇ ਉਸ ਰੱਬ ਦੀ, ਉਸ ਵਾਹਿਗੁਰੂ ਦੀ ਸਾਨੂੰ ਸਾਰ ਨਹੀਂ ਹੈਗੀ। ਰੱਬ ਕਿਤੇ ਦੂਰ ਥੋੜ੍ਹਾ ਹੈ, ਹਦੂਰ ਕੱਤ ਦੂਰ ਬਤਾਵੋ ਆਖਿਆ ਹੈ, ਅਤੇ ਰੱਬ ਨੇੜੇ ਹੀ, ਐਵੇਂ ਲੋਕ ਕਹਿੰਦੇ ਨੇ ਵੀ ਦੂਰ ਹੈ ਦੂਰ ਹੈ, ਰੱਬ ਦੂਰ ਥੋੜ੍ਹਾ ਹੈਗਾ, ਤੁਹਾਡੇ ਅੰਦਰ ਹੀ ਹੈ। ਬਸ ਇੱਦਾਂ ਹੈ ਵੀ ਔਗਣਾਂ ਦੀ ਏਡੀ ਵੱਡੀ ਕੰਧ ਉਸਰੀ ਹੋਈ ਹੈ ਵੀ ਹੁਣ ਕੰਧ ਦੇ ਪਰਲੇ ਬੰਨੇ ਬੈਠਾ ਰੱਬ ਸਾਨੂੰ ਦੀਦਾ ਨਹੀਂ। ਜਿਸ ਦਿਨ ਉਹ ਕੰਧ ਨੂੰ ਢਾ ਦੇਵਾਂਗੇ ਅਤੇ ਉਸ ਦਿਨ ਰੱਬ ਅਤੇ ਮੈਂ ਇੱਕੋ ਹੀ ਹੋ ਜਾਵਾਂਗੇ। ਤੋ ਪੱਲੇ ਰੋਣਾ ਉਨ੍ਹਾਂ ਚਿਰ ਪੈਂਦਾ ਜਿੰਨਾ ਚਿਰ ਗੁਣ ਨਹੀਂ ਹੈਗੇ, ਉਹ ਵਿਜਡਮ, ਉਹ ਗੁਰੂ ਵਾਲੀ ਮੱਤ ਨਹੀਂ ਹੈਗੀ, ਉਨ੍ਹਾਂ ਚਿਰ ਬੰਦੇ ਦੇ ਪੱਲੇ ਰੋਣਾ ਹੀ ਪਵੇਗਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਰੋਵੈ ਕੰਤ ਸੰਭਾਲ ਸਦਾ ਗੁਣ ਸਾਰ, ਨਾ ਪਿਰ ਮਰੈ ਨਾ ਜਾਏ, ਗੁਰਮੁਖ ਜਾਤਾ ਸ਼ਬਦ ਪਛਾਤਾ, ਸੱਚ ਹੈ ਪ੍ਰੇਮ ਸਮਾਏ। ਜਿਹੜੇ ਸਿੱਖ ਨੇ ਉਹਨਾਂ ਨੇ ਗੁਰੂ ਵੱਲ ਮੁੱਖ ਕਰਕੇ ਸੱਚ ਦੀ ਪਛਾਣ ਕਰ ਲਈ ਅਤੇ ਉਹ ਉਹਦੇ ਪ੍ਰੇਮ ਦੇ ਵਿੱਚ ਪੈ ਕੇ ਉਹਦੇ ਅੰਦਰ ਸਮਾ ਗਏ। ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ ਕੂੜ ਮੁੱਠੀ ਕੁੜਿਆਰੇ, ਸੁਣਿਓ ਕੰਤ ਮਹੇਲੀਓ, ਪਿਰ ਸੇਵਿਓ ਸ਼ਬਦ ਵਿਚਾਰੇ। ਮਹਾਰਾਜ ਕਹਿੰਦੇ ਨੇ, ਸੁਣੋ ਸਤ ਸੰਗੀ ਜਨੋ, ਹੇ ਜੀਵ ਇਸਤਰੀਓ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਿਆ ਹੀ ਸ਼ਬਦ ਦੀ ਵਿਚਾਰ ਦੁਆਰਾ ਜਿੱਤ ਜਾਂਦਾ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਵੇਖੋ ਗੁਰੂ ਸਾਹਿਬ ਨੇ ਸਾਡੀ ਝੋਲੀ ਵਿੱਚ ਕੀ ਕਿੰਨੇ ਸ਼ਬਦ ਪਾ ਦਿੱਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਤੁਸੀਂ ਰੋਜ਼ ਦਾ ਇੱਕ ਸ਼ਬਦ ਵਿਚਾਰ ਲਓ, ਦੋ ਵਿਚਾਰ ਲਓ, ਤਿੰਨ ਵਿਚਾਰ ਲਓ, ਚਾਰ ਵਿਚਾਰ ਲਓ, ਇੱਕ ਸ਼ਬਦ ਪੜ੍ਹ ਲਓ, ਦੋ ਪੜ੍ਹ ਲਓ, ਚਾਰ ਪੜ੍ਹ ਲਓ, ਵੀ ਰੱਬੀ ਮਿਲਾਪ ਦਾ ਜ਼ਰੀਆ ਇਹੋ ਹੀ ਹੈ। ਸੁੱਖ ਦਾ ਮੂਲ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਜਦੋਂ ਆਪਾਂ ਇਹਨੂੰ ਵਿਚਾਰਾਂਗੇ। ਅਗਲਾ ਬੋਲ ਹੈ, ਮਹਾਰਾਜ ਬਖਸ਼ਿਸ਼ ਕਰਦੇ ਨੇ, ਆਖਿਆ ਸਭ ਜਗ ਆਪ ਉਪਾਇਣ ਆਵਣ ਜਾਣ ਸੰਸਾਰਾ। ਇਹ ਸਾਰਾ ਸੰਸਾਰ ਵਾਹਿਗੁਰੂ ਨੇ ਆਪ ਪੈਦਾ ਕੀਤਾ, ਤੇ ਇੱਥੇ ਉਹਨੇ ਇੱਕ ਖੇਡ ਵੀ ਰਚੀ ਹੈ ਵੀ ਕੋਈ ਆਉਂਦਾ ਹੈ ਤੇ ਕੋਈ ਜਾਂਦਾ ਹੈ, ਇਹ ਵੀ ਰੱਬ ਦੀ ਖੇਡ ਹੈ ਬਾਹਰੀ ਤੌਰ ਉੱਤੇ। ਪਰ ਇੱਥੇ ਇੱਕ ਖੇਡ ਹੋਰ ਵੀ ਨਾਲ ਨਾਲ ਵਰਤ ਰਹੀ ਹੈ ਵੀ ਬੰਦਾ ਅੰਦਰ ਖਾਤੇ ਵੀ ਜੰਮਦਾ ਤੇ ਮਰਦਾ ਹੈ, ਇੱਕ ਆਉਣ ਜਾਣ ਜਿਹੜਾ ਹੈ ਉਹ ਬੰਦੇ ਦੇ ਅੰਦਰ ਵੀ ਲੱਗਾ ਹੋਇਆ। ਉਹ ਕਿਵੇਂ ਲੱਗਦਾ ਹੈ? ਉਹ ਲੱਗਦਾ ਹੈ ਵੀ ਜਦੋਂ ਅਸੀਂ ਰੱਬੀ ਗੁਣਾਂ ਨੂੰ ਵਿਸਾਰਦੇ ਹਾਂ ਤੇ ਬੰਦਾ ਅੰਦਰੋਂ ਹੀ ਜਿਉਂਦਾ ਤੇ ਮਰਦਾ ਰਹਿੰਦਾ, ਅੰਦਰੋਂ ਹੀ ਕਿੰਨੀ ਵਾਰ ਦਿਹਾੜੀ 'ਚ ਜੰਮਦਾ ਤੇ ਕਿੰਨੀ ਵਾਰ ਮਰਦਾ। ਜੰਮਣ ਮਰਨ ਦਾ ਮਤਲਬ ਹੈ ਦੁੱਖ ਸੁੱਖ ਦੇ ਗੇੜ ਵਿੱਚ ਪਿਆ ਰਹਿੰਦਾ, ਦੁੱਖ ਸੁੱਖ ਦੇ ਗੇੜ ਵਿੱਚ ਟਿਕਾ ਨਹੀਂ ਆਉਂਦਾ ਅੰਦਰ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹ ਹੈ ਵੀ ਮਾਇਆ ਮੋਹ ਖਵਾਇਨ, ਮਾਇਆ ਦੇ ਮੋਹ ਵਿੱਚ ਪੈ ਕੇ ਆਪਣੇ ਆਪ ਨੂੰ ਬੰਦੇ ਨੇ ਖਵਾਇਆ ਹੋਇਆ। ਕਿਹਦੇ ਬੰਨੇ ਹੋ? ਗੁਰੂ ਵਾਲੇ ਬੰਨੇ ਹੋ। ਖਵਾਇਆ ਦਾ ਮਤਲਬ ਖੁੰਝਾਇਆ ਹੋਇਆ। ਮਰ ਜੰਮੈ ਵਾਰੋ ਵਾਰਾ, ਇਹਨੂੰ ਨਾ ਸਤਿਗੁਰ ਦੀ ਬਾਣੀ ਵਿੱਚ ਭਗਤ ਜੀ ਕਹਿੰਦੇ ਨੇ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਕੀਆ, ਤਿਸਕੀ ਭਾਉ ਭਗਤ ਨਾ ਸਾਧੀ। ਉਹਨਾਂ ਨੇ ਆਖਿਆ, ਇਸੇ ਸ਼ਬਦ ਵਿੱਚ ਆਉਂਦਾ ਵੀ ਆਵਾ ਗੌਣ ਹੋਤ ਹੈ ਫੁੰਨ ਫੁੰਨ, ਇਹ ਪ੍ਰਸੰਗ ਨਾ ਟੁੱਟੈ, ਪਲ ਪਲ ਤੇ ਮੈਂ ਅੰਦਰੋਂ ਦੁੱਖ ਤੇ ਸੁੱਖ ਵਿੱਚ ਜੰਮਦਾ ਤੇ ਮਰਦਾ ਰਹੀ ਨਾ, ਮੇਰੇ ਅੰਦਰ ਸਟੇਬਲ ਨਹੀਂ ਹੈਗਾ, ਅੰਦਰ ਟਿਕਾ ਨਹੀਂ ਹੈਗਾ। ਤੋ ਅੰਦਰ ਟਿਕਾ ਹੈ ਕਿਉਂ ਨਹੀਂ? ਮਹਾਰਾਜ ਨੇ ਆਖਿਆ, ਉਗਣਾ ਨਾਲ ਸਾਂਝ ਬਣਾਈ ਹੈ, ਜੇ ਗੁਰੂ ਦੇ ਗੁਣਾਂ ਨਾਲ ਸਾਂਝ ਬਣਾਵੇ, ਗੁਰੂ ਦੇ ਸ਼ਬਦ ਨਾਲ ਸਾਂਝ ਬਣਾਵੇ, ਤੇ ਤੈਨੂੰ ਅੰਦਰੋਂ ਟਿਕਾ ਮਿਲੇਗਾ। ਬਖਸ਼ਿਸ਼ ਕੀਤੀ ਬਾਬਾ ਜੀ ਨੇ, ਮਾਇਆ ਮੋਹ ਖਵਾਇਨ, ਮਰ ਜੰਮੈ ਵਾਰੂ ਵਾਰਾ, ਮਰ ਜੰਮੈ ਵਾਰੂ ਵਾਰਾ, ਵਧੈ ਵਿਕਾਰਾ। ਜਿੱਦਾਂ ਜਿੱਦਾਂ ਸੁਰਤ ਮਾਇਆ ਵਿੱਚ ਜੁੜਦੀ ਗਈ, ਔਗਣਾਂ 'ਚ ਜੁੜਦੀ ਗਈ, ਵਿਕਾਰ ਵੱਧਦੇ ਗਏ, ਜੀਵਨ ਵਿੱਚ ਔਗਣ ਵੱਧਦੇ ਗਏ। ਗਿਆਨ ਵਿਹੂਣੀ ਮੁੱਠੀ, ਅੱਛਾ ਜਿਹੜਾ ਬੰਦਾ ਗਿਆਨ ਤੋਂ ਸੱਖਣਾ ਹੈ ਹਮੇਸ਼ਾ ਹੀ ਠੱਗਿਆ ਜਾਵੇਗਾ। ਗਿਆਨ ਬੜਾ ਜ਼ਰੂਰੀ ਹੈ। ਆਪਾਂ ਇੱਥੋਂ ਹੀ ਕਿਤੇ ਜਾਣਾ ਹੋਵੇ, ਜੇ ਤਾਂ ਤੁਹਾਨੂੰ ਗਿਆਨ ਹੈ, ਤੁਹਾਨੂੰ ਆਪ ਪਤਾ ਹੈ ਵੀ ਮੈਂ ਬੱਸ ਕਿਹੜੀ ਲੈਣੀ ਹੈ, ਕਿੱਧਰ ਨੂੰ ਬਹਿਣਾ, ਅਤੇ ਜੇ ਤੁਸੀਂ ਜਗ੍ਹਾ ਜਗ੍ਹਾ 'ਤੇ ਪੁੱਛਦੇ ਫਿਰੋਗੇ, ਤੁਹਾਨੂੰ ਪਤਾ ਹੀ ਕੁਝ ਨਹੀਂ, ਅਤੇ ਕੀ ਪਤਾ ਕਿੰਨੇ ਕਿਹੜੀ ਬੱਸ 'ਚ ਭਾ ਕੇ ਤੋਰ ਦੇਣਾ। ਗਿਆਨ ਹੋਣਾ ਤਾਂ ਬੜਾ ਜ਼ਰੂਰੀ ਹੈ। ਜਿੰਨੀ ਦੁਨੀਆਂ ਦੀ ਡਿਵੈਲਪਮੈਂਟ ਹੋਈ ਹੈ ਕਾਹਦੇ ਸਿਰ ਉੱਤੇ ਹੋਈ ਹੈ? ਗਿਆਨ ਦੇ ਸਿਰ ਉੱਤੇ ਹੀ ਹੋਈ ਹੈ। ਗਿਆਨ ਤੋਂ ਬਿਨਾਂ ਦੁਨੀਆਂ ਵੱਧ ਨਹੀਂ ਸਕਦੀ, ਤਰੱਕੀ ਨਹੀਂ ਕਰ ਸਕਦੀ। ਇਸੇ ਤਰੀਕੇ ਨਾਲ ਜਿਹੜੀ ਸਾਡੀ ਅੰਦਰ ਦੀ ਡਿਵੈਲਪਮੈਂਟ ਹੈ ਨਾ, ਉਹ ਵੀ ਗਿਆਨ ਦੇ ਸਿਰ 'ਤੇ ਹੋਣੀ ਹੈ। ਅਤੇ ਉਹ ਗਿਆਨ ਕਿਹੜਾ ਹੈ? ਉਹ ਆ ਦਸ ਪਾਤਸ਼ਾਹੀਆਂ, 35 ਮਹਾਂਪੁਰਖਾਂ ਨੇ ਜਿਹੜਾ ਸਾਨੂੰ ਗਿਆਨ ਦਿੱਤਾ, ਇਹ ਸਾਰਾ ਉਹ ਹੀ ਹੈ, ਤਾਂ ਹੀ ਦਿੱਤਾ ਹੈ। ਵੀ ਜਿਵੇਂ ਬਾਹਰੀ ਵਿਕਾਸ ਲਈ ਗਿਆਨ ਬਹੁਤ ਜ਼ਰੂਰੀ ਹੈ, ਹੁਣ ਸਾਨੂੰ ਪਤਾ ਹੈ ਨਾ, ਸਾਨੂੰ ਸਮਝ ਹੈ ਵੀ ਬਾਹਰੀ ਤੌਰ ਉੱਤੇ ਅਸੀਂ ਤਰੱਕੀ ਕਿਵੇਂ ਕਰਨੀ ਹੈ, ਦੁਨੀਆਂ ਵਿੱਚ ਕੀ ਚੱਲ ਰਿਹਾ, ਅਸੀਂ ਸਾਰੀ ਖਬਰ ਰੱਖਦੇ ਹਾਂ ਬਾਹਰ ਦੀ। ਹੁਣ ਆ ਗਿਆਨ ਦੇ ਸਿਰ ਉੱਤੇ ਕੋਈ ਬੰਦਾ ਆਪਣਾ ਪੈਸਾ ਜਿਹੜਾ ਸ਼ੇਅਰ ਮਾਰਕੀਟ ਚ ਲਾ ਰਿਹਾ, ਕੋਈ ਕਿਤੇ ਇਨਵੈਸਟ ਕਰ ਰਿਹਾ, ਕੋਈ ਕਿਤੇ ਇਨਵੈਸਟ ਕਰ ਰਿਹਾ, ਤੇ ਜੇ ਉਹਨੂੰ ਗਿਆਨ ਨਾ ਹੋਵੇ ਤੇ ਉਹਦਾ ਪੈਸਾ ਡੁੱਬ ਜਾਵੇਗਾ। ਜਿਹਨੂੰ ਸਮਝ ਹੈ ਉਹ ਇਸ ਤਰੀਕੇ ਨਾਲ ਤਰੱਕੀ ਕਰਦਾ, ਉਹਨੂੰ ਪਤਾ ਹੈ ਵੀ ਆਉਣ ਵਾਲੇ 50 ਸਾਲ ਬਾਅਦ ਦੁਨੀਆ ਕਿੱਥੇ ਹੋਵੇਗੀ। ਉਹਨੇ ਆਪਣੇ ਧੀਆਂ ਪੁੱਤਰਾਂ ਬੱਚਿਆਂ ਨੂੰ ਉਧਰਲੇ ਬੰਨੇ ਲਾ ਦਿੱਤਾ, ਤੇ ਜਿੰਨਾ ਸਾਡੇ ਵਰਗਿਆਂ ਨੂੰ ਪਤਾ ਨਹੀਂ ਸੀ ਉਹ ਉੱਥੇ ਰਹਿ ਗਏ। ਇਸ ਕਰਕੇ ਗਿਆਨ ਹੀ ਬੰਦੇ ਦੇ ਪ੍ਰੋਗਰੈਸ ਦਾ, ਤਰੱਕੀ ਦਾ ਇੱਕੋ ਇੱਕ ਸਾਧਨ ਹੈ ਬਾਹਰੀ ਤੌਰ ਉੱਤੇ ਵੀ। ਇੱਦਾਂ ਹੀ ਇੱਕ ਗਿਆਨ ਹੈ ਜਿਹੜਾ ਸਾਨੂੰ ਮਹਾਰਾਜ ਦੀ ਬਾਣੀ ਦੇ ਵਿੱਚੋਂ ਮਿਲਦਾ ਹੈ, ਤੇ ਜਿਹੜੀ ਅੰਦਰ ਦੀ ਸਾਡੀ ਮੂਲ ਸਮੱਸਿਆ ਹੈ ਉਹ ਸਾਰਿਆਂ ਦੀ ਇੱਕੋ ਜਿਹੀ ਹੈ, ਭਾਵੇਂ ਕਿਸੇ ਕੋਲ ਬਹੁਤ ਹੈ ਤੇ ਭਾਵੇਂ ਕਿਸੇ ਕੋਲ ਥੋੜ੍ਹਾ ਹੈ ਨਾ, ਅੰਦਰੋਂ ਅਸੀਂ ਸਾਰੇ ਇੱਕੋ ਜਿਹੇ ਹਾਂ। ਅੰਦਰ ਕਿਸੇ ਦੇ ਵੀ ਸਟੇਬਿਲਿਟੀ ਨਹੀਂ ਹੈਗੀ, ਅੰਦਰ ਕਿਸੇ ਦੇ ਵੀ ਟਿਕਾਅ ਨਹੀਂ ਹੈਗਾ, ਤਾਂ ਉਸ ਡਿਵੈਲਪਮੈਂਟ ਲਈ ਜਿਹੜਾ ਗਿਆਨ ਸਾਨੂੰ ਚਾਹੀਦਾ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਸੋਂ ਮਿਲੇਗਾ। ਤੋ ਮਹਾਰਾਜ ਨੇ ਆਖਿਆ ਗਿਆਨ ਤੋਂ ਸੱਖਣਾ ਬੰਦਾ ਠੱਗਿਆ ਹੀ ਜਾਂਦਾ, ਧੋਖਾ ਹੀ ਖਾਂਦਾ ਹੈ। ਗਿਆਨ ਵਿਹੂਣੀ ਮੁੱਠੀ, ਬਿਨ ਸ਼ਬਦ ਹੈ ਪਿਰ ਨਾ ਪਾਇਓ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਖਸਮ ਦੀ ਸਮਝ ਨਹੀਂ ਲੱਗਦੀ, ਪਿਰ ਦੀ ਸਮਝ ਨਹੀਂ ਲੱਗਦੀ। ਜਨਮ ਗਵਾਇਓ, ਬੰਦਾ ਆਪਣਾ ਜਨਮ ਗਵਾ ਲੈਂਦਾ। ਰੋਵੈ ਅਵਗਣ ਯਾਰੀ ਝੂਠੀ, ਆਖਿਆ ਉਗਣ ਨਾਲ ਬੰਧਾ ਹੋਇਆ ਬੰਦਾ ਜਿਹੜਾ ਰੋਂਦਾ ਰਹਿੰਦਾ ਹੈ, ਦੁਖੀ ਰਹਿੰਦਾ ਹੈ। ਰੋਣ ਦਾ ਮਤਲਬ ਕੀ ਹੁੰਦਾ? ਹੁਣ ਭਾਵੇਂ ਕਿ ਬਾਣੀ ਲਾਹਣੀ ਹੈ, ਰੋਣ ਦਾ ਮਤਲਬ ਇਹੋ ਹੀ ਹੈ ਵੀ ਵਹਿਣ ਪਾਉਣੇ, ਹੇਕਾਂ ਲਾਉਣੀਆਂ, ਅੱਖਾਂ ਵਿੱਚੋਂ ਹੰਝੂ ਵਹਿਣੇ। ਤੇ ਤੁਹਾਨੂੰ ਕੀ ਲੱਗਦਾ ਹੈ ਵੀ ਜਿਹਨਾਂ ਦੀਆਂ ਅੱਖਾਂ ਵਿੱਚ ਹੰਝੂ ਨਹੀਂ, ਕੀ ਉਹਨਾਂ ਦੇ ਅੰਦਰ ਕੁਰਲਾਟਾਂ ਨਹੀਂ ਪੈਂਦੀਆਂ? ਅੰਦਰ ਵੀ ਤੇ ਵਹਿਣ ਪੈਂਦੇ ਨੇ ਨਾ, ਸਾਰੀ ਦਿਹਾੜੀ ਘਰਾਂ ਵਿੱਚ ਵਹਿਣ ਹੀ ਪੈਂਦੇ ਰਹਿੰਦੇ ਨੇ, ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ। ਘਰਾਂ ਦੇ ਕਈਆਂ ਦੇ ਘਰਾਂ ਵਿੱਚ ਇੱਦਾਂ ਦੇ ਘਰ ਬਣੇ ਹੁੰਦੇ ਨੇ ਜਿਹਨਾਂ ਘਰਾਂ 'ਚ ਸੋਗ ਹੀ ਪਿਆ ਹੋਵੇ, ਉਹਨਾਂ ਦੇ ਚਿਹਰੇ ਉੱਤੇ ਕੋਈ ਸੁੱਖ ਨਹੀਂ, ਕੋਈ ਸ਼ਾਂਤੀ ਨਹੀਂ, ਕੋਈ ਟਿਕਾਅ ਨਹੀਂ, ਕੋਈ ਹਾਸਾ ਖੇਡਾ ਕੱਖ ਵੀ ਨਹੀਂ ਹੈਗਾ। ਮਤਲਬ ਜ਼ਿੰਦਗੀ ਜਿਹੜੀ ਬੜੀ ਨੀਰਸ ਜੀ ਹੋ ਗਈ, ਬਿਲਕੁਲ ਨਹੀਂ। ਅਤੇ ਉੱਦਾਂ ਭਾਵੇਂ ਇੱਕ ਛੱਤ ਥੱਲੇ ਰਹਿ ਰਹੇ ਨੇ, ਇੱਕੋ ਪਰਿਵਾਰ ਹੈ, ਪਰ ਐਨ ਬਿਲਕੁਲ ਜ਼ਿੰਦਗੀ ਜਿਹੜੀ ਕਿੱਦਾਂ ਦੀ ਹੋ ਗਈ ਵੀ ਜਿਵੇਂ ਨਾ ਕੋਈ ਮਰਗ ਵਾਲਾ ਘਰ ਹੋਵੇ ਵੀ ਜਿੱਥੇ ਹੱਸਣਾ ਵੀ ਗੁਨਾਹ ਹੁੰਦਾ। ਤੁਸੀਂ ਵੇਖੋ ਮਰਗ ਵਾਲਾ ਘਰ ਹੋਵੇ ਨਾ, ਮੌਤ ਹੋਈ ਹੋਵੇ ਤੇ ਬੱਚੇ ਹੀ ਹੱਸਦੇ ਹੋਣ ਤੇ ਲੋਕ ਬੱਚਿਆਂ ਨੂੰ ਦੋਕਾ ਮਾਰਨ ਲੱਗ ਪੈਂਦੇ ਨੇ, ਤੁਹਾਨੂੰ ਨਹੀਂ ਪਤਾ ਇਹ ਮਰਗ ਵਾਲਾ ਘਰ ਹੈ, ਇੱਥੇ ਹੱਸਣਾ ਨਹੀਂ, ਤੇ ਤੁਹਾਨੂੰ ਨਹੀਂ ਲੱਗਦਾ ਵੀ ਦੁਨੀਆਂ ਵਿੱਚ ਗੁਰੂ ਦੇ ਗਿਆਨ ਤੋਂ ਸੱਖਣਿਆਂ ਲੋਕਾਂ ਦੇ ਘਰ ਮਰਗ ਵਾਲੇ ਹੁੰਦੇ ਨੇ? ਉਹਨਾਂ ਘਰਾਂ ਵਿੱਚ ਰੋਜ਼ ਹੀ ਵਹਿਣ ਪੈਂਦੇ ਨੇ, ਰੋਜ਼ ਹੀ ਅਲਾਣੀਆਂ ਹੁੰਦੀਆਂ ਨੇ। ਤੋ ਮਹਾਰਾਜ ਕਹਿੰਦੇ ਜੇ ਛੁਟਕਾਰਾ ਚਾਹੁੰਦੇ ਹੋ ਤੇ ਫਿਰ ਕੀ ਕਰਨਾ ਪਵੇਗਾ? ਗੁਰੂ ਦੀ ਮੱਤ ਨੂੰ ਧਾਰਨ ਕਰਨਾ ਪਵੇਗਾ। ਜੇ ਨਹੀਂ ਕਰੋਗੇ ਤੇ ਫਿਰ ਓਨੇ ਹੀ ਰੋਣੇ ਪੱਲੇ ਪੈਣਗੇ। ਗੁਰੂ ਦੀ ਸੋਝੀ ਤੋਂ ਸੱਖਣੇ ਲੋਕ, ਬਿਨ ਸ਼ਬਦ ਹੈ ਪਿਰ ਨਾ ਪਾਇਓ, ਜਨਮ ਗਵਾਇਓ, ਰੋਵੈ ਔਗਣ ਯਾਰੀ ਝੂਠੀ, ਪਿਰ ਜਗ ਜੀਵਨ ਕਿਸ ਨੂੰ ਰੋਈਐ, ਰੋਵੈ ਕੰਤ ਵਿਸਾਰੇ। ਆਖਿਆ ਪਿਰ ਉਹ ਵਾਹਿਗੁਰੂ ਜਿਹੜਾ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ, ਜਿਹਨੇ ਉਹਨੂੰ ਵਿਸਾਰ ਦਿੱਤਾ ਉਹਦੇ ਪੱਲੇ ਰੋਣਾ ਹੀ ਪਵੇਗਾ। ਸਭ ਜਗ ਆਪ ਉਪਾਇਨ, ਆਵਣ ਜਾਣ ਸੰਸਾਰੇ। ਅਗਲਾ ਬਚਨ ਹੈ, ਸੋ ਪਿਰ ਸੱਚਾ ਸਦ ਹੀ ਸਾਚਾ। ਉਹ ਪਿਰ ਉਹ ਵਾਹਿਗੁਰੂ ਸਦੀਵ ਸੱਚਾ ਹੈ, ਨਾ ਉਹ ਮਰੇ ਨਾ ਜਾਏ। ਆਖਿਆ ਨਾ ਉਹ ਮਰਦਾ ਹੈ, ਇਸ ਕਰਕੇ ਜੇ ਮਰਦਾ ਨਹੀਂ ਤੇ ਫਿਰ ਉਹਦਾ ਰੋਣਾ ਵੀ ਕੋਈ ਨਹੀਂ, ਨਾ ਉਹ ਕਿਤੇ ਜਾਂਦਾ ਹੈ। ਭੁੱਲੀ ਫਿਰੈ ਧਨ ਇਆਣੀਆਂ, ਧਨ ਕਹਿੰਦੇ ਨੇ ਜੀਵ ਇਸਤਰੀ ਨੂੰ। ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ, ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ। ਤੋ ਧਨ ਦਾ ਮਤਲਬ ਹੁੰਦਾ ਜੀਵ ਇਸਤਰੀ, ਆਪਣੀ ਸਾਰਿਆਂ ਦੀ ਗੱਲ ਹੈ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਭੁੱਲੀ ਫਿਰੈ, ਭੁਲੇਖਿਆਂ ਵਿੱਚ ਭਰਮਾਂ ਵਿੱਚ ਇਹ ਜੀਵ ਇਸਤਰੀ ਪਈ ਹੋਈ ਹੈ। ਧਨ ਇਆਣੀਆਂ, ਇਆਣੀਆਂ ਦਾ ਮਤਲਬ ਕੀ ਹੁੰਦਾ? ਬੇਸਮਝ, ਇਆਣੀ ਉਹਨੂੰ ਕਹਿੰਦੇ ਨੇ। ਇੱਕ ਬਚਨ ਹੈ ਤਲੰਗ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ, ਉਹ ਕਹਿੰਦੇ ਇਆਨੜੀਏ ਮਾਨੜਾ ਕਾਏ ਕਰੇ। ਆਖਿਆ ਹੇ ਇਆਣੀ ਜੀਵ ਇਸਤਰੀ ਕਾਹਦਾ ਹੰਕਾਰ ਕਰਦੀ ਹੈ, ਕਾਹਦਾ ਮਾਣ ਕਰਦੀ ਹੈ? ਇਆਨੜੀਏ ਮਾਨੜਾ ਕਾਏ ਕਰੇ, ਆਪਣੜੇ ਘਰ ਹਰ ਰੰਗੋ ਕੀ ਨਾ ਸੇਵੈ। ਆਖਿਆ ਆਪਣੇ ਘਰ ਦੇ ਵਿੱਚ ਉਹ ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਰੰਗ ਨੂੰ ਕਿਉਂ ਨਹੀਂ ਮਾਣਦੀ? ਐਵੇਂ ਕਿਉਂ ਹੰਕਾਰ ਕਰ ਰਹੀ ਚੀਜ਼ਾਂ ਦਾ, ਵਸਤੂਆਂ ਦਾ? ਤੋ ਸਤਿਗੁਰ ਨੇ ਇੱਥੇ ਵੀ ਆਖਿਆ ਵੀ ਭੁੱਲੀ ਫਿਰੈ ਧਨ ਇਆਣੀਆਂ, ਰੰਡ ਬੈਠੀ ਦੂਜੈ ਭਾਏ। ਹੁਣ ਰੰਡ ਸ਼ਬਦ ਜਿਹੜਾ ਇੱਥੇ ਮਹਾਰਾਜ ਨੇ ਵਰਤਿਆ, ਵੇਖੋ ਆਮ ਤੌਰ ਉੱਤੇ ਰੰਡ ਸ਼ਬਦ ਜਿਹੜਾ ਹੈ ਉਹ ਸਾਡੇ ਸਮਾਜ ਦੇ ਵਿੱਚ ਉਸ ਔਰਤ ਲਈ ਵਰਤ ਦਿੱਤਾ ਜਾਂਦਾ ਹੈ ਜਿਹਦਾ ਪਤੀ ਉਹਦੇ ਸਿਰ ਉੱਤੇ ਨਾ ਹੋਵੇ, ਤੇ ਬੜਾ ਅਸੱਭਿਅਕ ਜਿਹਾ ਸ਼ਬਦ ਹੈ। ਸਮਾਜ ਵਿੱਚ ਇਹ ਸ਼ਬਦ ਬੜਾ ਅਸੱਭਿਅਕ ਜਿਹਾ ਮੰਨਿਆ ਜਾਂਦਾ, ਕਦੀ ਵੀ ਕਿਸੇ ਨੂੰ ਇੱਦਾਂ ਬੋਲਣਾ ਵੀ ਨਹੀਂ ਚਾਹੀਦਾ। ਪਰ ਹੁਣ ਇੱਥੇ ਵੀ ਮਹਾਰਾਜ ਨੇ ਰੰਡ ਸ਼ਬਦ ਵਰਤਿਆ, ਪਤਾ ਕੀ ਰੀਜ਼ਨ ਹੈ? ਇੱਥੇ ਮਹਾਰਾਜ ਨੇ ਕਿਉਂ ਵਰਤਿਆ? ਇੱਥੇ ਮਹਾਰਾਜ ਨੇ ਉਹਨਾਂ ਨੂੰ ਰੰਡ ਨਹੀਂ ਕਿਹਾ ਜਿਹਦਾ ਪਤੀ ਚੜ੍ਹਾਈ ਕਰ ਗਿਆ, ਉਹਨੇ ਤੇ ਜਾਣਾ ਹੀ ਸੀ ਇੱਕ ਨਾ ਇੱਕ ਦਿਨ ਤੇ ਦੁਨੀਆਂ ਤੋਂ ਉਹਨਾਂ ਤੋਰ ਹੀ ਜਾਣਾ। ਬਾਬੇ ਨੇ ਆਖਿਆ ਪਰ ਜਿਹੜੇ ਰੱਬ ਨੇ ਕਦੀ ਨਹੀਂ ਸੀ ਨਾ ਜਾਣਾ, ਜਿਹਨੇ ਉਹਨੂੰ ਵਸਾਰਿਆ, ਅਸਲੀ ਰੰਡ ਉਹ ਹੈ ਭਾਵੇਂ ਉਹਦਾ ਵਿਆਹ ਹੋਇਆ ਹੀ ਹੋਵੇ, ਭਾਵੇਂ ਉਹਦਾ ਪਤੀ ਜਿੰਦਾ ਹੀ ਹੋਵੇ। ਸਮਝੋ ਬੇਨਤੀ ਨੂੰ, ਅਸਲੀ ਰੰਡ ਕੌਣ ਹੈ? ਜਿਹਨੇ ਆਪਣੇ ਜੀਵਨ ਵਿੱਚੋਂ ਅਕਾਲ ਪੁਰਖ ਨੂੰ ਵਿਸਾਰਿਆ ਹੋਇਆ, ਜਿਹੜਾ ਤੇ ਜਿਹਦਾ ਤੇ ਪਤੀ ਤੁਰ ਗਿਆ, ਉਹ ਤੇ ਸਾਰਿਆਂ ਦਾ ਹੀ ਇੱਕ ਦਿਨ ਤੁਰ ਜਾਣਾ। ਇੱਥੇ ਬੰਦੇ ਵੀ ਜਿਹੜੇ ਨੇ ਉਹਨਾਂ ਦੀਆਂ ਪਤਨੀਆਂ ਨੇ ਵੀ ਤੁਰ ਜਾਣਾ, ਪਤਨੀਆਂ ਦੇ ਪਤੀ ਨੇ ਵੀ ਤੁਰ ਜਾਣਾ, ਉਹ ਤੇ ਜਾਣਾ ਹੀ ਹੈ, ਦੁਨੀਆਂ ਦਾ ਇੱਕ ਦਸਤੂਰ ਹੈ। ਅਸਲ ਵਿੱਚ ਰੰਡ ਕੌਣ ਹੈ? ਵੀ ਜਿਹਦਾ ਪਤੀ ਭਾਵੇਂ ਘਰ ਦੇ ਵਿੱਚ ਹੀ ਹੋਵੇ, ਤੇ ਕਈ ਵਾਰ ਪਤੀ ਘਰ ਦੇ ਵਿੱਚ ਵੀ ਹੋਵੇ ਤੇ ਜਿਹੜੀ ਪਤਨੀ ਨੂੰ ਉਹਦੀ ਸਾਰ ਹੀ ਕੋਈ ਨਹੀਂ ਹੈ, ਤੇ ਉਹ ਪਤੀ ਹੁੰਦਿਆਂ ਵੀ ਕੀ ਹੈ? ਉਹ ਰੰਡ ਹੀ ਹੈ ਨਾ। ਪਤੀ ਦੇ ਹੁੰਦਿਆਂ ਵੀ ਉਹ ਕੀ ਹੈ? ਵਿਧਵਾ ਹੀ ਹੈ। ਤੋਂ ਮਹਾਰਾਜ ਨੇ ਬਖਸ਼ਿਸ਼ ਪਤਾ ਕੀ ਕੀਤੀ? ਆਖਿਆ ਵੀ ਰੰਡ ਬੈਠੀ ਦੂਜੇ ਭਾਏ। ਰੰਡ ਇੱਥੇ ਸ਼ਬਦ ਵਰਤਿਆ ਹੈ ਜਿਹੜੀ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਦੂਜੇ ਚੀਜ਼ ਨਾਲ ਮੋਹ ਲਾ ਬੈਠੀ ਹੈ। ਦੂਜੇ ਭਾਏ ਮਹਾਰਾਜ ਨੇ ਆਖਿਆ ਮਾਇਆ ਮੋਹ ਦੁੱਖ ਪਾਏ, ਆਪ ਘਟੈ ਤਨ ਸ਼ੀਜੈ। ਮਾਇਆ ਦੇ ਮੋਹ ਦੇ ਵਿੱਚ ਉਹ ਦੁੱਖ ਪਾ ਰਹੀ ਹੈ ਤੇ ਉਹਦੀ ਆਰਜਾ ਘਟਦੀ ਜਾ ਰਹੀ ਹੈ, ਤਨ ਜਿਹੜਾ ਉਹ ਖੀਣ ਹੁੰਦਾ ਜਾ ਰਿਹਾ। ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਕੰਮ ਤੇ ਮੇਰੇ ਜ਼ਿੰਦਗੀ ਦੇ ਵਿੱਚ ਮੇਰੇ ਪਤੀ ਨੇ ਆਉਣਾ। ਅੱਜ ਰੰਡ ਪਤਾ ਕਿੱਦਾਂ ਦਾ ਸੁਭਾਅ ਰੱਖਦੀ ਹੈ? ਉਹ ਸੁਭਾਅ ਇੱਦਾਂ ਦਾ ਰੱਖਦੀ ਹੈ ਵੀ ਪਤੀ ਦੀ ਲਿਆਂਦੀਆਂ ਹੋਈਆਂ ਵਸਤੂਆਂ ਨੂੰ ਸੰਭਾਲਦੀ ਹੈ, ਬੜਾ ਚੰਗਾ ਜਾਣਦੀ ਹੈ, ਪਰ ਪਤੀ ਦੀ ਉਹਨੂੰ ਕੋਈ ਕਦਰ ਨਹੀਂ ਹੈ। ਉਹਨੂੰ ਇਹ ਨਹੀਂ ਗੱਲ ਸਮਝ ਲੱਗਦੀ, ਉਹ ਇੰਨੀ ਕੁ ਗੱਲ ਨੂੰ ਸਮਝ ਨਹੀਂ ਪਾ ਰਹੀ ਵੀ ਜਿਹੜੀਆਂ ਇਹ ਵਸਤੂਆਂ ਨੇ ਇਹਨਾਂ ਨੇ ਮੇਰਾ ਸਾਥ ਨਹੀਂ ਦੇਣਾ, ਮੇਰੇ ਦੁੱਖ ਸੁੱਖ ਦਾ ਸਾਥੀ ਜਿਹੜਾ ਹੈ ਉਹ ਮੇਰਾ ਪਤੀ ਹੈ, ਧਰਵਾਸ ਉਹਨੇ ਦੇਣਾ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ ਵੀ ਰੰਡ ਬੈਠੀ ਦੂਜੇ ਭਾਏ, ਮਾਇਆ ਮੋਹ ਦੁੱਖ ਪਾਏ, ਆਪ ਘਟੈ ਤਨ ਸ਼ੀਜੈ, ਜੋ ਕਿਛ ਆਇਆ ਸਭ ਕਿਛ ਜਾਸੀ, ਦੁੱਖ ਲਾਗਾ ਪਾਏ ਦੂਜੇ। ਜਿਹੜੀ ਵੀ ਚੀਜ਼, ਜਿਹੜੀ ਵਸਤੂ ਹੈ, ਜਿਹੜਾ ਪਦਾਰਥ ਹੈ, ਉਹਨੇ ਰਹਿਣਾ ਨਹੀਂ, ਉਹ ਸਦੀਵ ਨਹੀਂ ਹੈ। ਤੋ ਮਹਾਰਾਜ ਨੇ ਆਖਿਆ ਜਮਕਾਲ ਨਾ ਸੁੱਜੈ, ਮਾਇਆ ਜਗ ਲੁੱਜੈ, ਲੱਭ ਲੋਭ ਚਿੱਤ ਲਾਏ। ਸੰਸਾਰ ਨੇ ਆਪਣਾ ਬਹੁਤਾ ਚਿੱਤ ਜਿਹੜਾ ਹੈ ਉਹ ਲੱਭ ਲੋਭ ਸਵਾਰਥ ਵਿੱਚ ਲਾਇਆ ਹੋਇਆ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਸੋ ਪਿਰ ਸਾਚਾ ਸਦ ਹੀ ਸਾਚਾ, ਨਾ ਉਹ ਮਰੈ ਨਾ ਜਾਏ। ਉਹ ਅਕਾਲ ਪੁਰਖ ਵਾਹਿਗੁਰੂ ਜਾਂ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੈ ਸੰਗ ਸਾਈ। ਜਹਾਂ ਮਹਾਂ ਭਿਆਨ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰੈ ਚੱਲੈ। ਤੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਮੱਤ ਗੁਰੂ ਵੱਲੋਂ ਜਿਹੜੀ ਬਖਸ਼ੀ ਜਾਂਦੀ ਹੈ ਉਹਨੇ ਸਾਡੇ ਸਹਾਏ ਬਣਨਾ, ਉੱਥੇ ਪਦਾਰਥ ਨੇ ਸਹਾਈ ਨਹੀਂ ਬਣਨਾ। ਠੀਕ ਹੈ, ਪਦਾਰਥ ਆਪਣੇ ਆਪ ਵਿੱਚ ਬਹੁਤ ਵੱਡੀ ਚੀਜ਼ ਹੈ, ਪਰ ਉਸ ਤੋਂ ਵੀ ਵੱਡਾ ਹੈ ਜਿਹੜਾ ਪਦਾਰਥ ਨੂੰ ਲੈ ਕੇ ਆਉਂਦਾ ਹੈ, ਉਹ ਪਤੀ ਵੱਡਾ ਹੈ। ਪਦਾਰਥ ਆਪਣੇ ਆਪ ਦੇ ਵਿੱਚ ਵੱਡਾ ਨਹੀਂ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਸਤਿਗੁਰੂ ਨੇ ਬਾਣੀ 'ਚ ਆਖਿਆ ਵੀ ਮੈਂ ਉਹ ਜੀਵ ਇਸਤਰੀ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਪੂੰਜੀ ਮੰਦਰ ਨੂੰ ਸਮਝ ਲਿਆ। ਮੰਦਰ ਦਾ ਅਰਥ ਹੁੰਦਾ ਘਰ, ਮੰਦਰ ਮਿੱਟੀ, ਮਿੱਟੀ ਦੇ ਮੰਦਰਾਂ ਨੂੰ। ਮੰਦਰ ਮਿੱਟੀ ਸੰਦੜੇ, ਸੰਦੜੇ ਦਾ ਮਤਲਬ ਸੰਦ, ਜਿਹੜੀਆਂ ਸਹੂਲਤਾਂ ਪਹਿਲਾਂ ਆਪਾਂ ਸ਼ਬਦ ਵਰਤਦੇ ਸੀ ਸੰਦ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀ, ਆ ਪੱਥਰ ਦੇ ਮੰਦਰ ਮਿੱਟੀ ਘਰ, ਜਿਹੜੇ ਹੋਰ ਸੰਦ ਸਮਾਨ ਨੇ ਅੱਜ ਦੇ ਸਮੇਂ ਵਿੱਚ, ਫਰਿੱਜਾਂ, ਟੀਵੀ, ਏਸੀ, ਇਹ ਸਾਰੀਆਂ ਚੀਜ਼ਾਂ ਆ ਗਈਆਂ, ਮਖਮਲੀ ਸੇਜਾਂ, ਬੈੱਡ ਆ ਗਏ। ਆਖਿਆ ਮੈਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੀ ਪੂੰਜੀ ਸਮਝਿਆ ਹੋਇਆ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋਂ ਇੰਨੀ ਟੋਲੀ ਭੁੱਲ ਗਸ, ਤੇ ਸਕੰਤ ਨਾ ਬੈਠੀ ਪਾਸ ਜੀਓ। ਵੀ ਉਹ ਜਿਹੜਾ ਕੰਤ ਸੀ ਉਹਦੇ ਮੈਂ ਕੋਲ ਨਹੀਂ ਬੈਠੀ। ਤੋ ਗੁਰੂ ਕਿਰਪਾ ਕਰੇ ਅਸੀਂ ਉਹ ਕੰਤ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀਏ। ਠੀਕ ਹੈ, ਪਦਾਰਥ ਦੀ ਆਪਣੀ ਅਹਿਮੀਅਤ ਹੈ, ਪਰ ਉਹ ਦਾਤਾ ਵੱਡਾ ਹੈ। ਤੋ ਗੁਰੂ ਕਿਰਪਾ ਕਰੇ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜਵਾਬ ਸੰਗਤਾਂ ਦੇ ਨਾਲ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਿੰਘਾਸਨਾਂ 'ਤੇ ਬਿਰਾਜਮਾਨ ਹੋ ਕਰਕੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਬੜੇ ਪ੍ਰੇਮ ਉਤਸ਼ਾਹ ਨਾਲ ਬੈਠ ਕੇ ਸਰਵਣ ਕਰਦੇ ਹੋ। ਸਤਿਗੁਰੂ ਸਭਨਾਂ ਨੂੰ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ ਕੇ ਨਿਵਾਜਨ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ, ਸੇਵਾ ਨਿਭਾਉਣਗੇ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ। ਇਹ ਜਥਾ ਕੱਲ੍ਹ ਸ਼ਾਮ ਸਾਡੇ ਪਾਸ ਪਹੁੰਚਿਆ ਹੈ। ਆਉਣ ਵਾਲੇ ਸਮਾਂ ਆਪ ਸੰਗਤਾਂ ਦੀ ਗੁਰਬਾਣੀ ਸ਼ਬਦ ਕੀਰਤਨ ਦੁਆਰਾ ਸੇਵਾ ਕਰਨਗੇ। ਆਪ ਜੀ ਨੇ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਪ੍ਰਕਿਰਿਆ ਹੈ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਤੋਂ ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਕੀਰਤਨ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਹੋਦਾਸਰਿਆਂ ਵੱਲੋਂ ਇਤਨੀ ਹਾਜ਼ਰੀ ਪ੍ਰਵਾਨ ਕਰਨਾ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਆਓ ਹੁਣ ਭਾਈ ਸਾਹਿਬ ਜੀ ਉਹਨਾਂ ਪਾਸੋਂ ਗੁਰਮੁਖ ਵਿਚਾਰਾ ਸਰਵਣ ਕਰੀਏ ਜੀ। ਦਾਸਰਿਆਂ ਵੱਲੋਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਾਣ ਵਾਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਵਾਹਿਗੁਰੂ ਜੀ ਗੌੜੀ ਰੇ ਮਨ ਤੇਰੋ ਕੋਈ ਨਹੀਂ ਖਿੰਚ ਲਏ ਜਿਨ ਭਾਰ ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ ਰਾਮ ਰਸ ਪਿਆਰੇ

ਸਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਤਿੰਨਾਂ ਦੇ ਕੀਰਤਨ ਗੁਰੂ ਕਰਕੇ ਜਥੇ ਪਾਸੋਂ ਸਰਵਣ ਕਰ ਰਹੇ ਸੀ। ਆਓ ਸਮਾਂ ਹੈ ਲੜੀਵਾਰ ਚੱਲ ਰਹੀ ਗੁਰਬਾਣੀ ਦੀ ਕਥਾ ਵਿਚਾਰ ਦਾ। ਸਾਧ ਸੰਗਤ ਜਿੰਨੇ ਸਰੀਰ ਆਪ ਜੁੜ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਰਾਗ ਗੌੜੀ ਵਿੱਚ ਭਗਤ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 337 ਦੇ ਉੱਤੇ ਸੁਭਾਇਮਾਨ ਹੈ। ਰਾਗ ਗੌੜੀ ਭਗਤਾਂ ਕੀ ਬਾਣੀ ਦੇ ਹੇਠ ਇਹ ਸਾਰੀ ਭਗਤ ਬਾਣੀ ਦੇ ਸ਼ਬਦ ਚੱਲ ਰਹੇ ਨੇ ਤੇ ਭਗਤ ਕਬੀਰ ਸਾਹਿਬ ਨੇ ਇਸ ਪਾਵਨ ਸ਼ਬਦ ਵਿੱਚ ਜੋ ਰਹਾਉ ਵਾਲੀ ਪੰਕਤੀ ਹੈ ਉਹਦੇ ਵਿੱਚ ਵਿਚਾਰ ਅੰਕਿਤ ਕੀਤੇ ਨੇ। ਰਾਮ ਰਸ ਪੀਆ ਰੇ ਜਿਹ ਰਸ ਵਿਸਰ ਗਏ ਰਸ ਔਰ। ਮਹਾਰਾਜ ਕਹਿੰਦੇ ਨੇ ਜਿਨ੍ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰਸ ਪੀਤਾ ਹੈ ਉਸ ਰਸ ਦੀ ਬਰਕਤ ਨਾਲ ਜਿਹੜੇ ਹੋਰ ਰਸ ਕਸ ਨੇ, ਜਿਹੜੇ ਮਾੜੇ ਚਸਕੇ ਨੇ, ਫਿਰ ਉਹ ਵਿਸਰ ਜਾਂਦੇ ਨੇ, ਉਹਨਾਂ ਦਾ ਸਵਾਦ ਫਿੱਕਾ ਪੈ ਜਾਂਦਾ ਹੈ। ਵੈਸੇ ਮਨੁੱਖੀ ਸੁਭਾਅ ਨੂੰ ਕਈ ਰਸ ਚਿੰਬੜੇ ਨੇ ਤੇ ਰਸਾਂ ਦਾ ਬੰਦੀ ਦੀ ਜ਼ਿੰਦਗੀ ਦੇ ਨਾਲ ਬੜਾ ਇੱਕ ਡੂੰਘਾ ਸੰਬੰਧ ਵੀ ਹੈ। ਨੌ ਕੁ ਰਸ ਮਹਾਰਾਜ ਨੇ ਬਾਣੀ ਦੇ ਵਿੱਚ ਗਿਣੇ ਨੇ ਜਿਹੜੇ ਬੰਦੇ ਨੂੰ ਆਮ ਹੁੰਦੇ ਨੇ। ਮਹਾਰਾਜ ਦਾ ਸ਼੍ਰੀ ਰਾਗ ਵਿੱਚ ਇੱਕ ਬਚਨ ਹੈ, ਉੱਥੇ ਸਤਿਗੁਰੂ ਕਹਿੰਦੇ ਨੇ ਰਸ ਸੋਇਨਾ ਰਸ ਰੂਪਾ ਕਾਮਣ। ਰਸ ਹੈ ਬੰਦੇ ਨੂੰ ਸੋਨੇ ਦਾ, ਮਹਿੰਗੀ ਧਾਤੂ ਹੈ, ਹਰ ਬੰਦਾ ਉੱਧਰ ਨੂੰ ਭੱਜਦਾ ਵੀ ਹੈ। ਸ਼ਿੰਗਾਰ ਦੇ ਲਈ ਬੰਦਾ ਸੋਨੇ ਨੂੰ ਆਪਣੇ ਤਨ ਉੱਤੇ ਪਹਿਨਦਾ ਵੀ ਹੈ ਤੇ ਬੜੀ ਵੱਡੀ ਮਾਤਰਾ ਵਿੱਚ ਲੋਕ ਪਹਿਲਾਂ ਵੀ ਪਹਿਨਦੇ ਸਨ। ਅੱਜ ਵੀ ਆਪਾਂ ਆਮ ਵੇਖਦੇ ਹਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂ ਸਮਾਜ ਵਿੱਚ ਜਦੋਂ ਆਪਾਂ ਵਿਚਰਦੇ ਹਾਂ ਤੇ ਕਈ ਲੋਕ ਬਹੁਤ ਸਾਰਾ ਸੋਨਾ ਸਿਰ ਉੱਤੇ, ਗਲਾਂ ਵਿੱਚ, ਪੈਰਾਂ ਵਿੱਚ ਉਹ ਆਪਣੇ ਤਨ ਉੱਤੇ ਪਹਿਨਦੇ ਹਨ ਤੇ ਸੋਨਾ ਪਹਿਨਣ ਦਾ ਬੰਦੇ ਨੂੰ ਇੱਕ ਚਸਕਾ ਵੀ ਹੈ, ਇਹ ਵੀ ਇੱਕ ਰਸ ਹੈ। ਤੋ ਮਹਾਰਾਜ ਨੇ ਆਖਿਆ ਰਸ ਹੈ ਬੰਦੇ ਨੂੰ ਸੋਨੇ ਦਾ। ਦੁਨੀਆਂ ਦਾ ਇੱਕ ਧਾਤੂ ਹੀ ਹੈ ਨਾ ਜਿਹਦੀ ਕੀਮਤ ਤੈਅ ਕਰ ਦਿੱਤੀ ਗਈ। ਰਸ ਸੋਇਨਾ ਰਸ ਰੂਪਾ, ਰੂਪਾ ਦਾ ਅਰਥ ਹੈ ਚਾਂਦੀ। ਜਿਹੜੇ ਸੋਨੇ ਤੋਂ ਥੱਲੇ ਥੋੜੇ ਜਿਹੇ ਨੇ ਉਹ ਚਾਂਦੀ ਨੂੰ ਪਹਿਨਦੇ ਨੇ। ਖਾਸ ਕਰਕੇ ਹਿੰਦੁਸਤਾਨ ਵਿੱਚ ਬਹੁਤ ਸਾਰੇ ਕਬੀਲੇ ਨੇ ਜਿਨ੍ਹਾਂ ਨੂੰ ਆਮ ਆਪਾਂ ਗੱਡੀਆਂ ਵਾਲੇ ਵੀ ਕਹਿ ਦਿੰਦੇ ਹਾਂ। ਉਹਨਾਂ ਦੇ ਕੋਲ ਚਾਂਦੀ ਦੇ ਗਹਿਣੇ ਉਹਨਾਂ ਦੀਆਂ ਔਰਤਾਂ ਬਹੁਤ ਪਹਿਨਦੀਆਂ ਨੇ, ਬੰਦੇ ਪਹਿਨਦੇ ਨੇ। ਮਹਾਰਾਜ ਨੇ ਆਖਿਆ ਕਿੰਨੇ ਰਸ ਬੰਦੇ ਨੂੰ ਚਿੰਬੜੇ ਹੋਏ ਨੇ ਜਿਨ੍ਹਾਂ ਤੋਂ ਬਿਨਾਂ ਉਹਨੂੰ ਲੱਗਦਾ ਵੀ ਗੁਜ਼ਾਰਾ ਨਹੀਂ ਹੈ। ਠੀਕ ਹੈ, ਇਹ ਵੀ ਰਸ ਨੇ ਜ਼ਿੰਦਗੀ ਦੇ, ਪਰ ਜਿਹੜਾ ਇੱਕ ਸਭ ਤੋਂ ਉੱਤਮ ਰਸ ਹੈ ਉਹ ਕੀ ਹੈ? ਉਹ ਹੈ ਰੱਬ ਦਾ ਨਾਮ। ਜਿੱਦਾਂ ਬੰਦੇ ਨੂੰ ਬਾਕੀ ਚੀਜ਼ਾਂ ਦਾ ਜੀਵਨ ਵਿੱਚ ਰਸ ਹੈ, ਇੱਦਾਂ ਰੱਬ ਦੇ ਨਾਮ ਦਾ ਰਸ ਨਹੀਂ ਹੈ। ਜਦੋਂ ਰੱਬ ਦੇ ਨਾਮ ਦਾ ਰਸ ਨਾ ਹੋਵੇ ਫਿਰ ਇਹ ਰਸ ਵੀ ਫਿੱਕੇ ਪੈਂਦੇ ਨੇ। ਜੇ ਰੱਬੀ ਨਾਮ ਦਾ ਰਸ ਹੈ ਫਿਰ ਇਹ ਰਸ ਵੀ ਸਕਾਰਥਾ ਨੇ, ਸੱਚੇ ਨੇ। ਤੋ ਮਹਾਰਾਜ ਆਸਾ ਕੀ ਵਾਰ ਵਿੱਚ ਇੱਕ ਬੜਾ ਪਿਆਰਾ ਖਿਆਲ ਦਿੰਦੇ ਨੇ। ਉੱਥੇ ਕਹਿੰਦੇ ਨੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ,
संसार कूड़ मंडप कूड़ माड़ी कूड़ बैसनहार कूड़ मियां कूड़ बीबी खा पोए खार कूड़ कूड़े नेह लगा विसरिया करतार। महाराज ने आख्या कूड़ दे विच बंदे दा जिन्ना नेह है वो उदों पैदा होया जदों करतार विसरिया जदों रब विसरिया। जे रब चेते विच होवे फिर दुनिया दा कोई भी रस माड़ा नहीं, जे रब भुला दिता है तो फिर ये रस बंदे लई जहर बन जांदे ने। तो सतगुरु बाणी विच बड़िया बख्शां करदे ने, महाराज कहिंदे ने तिनका खादा पैदा माया सब पवित है जो नाम हर राते। आख्या उन्हां दा खादा होया पहनिया होया सारा कुछ पवित्र है। तिनका खादा, खादा मतलब जो बंदा खांदा है, पैदा जो बंदा पहनदा है। तिनका खादा पैदा उन्हां दी माया सब पवित है। किन्हां दी? महाराज ने आख्या जो नाम हर राते, जिहड़े उहदे नाम विच रत्ते पए ने उन्हां दा खादा भी पवित्र, उन्हां दी माया भी पवित्र, उन्हां दा पहनिया भी पवित्र। तो जिन्हां ने उहदे नाम नूं जीवन विचों विसारिया है फिर उन्हां दी कोई चीज पवित्र नहीं है, वह सब कूड़ है। उत्थे फिर बाबा जी कहिंदे ने कूड़ राजा कूड़ प्रजा कूड़ सब संसार। तो ये तय करती है गल कि तुहाडे कोल रब्बी नाम का रस भी है कि नहीं है। तो रस का अर्थ चस्का होंदा है जिहड़ी भी चीज का पै जावे बंदे नूं। तो महाराज ने मोटे मोटे चस्के गिणे ने श्री राग विच, उन्हां आख्या रस सोयना रस रूपा, रूपा मतलब चांदी, रस सोयना रस रूपा कामण, कामण कहिंदे ने तीवी नूं औरत नूं। ਕਿੱਦਾਂ ਬੰਦੇ ਨੂੰ ਹੁੰਦਾ ਹੈ ਵੀ ਮੈਂ, ਮੇਰਾ ਪਰਿਵਾਰ ਹੈ, ਮੇਰਾ ਘਰ ਹੈ, ਮੇਰੇ ਬੱਚੇ ਨੇ, ਮੇਰੀ ਤੀਵੀਂ ਹੈ, ਔਰਤ ਹੈ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਜਿਹਨੂੰ ਆਪਾਂ ਸੁਗੰਧੀਆਂ ਕਹਿੰਦੇ ਹਾਂ। ਬੰਦਾ ਘਰੋਂ ਨਿਕਲਦਾ ਹੈ ਤਾਂ ਉੱਤੇ ਸੁਗੰਧੀ ਛਿੜਕ ਕੇ ਨਿਕਲਦਾ ਹੈ। ਪਹਿਲਾਂ ਸੁਗੰਧੀਆਂ ਬਹੁਤ ਘੱਟ ਹੁੰਦੀਆਂ ਸੀ, ਹੁਣ ਤਾਂ ਸਾਬਣ ਸੁਗੰਧੀਆਂ ਵਾਲੇ ਆ ਗਏ, ਕਰੀਮਾਂ ਸੁਗੰਧੀਆਂ ਵਾਲੀਆਂ ਆ ਗਈਆਂ। ਹੁਣ ਤੇ ਸੁਗੰਧੀਆਂ ਦਾ ਅੰਤ ਹੀ ਕੋਈ ਨਹੀਂ ਹੈ। ਸਵੇਰ ਦੀ ਸੁਗੰਧੀ ਵੱਖਰੀ ਹੈ, ਦੁਪਹਿਰ ਦੀ ਵੱਖਰੀ ਹੈ, ਸ਼ਾਮ ਦੀ ਵੱਖਰੀ ਹੈ, ਤਨ ਉੱਤੇ ਮਾਰਨ ਵਾਲੀ ਵੱਖਰੀ ਹੈ, ਕੱਪੜਿਆਂ ਉੱਤੇ ਲਾਉਣ ਵਾਲੀ ਵੱਖਰੀ ਹੈ, ਫ੍ਰੈਗਨੈਂਸ ਜਿਹਨੂੰ ਆਪਾਂ ਕਹਿੰਦੇ। ਤੋ ਬੰਦਾ ਵਨ ਸਵੰਨੀਆਂ ਸੁਗੰਧੀਆਂ ਲਾ ਕੇ ਘਰ ਚੋਂ ਨਿਕਲਦਾ, ਰਸ ਹੀ ਹੈ ਨਾ, ਚਸਕਾ ਹੈ, ਭੁੱਲਦਾ ਨਹੀਂ ਕਦੀ ਵੀ, ਚਲੋ ਠੀਕ ਹੈ। ਪਰ ਆਖਿਆ ਰੱਬ ਦਾ ਨਾਮ ਭੁੱਲ ਜਾਂਦਾ। ਹੁਣ ਰੱਬੀ ਨਾਮ ਨੇ ਜੀਵਨ ਵਿੱਚ ਸੁਗੰਧੀ ਪੈਦਾ ਕਰਨੀ ਸੀ, ਜ਼ਿੰਦਗੀ ਵਿੱਚ ਸੁਗੰਧੀ ਪੈਦਾ ਕਰਨੀ ਸੀ। ਹੋ ਸਕਦਾ ਹੈ ਵੀ ਕੋਈ ਬੰਦਾ ਬਾਹਰੀ ਤੌਰ ਉੱਤੇ ਜਿਹਨੂੰ ਸੁਗੰਧੀਆਂ ਦਾ ਬਹੁਤ ਰਸ ਹੈ, ਚਸਕਾ ਹੈ। ਰਸ ਪਤਾ ਕਿਹੜੀ ਚੀਜ਼ ਬਣਦੀ ਹੈ? ਜਦੋਂ ਤੁਸੀਂ ਕਿਸੇ ਚੀਜ਼ ਨੂੰ ਆਪਣੇ ਜੀਵਨ ਦਾ ਇੰਨਾ ਆਧਾਰ ਬਣਾ ਲੈਂਦੇ ਹੋ ਵੀ ਤੁਹਾਨੂੰ ਲੱਗਦਾ ਇਹ ਤੋਂ ਬਿਨਾਂ ਨੂੰ ਗੁਜ਼ਾਰਾ ਨਹੀਂ, ਉਹ ਚੀਜ਼ ਰਸ ਹੋ ਜਾਂਦੀ। ਜਿਹੜੀ ਚੀਜ਼ ਵਿੱਚ ਤੁਸੀਂ ਇੰਨਾ ਡੂੰਘੇ ਨਹੀਂ ਨਾ ਖੋਵੇ ਉਹ ਚੀਜ਼ ਰਸ ਨਹੀਂ ਹੁੰਦੀ। ਤੁਸੀਂ ਤਨ ਉੱਤੇ ਸੁਗੰਧੀ ਲਾਉਂਦੇ ਹੋ, ਬੜੀ ਨੋਰਮਲ ਜੀ ਗੱਲ ਹੈ, ਸਾਰੇ ਹੀ ਲਾਉਂਦੇ ਨੇ, ਲਾਉਣੀ ਚਾਹੀਦੀ ਵੀ ਹੈ ਤਾਂ ਕਿ ਬਦਬੂ ਨਾ ਆਵੇ। ਪਰ ਜੇ ਉਸ ਸੁਗੰਧੀ ਦੇ ਨਾਲ ਤੁਸੀਂ ਵਿਕਾਰ ਨੂੰ ਜੋੜ ਲਿਆ ਹੈ ਤੇ ਉਹ ਚੀਜ਼ ਗਲਤ ਹੋ ਗਈ। ਰੱਬ ਦੇ ਨਾਮ ਨੂੰ ਜੋੜੋ ਤੇ ਫਿਰ ਤਾਂ ਠੀਕ ਹੈ। ਜੇ ਉਸ ਸੁਗੰਧੀ ਦੇ ਨਾਲ ਜਿਹੜਾ ਹੈ ਤੁਸੀਂ ਆਲਾ ਦੁਆਲਾ ਤੇ ਮਹਿਕਾ ਦਿੱਤਾ ਹੈ ਪਰ ਅੰਦਰੋਂ ਬੰਦਾ ਸੜਾਂਦ ਮਾਰ ਰਿਹਾ ਹੈ, ਹੁਣ ਚਸਕਾ ਹੈ ਸੁਗੰਧੀ ਦਾ, ਬੰਦਾ ਭਾਵੇਂ ਘਰੋਂ ਝਗੜ ਕੇ ਹੀ ਨਿਕਲਿਆ ਹੋਵੇ, ਬਦਬੂ ਖਿਲਾਰਦਾ ਹੀ ਨਿਕਲਿਆ ਹੋਵੇ, ਪਰ ਤਨ ਉੱਤੇ ਸੁਗੰਧੀ ਲਾਉਣੀ ਬੜੀ ਜ਼ਰੂਰੀ ਹੈ, ਭੁੱਲਦਾ ਨਹੀਂ। ਤੋ ਮਹਾਰਾਜ ਨੇ ਆਖਿਆ ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਕਿੰਨੇ ਰਸ ਨੇ? ਰਸ ਘੋੜੇ, ਰਸ ਸੇਜਾ ਘੋੜਿਆਂ ਦਾ ਰਸ, ਗੱਡੀਆਂ ਅੱਜ ਦੇ ਸਮੇਂ ਦੇ ਘੋੜੇ ਹੀ ਨੇ,
ਅੱਜ ਵੀ ਉਹਨਾਂ ਦੀ ਤੁਲਨਾ ਇੱਦਾਂ ਹੀ ਕੀਤੀ ਜਾਂਦੀ ਹੈ, ਕਿੰਨੀ ਔਰਸ ਪਾਵਰ ਹੈ, ਕਿੰਨੇ ਘੋੜਿਆਂ ਜਿੰਨੀ ਇਹਦੇ ਵਿੱਚ ਤਾਕਤ ਹੈ। ਘੋੜੇ ਹੀ ਨੇ ਉਹ ਵੀ, ਹੁਣ ਗੱਡੀ ਹੋਣਾ ਕੋਈ ਮਾੜੀ ਗੱਲ ਥੋੜਾ ਹੈ। ਪਰ ਜੇ ਤੁਸੀਂ ਉਹਨੂੰ ਜੀਵਨ ਦਾ ਰਾਸ ਇੰਨਾ ਕੁ ਬਣਾ ਲਿਆ ਵੀ ਕੱਲ ਨੂੰ ਉਹ ਨਹੀਂ ਰਵੇਗੀ ਤੇ ਤੁਹਾਨੂੰ ਲੱਗਦਾ ਵੀ ਤੁਸੀਂ ਤੇ ਡਿਪਰੈਸਡ ਹੋ ਗਏ, ਪਰੇਸ਼ਾਨ ਹੋ ਗਏ, ਜੇ ਉਹ ਚੀਜ਼ਾਂ ਖੁੱਸ ਜਾਣ ਤੇ ਤੁਹਾਨੂੰ ਇਹ ਲੱਗਦਾ ਜਾਂ ਉਹਨਾਂ ਚੀਜ਼ਾਂ ਉੱਤੇ ਚੜ੍ਹ ਕੇ ਤੁਹਾਡੇ ਅੰਦਰ ਹਉਮੈ ਦਾ ਭਾਵ ਪੈਦਾ ਹੋ ਜਾਵੇ, ਗੱਡੀ ਹੈ, ਲੋਹਾ ਹੀ ਹੈ, ਬੰਦਾ ਥੋੜ੍ਹਾ ਹੈ ਕੋਈ, ਰੱਬ ਥੋੜ੍ਹਾ ਹੈ ਕੋਈ, ਆਖਿਆ ਚਸਕਾ ਹੈ ਬੰਦੇ ਨੂੰ, ਰਸ ਘੋੜੇ, ਰਸ ਸੇਜਾ, ਸੇਜਾ ਜਿਹਦੇ ਉੱਤੇ ਬੰਦਾ ਸੌਂਦਾ ਹੈ। ਹੁਣ ਆਮ ਬੰਦਾ ਕਹਿੰਦਾ ਮੇਰੀ ਸੇਜ ਬੜੀ ਮਹਿੰਗੀ ਹੈ, ਪਰ ਜੇ ਨੀਂਦ ਨਹੀਂ ਨਾ ਆਉਂਦੀ ਤੇ ਮਹਿੰਗੀਆਂ ਸੇਜਾਂ ਵੀ ਜਿਹੜੀਆਂ ਨੇ ਉਹ ਕੋਈ ਅਰਥ ਨਹੀਂ ਰੱਖਦੀਆਂ। ਜੇ ਪੁੰਜੇ ਪਿਆ ਕਿਸੇ ਨੂੰ ਨੀਂਦ ਆ ਜਾਵੇ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕਿੱਥੇ ਸੁੱਤਾਂ, ਤੁਸੀਂ ਵੇਖੋ ਉਹਦੇ ਨਾਲ ਦਾ ਦੁਨੀਆਂ ਉੱਤੇ ਉਹਦੇ ਨਾਲ ਦੀ ਸੇਜ ਹੈ ਕਿਸੇ ਦੀ। ਹੁਣ ਕਈ ਵਾਰ ਸੇਜਾਂ ਮਹਿੰਗੀਆਂ ਹੁੰਦੀਆਂ ਨੇ ਪਰ ਅੰਦਰ ਦੇ ਪਾਪ ਬੰਦੇ ਨੂੰ ਇੰਨਾ ਕੁ ਕਮਾਉਂਦੇ ਨੇ ਵੀ ਮਹਿੰਗੀਆਂ ਸੇਜਾਂ ਖਰੀਦੀਆਂ ਧੋਖਾ ਕਰਕੇ, ਠੱਗੀ ਕਰਕੇ, ਬੇਈਮਾਨੀ ਕਰਕੇ, ਪਰ ਉਹਨਾਂ ਮਹਿੰਗੀਆਂ ਸੇਜਾਂ ਤੇ ਨੀਂਦ ਤੇ ਆਈ ਨਹੀਂ ਰਹੀ, ਸਾਰੀ ਰਾਤ ਪਾਸੇ ਵੱਟਦੇ ਲੰਘ ਗਈ। ਤਾਂ ਹੀ ਤੇ ਮਹਾਰਾਜ ਕਹਿੰਦੇ ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਆਰਾਮ। ਉਦਾਂ ਤੇ ਕਮਾਈ ਦੇ ਤੇ ਸਾਰੇ ਬੇਲੀ ਨੇ, ਜਦੋਂ ਤੁਸੀਂ ਧਨ ਪਾਪ ਦੀ ਕਮਾਈ ਦਾ ਘਰ ਵਿੱਚ ਲੈ ਕੇ ਆਓਗੇ, ਪੁੱਤਰ ਵੀ ਬੇਲੀ ਹੈ, ਕਹਿੰਦਾ ਮੈਨੂੰ ਵੀ ਦਿਓ ਫਾਦਰ ਸਾਹਿਬ, ਪਾਪਾ ਜੀ, ਪਤਨੀ ਵੀ ਕਹਿੰਦੀ ਹੈ, ਭੈਣ ਭਰਾ ਵੀ ਕਹਿੰਦੇ ਨੇ, ਪਰ ਜਦੋਂ ਰਾਤ ਨੂੰ ਮੰਜੇ ਉੱਤੇ ਡਿੱਗਣਾ ਹੈ, ਸੌਣਾ ਹੈ ਤੇ ਉਹਦਾ ਹਿਸਾਬ ਕਿਤਾਬ ਤੇ ਤੁਹਾਨੂੰ ਇਕੱਲਿਆਂ ਨੂੰ ਦੇਣਾ ਪੈਣਾ, ਇਹਨਾਂ ਉੱਥੇ ਥੋੜ੍ਹਾ ਉਹਨਾਂ ਆਉਣਾ। ਜਦੋਂ ਤੁਹਾਨੂੰ ਨੀਂਦ ਨਹੀਂ ਆਉਣੀ ਤੇ ਉਹਦਾ ਹਿਸਾਬ ਤੇ ਤੁਹਾਡਾ ਇਕੱਲਿਆਂ ਦਾ ਹੀ ਹੈ ਨਾ, ਉਹਦਾ ਤੇ ਹੋਰ ਕਿਸੇ ਦਾ ਨਹੀਂ। ਉਹਨਾਂ ਨੇ ਤੇ ਆਖਿਆ ਧਨ ਨਹੀਂ ਆਇਆ, ਕੋਈ ਗੱਲ ਨਹੀਂ। ਤੋ ਮਹਾਰਾਜ ਕਹਿੰਦੇ ਨੇ ਰਸ ਹੈ ਬੰਦੇ ਨੂੰ ਸੇਜਾ ਦਾ, ਰਸ ਘੋੜੇ, ਰਸ ਸੇਜਾ, ਮੰਦਰ, ਮੰਦਰ ਮਤਲਬ ਘਰ, ਮੇਰਾ ਘਰ ਬੜਾ ਸੋਹਣਾ ਹੈ, ਭਾਵੇਂ ਸਾਰੀ ਦਿਹਾੜੀ ਕਲੇਸ਼ ਹੀ ਰਹਿੰਦਾ ਹੋਵੇ ਅੰਦਰ, ਸਵੇਰ ਤੋਂ ਲੈ ਕੇ ਸ਼ਾਮ ਤਾਈਂ ਤੇ ਸ਼ਾਮ ਤੋਂ ਲੈ ਕੇ ਰਾਤ ਸੌਣ ਤੱਕ ਤੇ ਉੱਠਣ ਤੱਕ ਭਾਵੇਂ ਕਲੇਸ਼ ਵਿੱਚ ਹੀ ਜੀਵਨ ਬਤੀਤ ਕਰਦਾ ਹੋਵੇ, ਪਰ ਬਾਹਰੋਂ ਇੱਕ ਫੁੱਲਿਆ ਜਿਹਾ ਰਹਿੰਦਾ ਵੀ ਘਰ ਬੜਾ ਟੌਪ ਦਾ ਬਣਾਇਆ ਮੈਂ। ਮੈਂ ਤੇ ਕਦੀ ਮਹਿਸੂਸ ਕਰਦਾ ਸੀ, ਵੈਸੇ ਸਾਡਾ ਇਹ ਕਲਚਰ ਤੇ ਨਹੀਂ ਸੀ, ਅਸੀਂ ਗੋਰਿਆਂ ਦੀ ਨਿਆਈ ਚੀਜ਼ਾਂ ਅਡਾਪਟ ਕਰ ਲਈਆਂ, ਇੱਕੋ ਵਿਹੜਾ, ਇੱਕੋ ਸਾਂਝੀ ਥਾਂ ਜਿੱਥੇ ਬੈਠ ਕੇ ਪਰਿਵਾਰ ਨੇ, ਟੱਬਰ ਨੇ ਬਹਿਣਾ। ਹੁਣ ਤੇ ਜੰਮਦੇ ਬੱਚੇ ਦਾ ਵੀ ਰੂਮ ਅੱਡ ਹੁੰਦਾ, ਜਿਹੜੀ ਸੈਪਰੇਸ਼ਨ ਵਾਲੀ ਬਿਰਤੀ ਹੈ ਉਹ ਤੇ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਹੀ ਸ਼ੁਰੂ ਹੋ ਗਈ। ਮੈਂ ਸਮਝ ਸਕਦਾ ਵੀ ਇੱਧਰ ਜਿਹਨੂੰ ਆਪਾਂ ਮਜਬੂਰੀਆਂ ਕਹਿੰਦੇ ਉਹਦਾ ਕਰਕੇ ਹੈ, ਪਰ ਚਲੋ ਵੀ ਸਾਨੂੰ ਥੋੜਾ ਜਿਹਾ ਇਹਦੇ ਬਾਰੇ ਧਿਆਨ ਵੀ ਜ਼ਰੂਰ ਦੇਣਾ ਚਾਹੀਦਾ। ਤਾਂ ਮਹਾਰਾਜ ਨੇ ਆਖਿਆ ਰਸ ਹੈ ਮੰਦਰ ਦਾ, ਘਰ ਦਾ, ਮੰਦਰ ਦਾ ਮਤਲਬ ਕੀ ਹੈ, ਘਰ, ਰਸ ਘੋੜੇ, ਰਸ ਸੇਜਾ, ਮੰਦਰ, ਰਸ ਮਿੱਠਾ, ਮਿੱਠੇ ਦਾ ਰਸ ਹੈ। ਡਾਕਟਰ ਨੇ ਕਹਿ ਦਿੱਤਾ ਵੀ ਸ਼ੂਗਰ ਹੋ ਗਈ ਹੈ ਬਾਪੂ, ਬੇਬੇ ਹੁਣ ਬਸ ਕਰ, ਅਜੇ ਵੀ ਰਸ ਹੈ, ਚਸਕੇ ਨੇ, ਹੁਣ ਉਹਦਾ ਕੀ ਕਰੀਏ, ਮਿੱਠੇ ਦਾ ਰਸ ਹੈ। ਆਖਿਆ ਰਸ ਘੋੜੇ, ਰਸ ਸੇਜਾ, ਮੰਦਰ, ਰਸ ਮਿੱਠਾ, ਰਸ ਮਾਸ, ਮਾਸ ਦਾ ਰਸ ਹੈ। ਤੋ ਮਹਾਰਾਜ ਕਹਿੰਦੇ ਇਤੇ ਰਸ ਸਰੀਰ ਕੇ, ਸਾਰੇ ਰਸ ਕਿਹਦੇ ਨਾਲ ਰਿਲੇਟਡ ਨੇ, ਬੰਦੇ ਦੇ ਸਰੀਰ ਦੇ ਨਾਲ। ਪਰ ਇੱਕ ਰਸ ਸੀ ਜਿਹੜਾ ਬੜਾ ਅਹਿਮ ਸੀ, ਉਹ ਚਾਹੀਦਾ ਸੀ ਮਨੁੱਖ ਦੀ ਆਤਮਾ ਨੂੰ, ਮਨੁੱਖ ਦੇ ਅੰਦਰ ਨੂੰ, ਕਿਉਂਕਿ ਜਿਹੜੀ ਆਤਮਾ ਹੈ, ਆਤਮਾ ਇਨ ਦੀ ਸੈਂਸ ਵੀ ਜੋ ਸਾਡੇ ਅੰਦਰ ਦਾ ਜਿਹੜਾ ਆਸਰਾ ਹੈ, ਆਤਮਾ ਦੇ ਅਰਥ ਇਹ ਨਾ ਲਿਓ ਵੀ ਜਿਵੇਂ ਕੋਈ ਮਰਨ ਤੋਂ ਬਾਅਦ ਇੱਦਾਂ ਵਿੱਚੋਂ ਨਿਕਲ ਕੇ ਜਾਂਦੀ ਹੈ, ਇੱਦਾਂ ਕੁਝ ਨਹੀਂ ਹੈ। ਵੀ ਮੇਰੇ ਅੰਦਰ ਨੂੰ ਇੱਕ ਚੀਜ਼ ਚਾਹੀਦੀ ਸੀ, ਇੱਕ ਰਸ ਉਹਨੂੰ ਵੀ ਚਾਹੀਦਾ ਸੀ। ਹੁਣ ਜਿਹੜੇ ਬਾਹਰ ਦੇ ਰਸ ਨੇ ਇਹਨਾਂ ਅੰਦਰ ਅਸਰ ਪਾਇਆ, ਮਾੜਾ ਅਸਰ ਪਾਇਆ, ਸਰੀਰਾਂ ਦੇ ਰਸ ਨੇ, ਸਰੀਰ ਨਾਲ ਰਿਲੇਟਡ ਨੇ। ਇੱਕ ਉਹ ਰਸ ਹੈ ਜਿਹੜਾ ਆਤਮਾ ਦੀ ਖੁਰਾਕ ਹੈ, ਅੰਦਰ ਦੀ ਖੁਰਾਕ ਹੈ, ਮਹਾਰਾਜ ਆਖਿਆ ਉਹਨੂੰ ਧਾਰਨ ਨਹੀਂ ਕੀਤਾ। ਇਹ ਤੇ ਰਸ ਸਰੀਰ ਕੇ ਕਹਿ ਘੱਟ ਨਾਮ,
निवास किथे है, रब दे नाम दा निवास उहदा टिकाणा किथे है, उह रस किथे है। तो भगत कबीर साहब ने अज बख्शिश कीती, उन्हें आख्या राम रस पियारे। जदों दा मैं राम दा रस पीता, इहनू शेख फरीद साहब ने अपने श्लोकां विच कहा सी, फरीदा शक्कर खंड निवात गुड़, माखियो माझा दुध। उन्होंने जिन्नियां कु मिठियां चीजां उन्होंने वेले अवेलेबल सी सारियां गिण दित्तियां, दुध शहद घ्यो शक्कर गुड़ जो भी सी। आख्या सबे वस्तु मिठियां, सारियां चीजें मिठियां ने आपो अपनी थां उत्ते। सबे वस्तु मिठियां रब ना पुजन तुद। हे रब जी, पर तुहाडी विचार दे तुल ये चीजा मिठियां नहीं हैगियां। दुनिया दियां चीजा मिठियां ने पर अखीर उत्ते ये कौड़ियां हो जांदियां ने। मिठा करके खाया कौड़ा उपजया साद, स्वाद कौड़ा निकलिया, मिठा करके चीजा वस्तां नूं भोगिया। तो कबीर साहब हुण बख्शिश करदे ने, उन्होंने आख्या मैं ते रब्बी नाम दा रस पीता है, जहर दा नहीं। राम रस पियारे, जिह रस जिस रस दे द्वारा बिसर गए रस और, हुण होर रस मेरे विसर गए, हुण होर चस्का कोई नहीं रहा, हुण ये नहीं रहा भी ये मिलेगा ते जीवांगा, ये चलिया गया ते खत्म हो जावांगा, इदां दा कोई रस नहीं है। मिल गया तां वी वाह भला, ना मिलिया तां वी वाह भला, क्योंकि अपने जीवन दे रस उहनूं नहीं ना बनाया, उस चीज़ नूं नहीं बनाया। पहला वचन बाबा कबीर साहब मन नूं मुखातिब होंदे ने, कहिंदे रे मन तेरो कोई नहीं, हे मेरे मन तेरा कोई नहीं हैगा, कोई नहीं। खिंच ले जिन भार, जिहड़ा तेरा भार खिंच लवे। हुण जिहड़ा भार बंदे दे मन उत्ते पैंदा कोई खिंच थोड़ा सकदा, जिहड़ा बोझ कई वारां अपराध करके गुनाह करके बंदे दे मन उत्ते कोई वंडा सकदा है, वह कोई नहीं वंडा सकदा। शरीरां दा बोझ तो जरूर हुंदा है, भी तुसीं पंड चुकी है सिर उत्ते ते कोई आके लिया दी मैनू चुका दे, भार वंडिया गया। पर गुनाहां दा भार, मन दा बोझ जिहड़ा है, दुनिया दा कोई बंदा नहीं जी वंडा सकदा, वह तुहानू आप ही नजिठना पैणा उहदे नाल। हाँ, मन उत्ते बोझ जिन्ने बंदा चढ़ाउंदा चढ़ाउंदिआं चढ़ाउंदा जरूर दूजिआं करके है। मन उत्ते बोझ चढ़ाया काहदे करके, धोखा कीता बेईमानी कीती काहदे करके, पुत्र करके पत्नी करके, भी चढ़ाया दूजे करके है, चढ़ाया शरीर दे चस्कियां करके है। पर हुण मन दा बोझ जिहड़ा है वह दूजे नहीं लै सकते, वह सानू आप ही भुगतना पैना। तो महाराज बाणी विच बड़ियां ऐसियां बख्शियां करदे ने, उन्होंने आख्या भी बंदा जिहड़ा है वह बहुत सारा भार वजन अपने आप उत्ते चुकदा है। वैसे हर बंदे दी वजन चुकन दी कोई कपैसिटी हुंदी है, कोई 50 किलो चुक सकदा, कोई 70 किलो, कोई 150 किलो भी चुक सकदा, कोई 200 किलो चुक सकदा। पर मन उत्ते वजन बहुत ज्यादा है, मन उत्ते भार बहुत ज्यादा है, ये पापां दा बोझ चुकी जा रहा। तो वह जिहड़ा मन दा भार है उहनूं कोई नहीं वंडावेगा। जिवें बंदे दी धौण उत्ते कोई भार होवे ते धौण टुटण दी कगार दे उत्ते आवे ते कोई भी आले दुआले ना होवे जिहड़ा हुण सिर दे उत्तों उस पंड नूं लवा सके, टुटेगी तौण।
ਇਦਾਂ ਹੀ ਮਹਾਰਾਜ ਕਹਿੰਦੇ ਨੇ ਬੰਦਾ ਕਿਸੇ ਦੇ ਵਸ ਪਿਆ ਹੋਇਆ ਬੋਝ ਆਪਣੇ ਮਨ ਉੱਤੇ ਢਾਉਂਦਾ ਹੈ ਵੀ ਏਦਾਂ ਦੀ ਖੇਡ ਹੈ ਵੀ ਮਜ਼ਦੂਰੀ ਕੋਈ ਹੋਰ ਕਰਦਾ ਤੇ ਸ਼ਾਮਾਂ ਨੂੰ ਪੈਸੇ ਕੋਈ ਹੋਰ ਲੈ ਜਾਂਦਾ। ਕੈਸੀ ਸਿਚੁਏਸ਼ਨ ਹੋਵੇਗੀ, ਮਜ਼ਦੂਰੀ ਕੋਈ ਹੋਰ ਕਰ ਰਿਹਾ ਤੇ ਪੈਸਾ ਕੋਈ ਹੋਰ ਲੈ ਜਾ ਰਿਹਾ। ਬੰਦਾ ਗੁਨਾਹ ਕਿਹਦੀ ਖਾਤਰ ਕਰ ਰਿਹਾ? ਪਰਿਵਾਰ ਦੀ ਖਾਤਰ, ਭੈਣ ਭਰਾਵਾਂ ਦੀ ਖਾਤਰ, ਕਦੀ ਕਿਸੇ ਆਲੇ ਦੁਆਲੇ ਦੀ ਖਾਤਰ। ਤੇ ਜਿਹੜਾ ਜਿਹੜਾ ਬੋਝ ਹੈ ਉਹ ਕਿਹਦੇ ਉੱਤੇ ਹੈ? ਬੰਦੇ ਦੇ ਆਪਣੇ ਮਨ ਉੱਤੇ। ਤੋਂ ਮਹਾਰਾਜ ਨੇ ਬੜੀ ਪਿਆਰੀ ਗੱਲ ਆਖੀ, ਆਖਿਆ ਜਿਹੜੀ ਕਾਇਆ ਅੰਮ੍ਰਿਤ ਹੋਵੇ ਉਹ ਸਖਾਲੀ ਰਹਿੰਦੀ ਹੈ। ਅੰਮ੍ਰਿਤ ਕਾਇਆ ਰਹਿ ਸੁਖਾਲੀ। ਜਿਹੜੀ ਕਾਇਆ ਰੱਬੀ ਨਾਮ ਅੰਮ੍ਰਿਤ ਵਿੱਚ ਹੋਵੇ ਉਹ ਸੌਖੀ ਰਹਿੰਦੀ ਹੈ। ਬਾਜੀ ਇਹ ਸੰਸਾਰੋ, ਸੰਸਾਰ ਵਿੱਚ ਮਾਇਆ ਦੇ ਮੋਹ ਦੀਆਂ ਬਾਜ਼ੀਆਂ ਪੈ ਰਹੀਆਂ ਨੇ। ਹੁਣ ਬਾਜ਼ੀਗਰ ਜਿਹੜੇ ਨੇ ਉਹ ਛਲਾਵੇ ਕਰਦੇ ਨੇ, ਬਾਜ਼ੀਗਰ ਧੋਖਾ ਦੇਣ ਦੀ ਕਲਾ ਰੱਖਦੇ ਨੇ, ਪਰ ਉਹ ਵਿਚਾਰੇ ਕਹਿੰਦੇ ਨੇ ਵੀ ਅਸੀਂ, ਉਹ ਦੱਸ ਦਿੰਦੇ ਨੇ ਵੀ ਇਹ ਧੋਖਾ ਜਿਹਾ ਹੀ ਹੈ। ਆਉਂਦੇ ਹੁੰਦੇ ਸੀ ਨਾ ਪਹਿਲਾਂ ਪਿੰਡਾਂ ਦੇ ਵਿੱਚ, ਉਹਨਾਂ ਨੇ ਕਈ ਤਰ੍ਹਾਂ ਦੇ ਤਮਾਸ਼ੇ ਕਰਨੇ। ਇੱਕ ਰੰਗ ਖਲਾਰਾ ਪਾ ਲੈਣਾ ਪੂਰਾ, ਕਿਸੇ ਨੇ ਮੂੰਹ ਦੇ ਵਿੱਚੋਂ ਸਿੱਕੇ ਕੱਢੀ ਜਾਣੇ, ਕੋਈ ਜਾਦੂਗਰ ਆ ਗਿਆ। ਤੋ ਕਈ ਤਰ੍ਹਾਂ ਦੇ ਤਮਾਸ਼ੇ ਲੋਕਾਂ ਨੇ ਲੰਘਦਿਆਂ ਹੋਇਆਂ ਨੇ ਰੁਕ ਜਾਣਾ। ਕਈਆਂ ਨੇ ਪੌੜੀਆਂ ਜਿਹੜੀਆਂ ਸੀ ਉਹ ਟੱਪਣੀਆਂ, ਸਰੀਰਕ ਕਰਤੱਵ ਵਿਖਾਉਣੇ, ਪਰ ਰਿਐਲਿਟੀ ਉਹਨਾਂ ਦੀ ਕੁਝ ਹੋਰ ਹੈ, ਅਸਲੀਅਤ ਉਹਨਾਂ ਦੀ ਕੁਝ ਹੋਰ ਹੈ। ਆ ਮੈਂ ਪਿੱਛੇ ਜੇ ਇੱਕ ਦਿਨ ਸੁਣ ਵੀ ਰਿਹਾ ਸੀ, ਉਹ ਕੋਈ ਪੰਜਾਬ ਪੁਲਿਸ ਦਾ ਪੁਰਾਣਾ ਅਫਸਰ ਸੀ, ਉਹ ਗੱਲ ਕਰੇ ਜਦੋਂ ਕਾਲੇ ਕੱਛਿਆਂ ਵਾਲਿਆਂ ਦਾ ਦੌਰ ਚੱਲਿਆ ਸੀ ਪੰਜਾਬ ਦੇ ਵਿੱਚ। ਉਹਨੇ, ਉਹ ਇਨਵੈਸਟੀਗੇਟਰ ਸੀ ਉਹਦਾ, ਵੀ ਇਹ ਕਿੱਥੋਂ ਆਏ ਨੇ ਸਾਰੇ ਗਰੁੱਪ, ਇਹ ਕਿਵੇਂ ਕੰਮ ਕਰਦੇ ਨੇ। ਬੜਾ ਆਤੰਕ ਉਹਨਾਂ ਨੇ ਮਚਾਇਆ ਸੀ ਉਦੋਂ ਪੰਜਾਬ ਦੇ ਵਿੱਚ। ਤੇ ਉਹ ਕਹਿੰਦੇ ਵੀ ਇਹ ਜਿੰਨੇ ਬੰਦੇ ਟਰੇਸ ਕੀਤੇ ਅਸੀਂ, ਜਿਹੜੇ ਕਾਲੇ ਕੱਛਿਆਂ ਵਾਲੇ ਜਿਨ੍ਹਾਂ ਨੂੰ ਕਹਿੰਦੇ ਸੀ, ਜਿੰਨੇ ਟਰੇਸ ਕੀਤੇ, ਇਹ ਚਾਰ ਗਰੁੱਪ ਸਨ ਪੰਜਾਬ ਦੇ ਵਿੱਚ। ਆਏ ਕਿੱਥੋਂ? ਇੱਕ ਤੇ ਉਹਨੇ ਬੌਰੀਆ ਸਮਾਜ ਦਾ ਨਾਂ ਲਿਆ, ਉਹਦੀ ਇੰਟਰਵਿਊ ਹੈ ਯੂਟਿਊਬ ਉੱਤੇ ਪਈ ਹੋਈ ਹੈ, ਉਹਨਾਂ ਦੇ ਵਿੱਚੋਂ ਸਨ। ਰਾਜਸਥਾਨ ਤੋਂ ਕੋਈ MP ਤੋਂ, ਇੱਦਾਂ ਕਰਕੇ। ਤੇ ਉਹਨਾਂ ਦਾ ਕੰਮ ਕੀ ਸੀ? ਇਹ ਆਪਣੇ ਟੱਬਰਾਂ ਨਾਲ, ਉਹ ਜਿਹੜੀਆਂ ਝੌਂਪੜੀਆਂ ਨਹੀਂ ਹੁੰਦੀਆਂ, ਸੜਕਾਂ ਦੇ ਕੰਢੇ ਬਣੀਆਂ, ਉੱਥੇ ਬੈਠੇ ਸੀ। ਦਿਨੇ ਇਹਨਾਂ ਨੇ ਕੀ ਕਰਨਾ ਵੀ ਪਿੰਡ ਵਿੱਚ ਜਾ ਕੇ ਬਾਜ਼ੀਆਂ ਬੂਜ਼ੀਆਂ ਪਾਉਣੀਆਂ, ਤੇ ਜਦੋਂ ਲੋਕਾਂ ਨੇ ਉੱਥੇ ਆਏ ਹੋਣਾ ਤੇ ਇਹਨਾਂ ਭੇਤ ਲੈ ਲੈਣਾ ਵੀ ਕਿਹੜੇ ਘਰ ਨੂੰ ਨਿਸ਼ਾਨਦੇਹੀ ਕਰ ਲੈਣੀ, ਵੀ ਕਿਹੜੇ ਘਰ ਦੇ ਵਿੱਚ ਪੈਸਾ ਹੈਗਾ, ਕੋਈ ਸੋਨਾ ਹੈਗਾ, ਕੋਈ ਗਹਿਣਾ ਹੈਗਾ। ਤੇ ਰਾਤ ਨੂੰ ਮੁੜ ਕੇ ਇਹਨਾਂ ਨੇ ਫਿਰ ਜਿਹੜਾ ਹੈ ਉਹ ਉਸ ਘਰ ਦੇ ਉੱਤੇ ਅਟੈਕ ਕਰਕੇ ਲੁੱਟਣਾ। ਮਤਲਬ ਉਹਨੇ ਏਦਾਂ, ਹੁਣ ਵਿਖਾਵਾ ਕੁਝ ਹੋਰ ਹੈ ਪਰ ਕਰਮ ਕੁਝ ਹੋਰ ਹੈ। ਮੇਰੇ ਕਹਿਣ ਦਾ ਸਿਰਫ ਤਤਪਰ ਇੰਨਾ ਹੈ, ਵਿਖਾਵਾ ਜੋ ਵਿਖਾਇਆ ਜਾ ਰਿਹਾ, ਜੋ ਵੇਖਿਆ ਜਾ ਰਿਹਾ। ਹੁਣ ਲੋਕ ਕੀ ਕਰਦੇ ਨੇ ਵੀ ਰਾਹ ਚੱਲਦਿਆਂ ਕੋਈ ਤਮਾਸ਼ਾ ਹੋਵੇ ਤੇ ਸਾਡੀ ਬਿਰਤੀ ਹੁੰਦੀ, ਅਸੀਂ ਉਲਝ ਜਾਂਦੇ ਉਹਦੇ ਵਿੱਚ। ਘਰੋਂ ਮੁੜ ਕੇ ਘਰ ਦੀ ਫੋਨ ਕਰੀ ਜਾਵੇ ਵੀ ਤੁਸੀਂ ਕੋਈ ਸੌਦਾ ਪੱਤਾ ਲਿਆਉਣਾ ਸੀ ਉਹ ਨਹੀਂ ਲਿਆਂਦਾ, ਉਲਝ ਗਏ। ਮਹਾਰਾਜ ਕਹਿੰਦੇ ਏਦਾਂ ਹੀ ਦੁਨੀਆਂ ਦੇ ਵਿੱਚ ਇਹ ਜਿਹੜੀਆਂ ਮਾਇਆ ਮੋਹ ਦੀਆਂ ਬਾਜ਼ੀਆਂ ਪੈ ਰਹੀਆਂ, ਬੰਦਾ ਇਹਦੇ ਵਿੱਚ ਵੀ ਉਲਝਿਆ ਹੋਇਆ, ਇਹਦੇ ਵਿੱਚ ਵੀ ਉਲਝਿਆ। ਤੋ ਗੁਰਦੇਵ ਸਤਿਗੁਰ ਨੇ ਬਖਸ਼ਿਸ਼ ਕੀਤੀ, ਹੁਣ ਬੰਦਾ ਕਰਦਾ ਕੀ ਹੈ? ਆਖਿਆ ਲੱਭ ਲੋਭ, ਬੰਦਾ ਲਾਲਚ ਦਾ ਅਟਿਆ ਹੋਇਆ, ਸਾਰਾ ਦਿਨ ਲਾਲਚ ਅਟਿਆ, ਲਾਲਚ ਦਾ ਵੱਧਾ ਹੋਇਆ। ਇਹ ਕੀ ਕਰਦਾ? ਇਹ ਲੋਭੀ ਹੈ, ਕੀ ਕਰਦਾ? ਕੂੜ ਕਮਾਉਂਦਾ, ਝੂਠ ਕਮਾਉਂਦਾ। ਲੱਭ ਲੋਭ ਮੁੱਚ ਕੂੜ ਕਮਾਵੈ, ਬਹੁਤ ਉਠਾਵੈ ਭਾਰੂ। ਤੇ ਬੰਦੇ ਦਾ ਮਨ ਬੜਾ ਭਾਰ ਚੁੱਕੀ ਫਿਰਦਾ, ਬੋਝ ਚੁੱਕੀ ਫਿਰਦਾ। ਤੋ ਸਤਿਗੁਰ ਨੇ ਆਖਿਆ, ਰੇ ਮਨ ਤੇਰੋ ਕੋਈ ਨਹੀਂ, ਹੇ ਮੇਰੇ ਮਨ ਤੇਰਾ ਕੋਈ ਨਹੀਂ ਹੈ। ਹਰ ਬਿਨ ਕੌਣ ਸਹਾਈ ਮਨ ਕਾ, ਰੱਬ ਤੋਂ ਬਿਨਾਂ ਕਿਹੜਾ ਸਹਾਈ ਹੈ ਭਾਈ ਤੇਰਾ। ਖਿੰਚ ਲੇ ਜਿਨ ਭਾਰ, ਜਿਹੜਾ ਤੇਰਾ ਭਾਰ ਖਿੱਚ ਲਵੇ ਮਨ ਦਾ, ਤੇ ਆ ਜਿਨ੍ਹਾਂ ਦੀ ਖਾਤਰ ਤੂੰ ਕਰਮ ਕਰਦਾ ਫਿਰਦਾ, ਕੂੜ ਕਮਾਉਂਦਾ ਫਿਰਦਾ, ਚੇਤਾ ਰੱਖ। ਬਿਰਖ ਬਸੇਰੋ ਪੰਖ ਕੋ, ਤੈਸੂ ਇਹ ਸੰਸਾਰ। ਮਹਾਰਾਜ ਕਹਿੰਦੇ ਸੰਸਾਰ ਪਤਾ ਕਿੱਦਾਂ ਦਾ ਹੈ?
ਜਿਵੇਂ ਪੰਛੀਆਂ ਦਾ ਰੁੱਖਾਂ ਤੇ ਬਸੇਰਾ ਹੁੰਦਾ। ਹੁਣ ਇਹ ਦੋਵੇਂ ਗੱਲਾਂ ਢੁਕਵੀਆਂ ਨੇ। ਪੰਛੀ ਇੱਕ ਰੁੱਖ ਤੇ ਫਲ ਮਿੱਠੇ ਵੇਖ ਕੇ ਬੈਠਾ ਤੇ ਫਿਰ ਉੱਥੋਂ ਉੱਡ ਗਿਆ। ਆਖਿਆ ਜਿਹੜੇ ਤੇਰੇ ਨਾਲ ਨਾਲ ਤੇਰੇ ਉੱਤੇ ਬਹਿੰਦੇ ਫਿਰਦੇ ਨੇ, ਇਹ ਸਿਰਫ ਉਹ ਫਲ ਹੀ ਖਾਣ ਵਾਲੇ ਨੇ। ਜਦੋਂ ਤੇਰੇ ਮਨ ਉੱਤੇ ਬੋਝ ਵੱਧ ਗਿਆ, ਇਹਨਾਂ ਨੇ ਉੱਡ ਜਾਣਾ, ਫਿਰ ਇਹਨਾਂ ਤੇਰੀ ਸਾਰ ਨਹੀਂ ਲੈਣੀ। ਜਿਵੇਂ ਪੰਛੀ ਰੁੱਖ ਤੇ ਆ ਕੇ ਬੈਠਾ, ਉਹਨੇ ਫਲ ਖਾਧਾ ਤੇ ਉੱਡ ਗਿਆ। ਪਾਪ ਤੂੰ ਕਮਾਉਣਾ ਏ, ਕੂੜ ਤੂੰ ਕਮਾਉਣਾ ਏ, ਮਨ ਉੱਤੇ ਭਾਰ ਤੇਰੇ ਉੱਤੇ ਲੱਦਿਆ ਜਾ ਰਿਹਾ ਹੈ। ਆ ਬਾਕੀ ਤੇ ਉਹ ਪੰਛੀ ਨੇ ਜਿਨ੍ਹਾਂ ਨੇ ਖਾਣਾ ਏ ਫਲ ਤੇ ਉੱਡ ਜਾਣਾ। ਤੋ ਇਸ ਕਰਕੇ ਭਾਈ ਇਹ ਸਮਝ ਵੀ ਬਿਰਖ ਬਸੇਰੋ ਪੰਖ ਕੋ ਤੈਸੋ ਏ ਸੰਸਾਰ ਔਰ ਮੋਏ ਕਿਆ ਰੋਈ ਹੈ ਜੋ ਆਪਾ ਥਿਰ ਨਾ ਰਹਾਏ। ਆਖਿਆ ਭਾਈ ਐਵੇਂ ਨਾ ਰੋਇਆ ਕੁਰਲਾਇਆ ਕਰ, ਐਵੇਂ ਨਾ ਵਿਲਕਦਾ ਫਿਰ ਵੀ ਤੇਰਾ ਤੇ ਆਪਾ ਵੀ ਥਿਰ ਨਹੀਂ ਹੈ। ਵੀ ਤੂੰ ਜੇ ਇਹ ਸੋਚ ਕੇ ਰੋ ਰਿਹਾ ਵੀ ਹਾਏ ਫਲਾਨੇ ਦਾ ਕੀ ਬਣੇਗਾ, ਉਹਦਾ ਕੀ ਬਣੇਗਾ, ਇਹ ਤੇ ਸੰਸਾਰ ਦੀ ਖੇਡ ਹੀ ਐਸੀ। ਤੂੰ ਕਈ ਵਾਰ ਬੰਦੇ ਨੂੰ ਇਹ ਵੀ ਭਰਮ ਪੈਂਦਾ ਹੈ ਵੀ ਜੇ ਮੈਂ ਨਹੀਂ ਤੇ ਫਿਰ ਪਤਾ ਨਹੀਂ ਕੀ ਬਣੇਗਾ ਦੁਨੀਆਂ ਦਾ। ਆਖਿਆ ਇੱਥੇ ਏਦਾਂ ਹੀ ਹੈ, ਇਹ ਸੰਸਾਰ ਏਦਾਂ ਹੀ ਚੱਲ ਰਿਹਾ, ਸੰਸਾਰ ਦੀ ਖੇਡ ਏਦਾਂ ਹੀ ਹੈ। ਇੱਕ ਪਿੱਛੇ ਆਪਾਂ ਵਚਨ ਪੜਿਆ ਸੀ, ਉਹਦੇ ਵਿੱਚ ਤੇ ਬਾਬਾ ਕਬੀਰ ਸਾਹਿਬ ਨੇ ਬੜੀ ਸਪਸ਼ਟ ਗੱਲ ਆਖੀ। ਹੁਣ ਇਹ ਗੱਲ ਸਮਾਜਿਕ ਤੌਰ ਤੇ ਜੇ ਤੁਸੀਂ ਵੇਖੋਗੇ ਤੇ ਤੁਸੀਂ ਇਹ ਕਹਿ ਸਕਦੇ ਹੋ ਵੀ ਇਹ ਕੀ ਗੱਲ ਹੋਈ। ਜੇ ਮੰਨ ਲਓ ਮੈਂ ਇਹ ਨਾ ਕਵਾਂ ਇੱਕ ਮਿੰਟ ਲਈ ਵੀ ਇਹ ਕਬੀਰ ਸਾਹਿਬ ਦੀ ਗੱਲ ਹੈ, ਮੈਂ ਤੁਹਾਨੂੰ ਸਿੱਧੀ ਕਹਿ ਦਵਾਂ ਵੀ ਆਹ ਇੱਦਾਂ ਹੈ, ਤਾਂ ਤੁਸੀਂ ਸਾਰੇ ਮੇਰੇ ਤੋਂ ਆਖੋਗੇ ਵੀ ਇਹ ਬਾਬਾ ਬੋਲੀ ਕੀ ਜਾਂਦਾ, ਪਰ ਇਹ ਗੱਲ ਕਬੀਰ ਸਾਹਿਬ ਦੀ ਹੈ। ਉਹਨਾਂ ਨੂੰ ਕਿਸੇ ਨੇ ਆਖਿਆ ਵੀ ਫਲਾਂ ਬੰਦਾ ਮਰ ਗਿਆ, ਫਲਾਂ ਬੰਦਾ ਜਿਹੜਾ ਹੈ ਉਹ ਮਰ ਗਿਆ ਤੇ ਲੋਕ ਵਹਿਣ ਪਾ ਰਹੇ ਨੇ, ਤੁਹਾਨੂੰ ਕੋਈ ਅਫਸੋਸ ਨਹੀਂ, ਤੁਸੀਂ ਕਿਉਂ ਨਹੀਂ ਰੋਂਦੇ। ਉਹ ਕਹਿੰਦੇ ਵੀ ਮੈਂ ਤਾਂ ਰੋਵਾਂ ਜੇ ਮੈਂ ਨਾ ਮਰਨਾ ਹੋਵੇ। ਤੇ ਤੁਸੀਂ ਵੇਖੋ ਕਿੱਡੀ ਇਹ ਮਤਲਬ ਸਮਾਜਿਕ ਜਿਹੜਾ ਸਾਡਾ ਤਾਣਾ ਬਾਣਾ ਹੈ ਉਹ ਤੋਂ ਕਿੱਡੀ ਇਹ ਬਲੰਟ ਜੀ ਇੱਕ ਸਟੇਟਮੈਂਟ ਉਹਨਾਂ ਦੀ। ਉਹ ਕਹਿੰਦੇ ਅਵਰ ਮੋਏ ਕਿਆ ਸੋਗ ਕਰੀਜੈ। ਆਖਿਆ ਐਵੇਂ ਕੋਈ ਮਰ ਗਿਆ ਏ ਤੇ ਮੈਂ ਸੋਗ ਕਰੀ ਜਾਵਾਂ, ਐਵੇਂ ਦੁਥੜੇ ਮਾਰੀ ਜਾਵਾਂ, ਵੈਣ ਪਾਈ ਜਾਵਾਂ, ਕੀ ਲਾਭ ਹੈ ਉਹਦਾ। ਕਹਿੰਦਾ ਮੈਂ ਨਹੀਂ ਮਰਨਾ, ਮੈਂ ਵੀ ਮਰ ਜਾਣਾ। ਵੀ ਇਸ ਰਿਐਲਿਟੀ ਨੂੰ ਸਮਝੋ। ਹੁਣ ਬੰਦਾ ਉਸ ਅਸਲੀਅਤ ਦੀ ਪਕੜ ਵਿੱਚ ਨਹੀਂ ਹੈ, ਉਹ ਅਸਲੀਅਤ ਦੀ ਪਕੜ ਵਿੱਚ ਨਹੀਂ ਆਉਂਦੀ। ਤੋ ਇਹ ਸੰਸਾਰ ਦਾ ਇੱਕ ਵਿਹਾਰ ਹੈ ਜਿਹੜਾ ਬਾਬੇ ਨੇ ਬਿਆਨਿਆ ਹੈ। ਤੋ ਇੱਥੇ ਕਬੀਰ ਸਾਹਿਬ ਨੇ ਅਗਲੇ ਬਚਨ ਵਿੱਚ ਆਖਿਆ ਵੀ ਭਾਈ ਇੱਥੇ ਜਿਹੜਾ ਜੰਮਦਾ ਹੈ ਉਹ ਨਾਸ਼ ਹੋ ਜਾਂਦਾ ਹੈ, ਤੇ ਦੁਖੀ ਹੋ ਕੇ ਕਿਸੇ ਦੇ ਬਦਲੇ ਰੋਣਾ ਵੀ ਕੀ ਹੈ, ਵਿਅਰਥ ਹੈ, ਕੋਈ ਅਰਥ ਨਹੀਂ ਰੱਖਦਾ। ਕੁਰਲਾਉਣਾ ਵੀ ਜਿਹੜਾ ਹੈ ਉਹ ਵਿਅਰਥ ਹੈ। ਔਰ ਮੋਏ ਕਿਆ ਰੋਈ ਹੈ ਜੋ ਆਪਾ ਥਿਰ ਨਾ ਰਹਾਏ। ਜਦੋਂ ਆਪ ਥਿਰ ਨਹੀਂ ਰਹਿਣਾ, ਜਦੋਂ ਆਪ ਮਰ ਜਾਣਾ। ਜੋ ਉਪਜੈ ਸੋ ਬਿਨਸ ਹੈ ਦੁੱਖ ਕਰ ਰੋਵੈ ਬੁਲਾਏ। ਬਾਬਾ ਨੇ ਆਖਿਆ ਵੀ ਮੈਂ ਕਿਉਂ ਐਵੇਂ ਰੋਵਾਂ, ਮੇਰੀ ਬੁਲਾ ਰੋਵੇ, ਕਾਹਦਾ ਦੁੱਖ ਹੈ। ਵੀ ਚਲਿਆ ਗਿਆ, ਮੈਂ ਤੇ ਇਸ ਰਿਐਲਿਟੀ ਨੂੰ ਪ੍ਰਵਾਨ ਕਰ ਲਿਆ। ਮੈਨੂੰ ਇਹ ਵੀ ਪਤਾ ਹੈ ਵੀ ਇਹਨਾਂ ਦੇ ਬਦਲੇ ਜੇ ਮੈਂ ਪਾਪ ਕਮਾ ਰਿਹਾ ਤੇ ਨਾ ਮੈਂ ਰਹਿਣਾ ਤੇ ਨਾ ਇਹਨਾਂ ਨੇ ਰਹਿਣਾ, ਤਾਂ ਫਿਰ ਕਿਉਂ ਐਵੇਂ ਆਪਣੇ ਮਨ ਉੱਤੇ ਆਤਮਾ ਉੱਤੇ ਬੋਝ ਚੁੱਕਣਾ ਕਿਸੇ ਚੀਜ਼ ਦਾ। ਤੁਸੀਂ ਵੇਖੋ ਜਿੰਨੇ ਕਈ ਵਾਰ ਬੰਦੇ ਨੂੰ ਰੋਗ ਵੀ ਲੱਗਦੇ ਨੇ ਉਹ ਮਨ ਦੇ ਬੋਝ ਕਰਕੇ ਲੱਗ ਜਾਂਦੇ ਨੇ, ਮਨ ਦੇ ਬੋਝ ਕਰਕੇ। ਤਾਂ ਗੁਰਦੇਵ ਮਹਾਰਾਜ ਅਖੀਰਲੇ ਬਚਨ ਵਿੱਚ ਕਹਿੰਦੇ ਨੇ ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ। ਜਿਸ ਪ੍ਰਭੂ ਤੋਂ ਇਹ ਜਿੰਦ ਪੈਦਾ ਹੋਈ ਹੈ, ਜਹ ਕੀ ਉਪਜੀ ਜਿੱਥੋਂ ਪੈਦਾ ਹੋਈ ਹੈ, ਆਖਾ ਉੱਥੇ ਲੱਗ ਜਿਹੜਾ ਤੇਰਾ ਕੰਮ ਹੈ ਉਹਦੇ ਵਿੱਚ ਆਪਣੀ ਸੁਰਤ ਨੂੰ ਲਾ। ਜਹ ਕੀ ਉਪਜੀ ਤਹ ਰਚੀ ਉਹਦੇ ਵਿੱਚ ਰਚ। ਪੀਵਤ ਮਰਦਨ ਲਾਗ, ਆਖਿਆ ਜਦੋਂ ਉਹ ਪੀਵੇਗਾ ਨਾ ਨਾਮ ਦਾ ਰਸ, ਫਿਰ ਤੈਨੂੰ ਮਰਦਾਂ ਵਾਲੀ ਲਾਗ ਲੱਗੇਗੀ, ਗੁਰਮੁਖਾਂ ਦੀ ਸੰਗਤ ਨਾਲ।
ਮਰਦਨ ਮਰਦ ਕਿਹਨੂੰ ਕਿਹਾ ਇੱਥੇ? ਮਰਦ ਕਿਹਾ ਜੀ ਗੁਰਮੁਖਾਂ ਨੂੰ। ਇੱਕ ਤੇ ਆਮ ਆਪਣੇ ਸ਼ਬਦ ਹੈ ਨਾ ਵੀ ਫਲਾਨਾ ਬੰਦਾ ਬੜਾ ਮਰਦ ਹੈ ਜੀ, ਵੀ ਜਿਹੜਾ ਥੋੜਾ ਝਗੜਾਲੂ ਹੈ, ਕਿਸੇ ਨਾਲ ਲੜਦਾ ਹੈ, ਕਿਸੇ ਉੱਤੇ ਧੱਕਾ ਕਰਦਾ, ਬੜਾ ਮਰਦ ਹੈ। ਨਹੀਂ ਨਹੀਂ ਨਹੀਂ, ਮਹਾਰਾਜ ਨੇ ਕਿਹਾ ਗੁਰਮੁਖ ਹੀ ਮਰਦ ਹੁੰਦੇ ਨੇ, ਜਿਹੜੇ ਚੰਗੀ ਸੰਗਤ ਕਰਦੇ ਨੇ ਉਹਨਾਂ ਨੂੰ ਮਹਾਰਾਜ ਨੇ ਮਰਦ ਆਖਿਆ। ਜਾਂ ਕੀ ਉਪਜੀ ਤਾਂ ਰਚੀ ਪੀਵਤ ਮਰਦਨ ਲਾਗ, ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ। ਬਾਬਾ ਜੀ ਕਹਿੰਦੇ ਨੇ ਗੁਰਮੁਖਾਂ ਦੀ ਸੰਗਤ ਵਿੱਚ ਨਾਮ ਰਸ ਪੀਂਦਿਆਂ ਪੀਂਦਿਆਂ ਰੱਬ ਦਾ ਬੈਰਾਗ ਅੰਦਰ ਪੈਦਾ ਹੋ ਜਾਂਦਾ। ਤੋ ਇਸ ਸਮੁੱਚੇ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਨੇ ਤਿੰਨ ਮੁੱਖ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਪਹਿਲੀ ਤੇ ਇਹ ਵੀ ਹੇ ਭਾਈ, ਦੁਨੀਆਂ ਦੇ ਚਸਕਿਆਂ ਤੋਂ ਉੱਪਰ ਉੱਠ ਕੇ ਰੱਬੀ ਨਾਮ ਦੇ ਰਸ ਵਿੱਚ ਆਪਣੀ ਸੁਰਤ ਨੂੰ ਜੋੜੋ, ਇਹ ਸਭ ਤੋਂ ਉੱਤਮ ਰਸ ਹੈ। ਇਹ ਵੀ ਆਪਾਂ ਬਾਣੀ ਵਿੱਚੋਂ ਹੀ ਪੜ੍ਹਦੇ, ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ। ਵਿਖੇ ਦਾ ਜੰਗਲ ਬੜਾ ਫਿੱਕਾ ਏ, ਇਹਨੂੰ ਤਿਆਗ, ਰੱਬੀ ਨਾਮ ਦਾ ਰਸ ਪੀ। ਤੋ ਸਤਿਗੁਰੂ ਮਹਾਰਾਜ ਨੇ ਇੱਥੋਂ ਗੱਲ ਸ਼ੁਰੂ ਕਰਕੇ ਇਹ ਸਮਝਾਈ ਵੀ ਹੇ ਮੇਰੇ ਮਨ, ਜਿਹੜਾ ਤੂੰ ਬੋਝ ਵਾਧੂ ਦਾ ਚੁੱਕੀ ਫਿਰਦਾ ਨਾ, ਇਸ ਭਾਰ ਨੂੰ ਹਲਕਿਆਂ ਕਰ, ਇਹ ਤੇਰਾ ਕਿਸੇ ਨੇ ਨਹੀਂ ਵੰਡਾਉਣਾ ਗੁਰੂ ਤੋਂ ਬਿਨਾਂ। ਐਵੇਂ ਨਾ ਮਨ ਉੱਤੇ ਬੋਝ, ਉਹ ਚਾਹੇ ਕਿਸੇ ਵੀ ਕਿਸਮ ਦਾ ਹੋਵੇ, ਚਾਹੇ ਮਨ ਉੱਤੇ ਬੋਝ ਹੋਵੇ ਵੀ ਹਾਏ ਕੋਈ ਮੇਰੇ ਨਾਲੋਂ ਤੋੜ ਵਿਛੋੜੇ ਕਰ ਗਿਆ, ਇਹ ਦੁਨੀਆਂ ਦਾ ਸਿਸਟਮ ਹੈ, ਇਹ ਸਰਕਲ ਏਦਾਂ ਹੀ ਚੱਲਦਾ ਹੈ, ਵੀ ਇਹਦਾ ਵੀ ਬੋਝ ਰੱਖਣ ਦੀ ਕੋਈ ਲੋੜ ਨਹੀਂ। ਚਾਹੇ ਤੈਨੂੰ ਇਹ ਬੋਝ ਹੋਵੇ ਵੀ ਮੈਂ ਦੁਨੀਆਂ ਤੋਂ ਚੱਲ ਜਾਣਾ, ਵੀ ਇਹਦਾ ਵੀ ਬੋਝ ਰੱਖਣ ਦੀ ਲੋੜ ਨਹੀਂ, ਇਹ ਤੇ ਅਸਲੀਅਤ ਹੈ, ਰਹਿਣਾ ਤੇ ਹੈ ਹੀ ਨਹੀਂ, ਫਿਰ ਬੋਝ ਕਾਹਦਾ ਹੈ। ਹੁਣ ਕਿੰਨੇ ਬੋਝ ਨੇ ਜਿਹੜੇ ਬੰਦਾ ਐਵੇਂ ਚੁੱਕੀ ਫਿਰਦਾ। ਚਾਹੇ ਤੈਨੂੰ ਇਸ ਚੀਜ਼ ਦਾ ਬੋਝ ਹੋਵੇ ਵੀ ਜੇ ਮੈਂ ਪਾਪ ਕਰਕੇ ਕਮਾਈ ਨਾ ਕੀਤੀ ਤੇ ਹਾਏ ਬੱਚਿਆਂ ਦਾ ਕੀ ਬਣੇਗਾ, ਇਹ ਵੀ ਬੋਝ ਨਾ ਰੱਖ। ਮਤਲਬ ਮਨ ਨੂੰ ਬਿਲਕੁਲ ਫ੍ਰੀ ਕਰ ਲਾ। ਮਤਲਬ ਉਹਨਾਂ ਦਾ ਮੇਨ ਜਿਹੜਾ ਇਹ ਸ਼ਬਦ ਦਾ ਭਾਵ ਸੀ ਉਹ ਇਹ ਸੀ। ਤੇ ਦੂਜੀ ਗੱਲ ਹੈ ਵੀ ਇਸ ਮਨ ਨੂੰ ਲਾਉਣਾ ਕਿੱਥੇ ਹੈ, ਇਸ ਜਿੰਦ ਨੂੰ ਲਾਉਣਾ ਕਿੱਥੇ ਹੈ? ਲਾਉਣਾ ਉੱਥੋਂ ਹੈ ਜਿੱਥੋਂ ਇਹ ਜਿੰਦ ਪੈਦਾ ਹੋਈ ਹੈ। ਹੁਣ ਕਿੰਨਾ ਭਾਰ ਹੈ ਜਿਹੜਾ ਬੰਦਾ ਜਿੰਦ ਉੱਤੇ ਐਵੇਂ ਚੜ੍ਹਾਈ ਫਿਰਦਾ। ਬਾਬਾ ਕਬੀਰ ਸਾਹਿਬ ਦੇ ਸਲੋਕਾਂ ਦੀ ਵਿਚਾਰ ਕਰਦਿਆਂ ਨਾ, ਉਹਨਾਂ ਦਾ ਇੱਕ ਬਚਨ ਸੀ, ਉਹ ਕਹਿੰਦੇ ਕਬੀਰ ਭਾਰ ਪਰਾਈ ਸਿਰ ਚੜ੍ਹੈ। ਆਖਿਆ ਵੀ ਐਵੇਂ ਕਿਸੇ ਦੀ ਨਿੰਦਿਆ ਦਾ, ਕਿਸੇ ਦੀ ਬੁਰਾਈ ਦਾ ਭਾਰ ਨਾ ਸਿਰ ਤੇ ਚੜਾ। ਕਈ ਇਹਨਾਂ ਬੰਦੇ ਨੂੰ ਬੋਝ ਤੇ ਆਪਣਾ ਲੈ ਕੇ ਤੁਰਨਾ ਔਖਾ ਹੁੰਦਾ। ਅਸੀਂ ਕਿਤੇ ਯਾਤਰਾ ਤੇ ਜਾਣਾ ਹੋਵੇ, ਤੁਹਾਡੇ ਆਪਣੇ ਬੈਗ ਹੀ ਦੋ ਬੜੇ ਭਾਰੇ ਹੋਣ ਤੇ ਤੀਜਾ ਬੈਗ ਤੁਹਾਨੂੰ ਕੋਈ ਹੋਰ ਰੱਖ ਦੇਵੇ ਤੁਹਾਡੇ ਸਿਰ ਉੱਤੇ, ਤੇ ਕੀ ਬਣੇਗਾ ਆਪਣਾ? ਔਖਾ ਹੋਵੇਗਾ ਨਾ, ਯਾਤਰਾ ਔਖੀ ਹੋਵੇਗੀ। ਤੋ ਬੰਦਾ ਆਖੇ ਮੈਂ ਤੇ ਆਪਦੇ ਛੱਡਣ ਨੂੰ ਫਿਰਦਾ ਸੀ, ਇੱਕ ਮੈਨੂੰ ਹੋਰ ਦੇ ਗਿਆ। ਅਸੀਂ ਆਪ ਕਿੰਨਾ ਭਾਰ ਚੁੱਕੀ ਫਿਰਦੇ ਹਾਂ, ਉੱਤੋਂ ਦੂਜਿਆਂ ਦੀ ਨਿੰਦਿਆ, ਦੂਜਿਆਂ ਦੀ ਬੁਰਾਈ ਦਾ ਭਾਰ ਵੀ ਆਪਾਂ ਵਾਧੂ ਦਾ ਚੁੱਕ ਲੈਂਦੇ। ਤੋ ਮਨ ਦੇ ਬੋਝ ਹੀ ਨੇ ਸਾਰੇ। ਤੋ ਇਸ ਮਨ ਨੂੰ ਲਾਉਣਾ ਹੈ, ਜਾਂ ਕੀ ਉਪਜੀ ਤਾਂ ਰਚੀ ਪੀਵਤ ਮਰਦਨ ਲਾਗ, ਮਰਦਾਂ ਦੇ ਨਾਲ ਲਾਉਣਾ ਹੈ। ਮਰਦ ਕਿਹਨੂੰ ਕਹੇ? ਗੁਰਮੁਖਾਂ ਦੀ ਸੰਗਤ ਵਿੱਚ ਲਾ ਕੇ ਨਾਮ ਅੰਮ੍ਰਿਤ ਦਾ ਰਸ ਪੀਣਾ। ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ। ਤੋ ਗੁਰੂ ਕਿਰਪਾ ਕਰੇ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਏਦਾਂ ਉਹਨੂੰ ਚੇਤੇ ਕਰੇਗਾ, ਰੱਬੀ ਸਿਮਰਨ ਵਿੱਚ ਜੁੜੇਗਾ ਤੇ ਉਹਦਾ ਬੈਰਾਗ ਤੇਰੇ ਅੰਦਰ ਪੈਦਾ ਹੋਵੇਗਾ। ਤੋ ਇਹ ਸੀ ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰ ਵਿੱਚੋਂ ਭਗਤ ਕਬੀਰ ਸਾਹਿਬ ਦੇ ਗੌੜੀ ਰਾਗ ਵਿੱਚ ਦਰਜ ਸ਼ਬਦ ਦੀ ਵਿਚਾਰ ਹੋਈਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ, ਆਪ ਸੰਗਤ ਦਾ ਧੰਨਵਾਦ। ਆਓ ਅਗਲੇ ਸਮੇਂ ਲਈ ਸਾਡੇ ਸਤਿਕਾਰਯੋਗ ਵੀਰ ਭਾਈ ਹਰਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਤਿੰਨਾਂ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। 31 ਤਰੀਕ ਤੱਕ ਜਥਾ ਸਾਡੇ ਪਾਸ ਹੈ, ਫਿਰ ਇਹਨਾਂ ਅੱਗੇ ਟੋਰਾਂਟੋ ਸੇਵਾ ਨਿਭਾਉਣੀ ਹੈ। ਮਹਾਰਾਜ ਜਥੇ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਨੀਆਂ ਹੀ ਕੀਰਤਨ ਦੀਆਂ ਸਮਾਵਾਂ ਪ੍ਰਵਾਨ ਕਰਨੀਆਂ ਜੀ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਨਤ ਭੁੱਲਾਂ ਦੀ ਮਾਫੀ, ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਜਾਨ ਜੀ। ਆਓ ਇੱਥੇ ਹੀ ਕੀਰਤਨ ਦੀ ਸਮਾਪਤੀ ਹੈ। ਪਿਆਰ ਸਹਿਤ ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: वाहेगुरु जी।
1: वाहेगुरु वाहेगुरु।
0: वाहेगुरु जी।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਲੀਏ ਕੁਲ ਆਲਮ ਸ਼ਾਹੇ ਸ਼ਹਿਨਸ਼ਾਹ ਬਾਦਸ਼ਾਹਾਂ ਦੇ ਬਾਦਸ਼ਾਹ ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ ਸ਼ਾਂਤੀ ਦੇ ਮੁਜੱਸਮੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਸਤਿਗੁਰ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਆਪਣੇ ਦਰੋਂ ਘਰੋਂ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਕਾਰੋਬਾਰਾਂ ਵਿੱਚ ਵਾਧਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਿਗੁਰੂ ਆਪ ਸਹਾਈ ਹੋ ਕੇ ਸਾਡੀ ਬਾਂਹ ਫੜਨ ਐਸੀਆਂ ਅਰਦਾਸਾਂ ਕਰਨ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਏ ਹਾਂ ਗੁਰੂ ਪਿਆਰਿਓ ਕਈ ਵਾਰ ਬੰਦਾ ਗੁਰੂ ਦੇ ਉੱਤੇ ਵੀ ਗਿਲਾ ਕਰ ਦਿੰਦਾ ਹੈ ਆਪਾਂ ਗੁਰੂ ਕੇ ਸਿੱਖ ਬੈਠੇ ਹਾਂ ਨਾ ਦੇਖੋ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਆਮ ਪਰਿਵਾਰਾਂ ਵਿੱਚ ਵਰਤਦੀਆਂ ਹੈ ਬੰਦਾ ਕਈ ਵਾਰ ਸੋਚਦਾ ਹੈ ਮੈਂ ਗੁਰਦੁਆਰੇ ਵਿੱਚ ਕਿੰਨੀ ਸੇਵਾ ਕਰਦਾ ਮੈਂ ਦੋ ਟਾਈਮ ਗੁਰੂ ਘਰ ਦੇ ਵਿੱਚ ਜਾਂਦਾ ਮੇਰਾ ਗੁਆਂਢੀ ਹੈ ਚਾਹੇ ਮੇਰਾ ਭਰਾ ਹੈ ਉਹ ਤਾਏ ਦਾ ਮੁੰਡਾ ਚਾਚੇ ਦਾ ਮੁੰਡਾ ਉਹ ਕਦੀ ਗੁਰਦੁਆਰੇ ਗਿਆ ਹੀ ਨਹੀਂ ਉਹ ਸਾਡੇ ਨੂੰ ਕਿੰਨਾ ਸੌਖਾ ਹੈ ਔਰ ਸਾਡੇ ਹੋਰ ਬੰਦਾ ਸੋਚਦਾ ਹੈ ਵੀ ਉਹਨਾਂ ਗੁਆਂਢੀਆਂ ਦੇ ਉਹ ਕਦੀ ਗੁਰਦੁਆਰੇ ਗਏ ਨਹੀਂ ਉਹਨਾਂ ਦੇ ਚਾਰ ਚਾਰ ਪੰਜ ਪੰਜ ਛੇ ਛੇ ਟਰੱਕ ਉਹਨਾਂ ਦੇ ਮੁੰਡਿਆਂ ਨੇ ਪਾ ਲਿਆ ਸਾਡੇ ਕੋਲ ਹਜੇ ਇੱਕੋ ਹੀ ਆ ਉਹਨਾਂ ਨੇ ਚਾਰ ਪੰਜ ਘਰ ਲੈ ਲਏ ਆਲੇ ਦੁਆਲੇ ਸਰੀ ਦੇ ਵਿੱਚ ਵੈਨਕੋਵਰ ਦੇ ਵਿੱਚ ਤੇ ਸਾਡੇ ਕੋਲ ਹਜੇ ਇੱਕੋ ਹੀ ਆ ਇਹ ਬੰਦਾ ਕਈ ਵਾਰ ਇਹ ਸੋਚਦਾ ਹੈ ਬਈ ਉਹ ਤੇ ਗੁਰੂ ਦੇ ਕੋਲ ਜਾਂਦੇ ਵੀ ਨਹੀਂ ਔਰ ਉਹਨਾਂ ਕੋਲ ਇੰਨਾ ਆ ਤੇ ਮੈਂ ਗੁਰੂ ਦੇ ਕੋਲ ਹਰ ਦਮ ਗੁਰਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਦੀ ਨਾ ਕਦੀ ਸੇਵਾ ਦੇ ਵਿੱਚ ਜੁੜਿਆ ਹੀ ਰਹਿੰਦਾ ਉੱਥੇ ਮੱਥਾ ਵੀ ਟੇਕੀਦਾ ਅਸੀਂ ਕੀਰਤਨ ਵੀ ਸੁਣੀਦਾ ਕਥਾ ਵੀ ਸੁਣ ਕੇ ਆਈ ਆ ਢਾਡੀਆਂ ਨੂੰ ਵੀ ਅਸੀਂ ਸੁਣੀਦਾ ਤੇ ਜਿੰਨੀ ਹੋ ਸਕੇ ਅਸੀਂ ਭੇਟਾਵਾਂ ਵੀ ਦੇ ਦੀਆਂ ਚੌਰ ਸਾਹਿਬ ਕਰੀਦਾ ਪ੍ਰਸ਼ਾਦ ਵੰਡੀਦਾ ਲੰਗਰਾਂ ਦੇ ਵਿੱਚ ਸੇਵਾ ਕਰੀਦੀ ਹੈ ਲੰਗਰ ਵਰਤਾਈਦਾ ਹੈ ਲੰਗਰ ਛਕਾਈਦਾ ਹੈ ਬਣਾਈਦਾ ਹੈ ਇਹ ਬੰਦਾ ਇੱਦਾਂ ਦੇ ਗੁਰੂ ਪਿਆਰਿਓ ਕਈ ਵਾਰ ਮਨ ਦੇ ਵਿੱਚ ਗੱਲਾਂ ਆਉਂਦੀਆਂ ਹੈ ਵੀ ਉਹ ਗੁਰੂ ਕੋਲ ਜਾਂਦਾ ਹੀ ਨਹੀਂ ਹੈ ਤੇ ਅਸੀਂ ਗੁਰੂ ਦੇ ਕੋਲ ਰਹਿਣ ਦੇ ਬਾਵਜੂਦ ਵੀ ਅਸੀਂ ਕਈ ਗੱਲਾਂ ਦੇ ਵਿੱਚ ਉਹਨਾਂ ਨੂੰ ਪਛੜੇ ਹਾਂ ਤੇ ਸਤਸੰਗਤ ਜੀ ਇਸ ਗੱਲ ਇੱਕ ਗੌਰ ਮੰਗਦੀ ਹੈ ਕਿ ਦਰਅਸਲ ਗੁਰੂ ਦੇ ਕੋਲ ਆਉਣਾ ਆਪਣੇ ਆਪ ਨੂੰ ਆਪਣੀ ਜਾਨ ਤਲੀ ਤੇ ਧਰਨ ਵਾਲੀ ਗੱਲ ਹੁੰਦੀ ਹੈ ਗੁਰੂ ਦੇ ਕੋਲ ਆਉਣਾ ਇੱਥੇ ਗਵਾਉਣਾ ਹੀ ਪੈਂਦਾ ਇੱਥੋਂ ਮਿਲਦਾ ਘੱਟ ਆ ਗਵਾਉਣਾ ਜ਼ਿਆਦਾ ਪੈਂਦਾ ਹੁਣ ਸਤਿਗੁਰਾਂ ਦਾ ਉਪਦੇਸ਼ ਹੈ ਮੇਰੇ ਕੋਈ ਆਪਣੇ ਖਿਆਲ ਨਹੀਂ ਹੈ ਡਰ ਨਹੀਂ ਜਾਣਾ ਇਸ ਗੱਲ ਤੋਂ ਵੀ ਸਾਨੂੰ ਗਵਾਉਣਾ ਪੈਂਦਾ ਗਵਾਉਣਾ ਕੀ ਪੈਂਦਾ ਹੈ ਹੁਣ ਗੁਰੂ ਮਹਾਰਾਜ ਪਰਖ ਕਰਦਾ ਹੈ ਆਪਣੇ ਸਿੱਖਾਂ ਦੀ ਵਾਰ ਵਾਰ ਸਮੇਂ ਆਉਣ ਤੇ ਗੁਰੂ ਕੇ ਸਿੱਖਾਂ ਨੇ ਗੁਰੂ ਦੀ ਪਰਖ ਕੀਤੀ ਹੈ ਤੇ ਗੁਰੂ ਵੀ ਆਪਣੇ ਸਿੱਖਾਂ ਦੀ ਪਰਖ ਕਰਦਾ ਹੈ ਹੁਣ ਗੁਰੂ ਮਹਾਰਾਜ ਕੀ ਕਹਿੰਦਾ ਹੈ ਜਦੋਂ ਗੁਰੂ ਦਾ ਸਿੱਖ ਗੁਰੂ ਕੋਲ ਆਉਂਦਾ ਹੈ ਨਾ ਤੇ ਗੁਰਦੇਵ ਪਾਤਸ਼ਾਹ ਸਤਿਗੁਰ ਕਹਿੰਦੇ ਤਨ ਮਨ ਧਨ ਹੁਣ ਤਨ ਕੀ ਹੈ ਬੰਦੇ ਦਾ ਸਰੀਰ ਤੇ ਮਨ ਮਨ ਕੀ ਹੈ ਬੰਦਾ ਜੋ ਸੋਚਦਾ ਵਿਚਾਰਾਂ ਲਈ ਫਿਰਦਾ ਉਹ ਮਨ ਹੈ ਤੇ ਧਨ ਹੁਣ ਜੋ ਵੀ ਸਾਡੇ ਘਰ ਦੇ ਵਿੱਚ ਹੈ ਹੁਣ ਗੁਰੂ ਮਹਾਰਾਜ ਤੇ ਕਹਿੰਦੇ ਆ ਬਈ ਤੂੰ ਗੱਡੀਆਂ ਮੰਗਣ ਦੀ ਬਜਾਏ ਨਵੇਂ ਘਰ ਮੰਗਣ ਦੀ ਬਜਾਏ ਹੁਣ ਤੂੰ ਤਰੱਕੀਆਂ ਮੰਗਣ ਦੀ ਬਜਾਏ ਪਹਿਲਾਂ ਗੁਰੂ ਦੀ ਗੱਲ ਮੰਨ ਤੇ ਗੁਰੂ ਕਹਿੰਦਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ ਪਹਿਲਾਂ ਜਿਹੜਾ ਤੇਰੇ ਕੋਲ ਹੈ ਨਾ ਸਾਰਾ ਕੁਝ ਉਹ ਇੱਥੇ ਲਿਆ ਕੇ ਰੱਖ ਪਹਿਲਾਂ ਗੁਰੂ ਦੇ ਚਰਨਾਂ 'ਚ ਫਿਰ ਦੇਖੀ ਜਾਊ ਤੇਰੇ ਨਾਲ ਕਿਵੇਂ ਵਰਤਦੀ ਆ ਹੁਣ ਗੁਰੂ ਪਿਆਰਿਓ ਦਰਅਸਲ ਸਿੱਖੀ ਇੱਥੋਂ ਆਰੰਭ ਹੁੰਦੀ ਹੈ ਲੋਕਾਂ ਦੇ ਵੱਡੇ ਬਣੇ ਹੋਏ ਘਰਾਂ ਵੱਲ ਦੇਖ ਕੇ ਨਹੀਂ ਇੱਥੇ ਤਾਂ ਜੋ ਤੋਂ ਪ੍ਰੇਮ ਖਿਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਹੁਣ ਗੁਰੂ ਨਾਨਕ ਤੇ ਸਿਰ ਮੰਗਦਾ ਵੱਡੀਆਂ ਗੱਡੀਆਂ ਨਹੀਂ ਦਿੰਦਾ ਵੱਡੇ ਘਰ ਨਹੀਂ ਦਿੰਦਾ ਹਾਂ ਗੁਰੂ ਕੇ ਸਿੱਖਾ ਤੂੰ ਤਰੱਕੀ ਕਰ ਦਸਾਂ ਨੋਹਾਂ ਦੀ ਕਿਰਤ ਕਮਾਈ ਕਰ ਤੈਨੂੰ ਸਭ ਕੁਝ ਮਿਲੂਗਾ ਪਹਿਲਾਂ ਇੱਥੇ ਆਪ ਗਵਾਈਐ ਤਾਂ ਸੋਹ ਪਾਈਐ ਔਰ ਕੈਸੀ ਚਤਰਾਈ ਪਹਿਲਾਂ ਇੱਥੇ ਆਪਣਾ ਆਪ ਗਵਾਉਣਾ ਪੈਂਦਾ ਹੈ ਮਟਾਉਣਾ ਪੈਂਦਾ ਆਪਣੇ ਆਪ ਨੂੰ ਹੁਣ ਗੁਰੂ ਮਹਾਰਾਜ ਇਸੇ ਕਰਕੇ ਕਹਿੰਦੇ ਸੀ ਨਾ ਬਈ ਗੁਰੂ ਕੇ ਸਿੱਖਾ ਤੈਨੂੰ ਥਾਂ ਥਾਂ ਭਟਕੇਗਾ ਤੇ ਗੁਰੂ ਤੇਰਾ ਲੜ ਨਹੀਂ ਫੜੇਗਾ ਤੈਨੂੰ ਗੁਰੂ ਆਪਣਾ ਲੜ ਨਹੀਂ ਫੜਾਵੇਗਾ
ਤੇ ਪਿਆਰੇ ਉਹ ਦਰ ਅਸਲ ਗੁਰੂ ਦੇ ਲਾਗੇ ਆਉਣਾ ਮੌਤ ਨੂੰ ਕਬੂਲਣ ਵਾਲੀ ਗੱਲ ਹੈ। ਹੁਣ ਜਿਹੜੇ ਗੁਰੂ ਦੇ ਲਾਗੇ ਆਏ, ਭਾਈ ਮਤੀ ਦਾਸ ਗੁਰੂ ਦੇ ਲਾਗੇ ਹੀ ਆਇਆ ਨਾ, ਚਾਂਦਨੀ ਚੌਂਕ ਦੇ ਵਿੱਚ ਜ਼ਾਲਮ ਕਹਿ ਰਹੇ ਆ ਮਤੀ ਦਾਸ ਨੂੰ, ਮਤੀ ਦਾਸ ਛੱਡ ਦੇ ਗੁਰੂ ਦਾ ਖਹਿੜਾ, ਤੈਂ ਕੀ ਲੈਣਾ ਇਹਦੇ ਕੋਲੋਂ, ਚੰਗੀ ਜ਼ਿੰਦਗੀ ਜੀਵੇਂਗਾ, ਮਾਇਆ ਦੇ ਨਾਲ ਤੈਨੂੰ ਮਾਲ ਮਾਲ ਕਰ ਦਿੱਤਾ ਜਾਵੇਗਾ, ਕਈ ਪਿੰਡ ਜਗੀਰ ਦੇ ਜਾਇਦਾਦ ਦੇ ਤੈਨੂੰ ਦਿੱਤੇ ਜਾਣਗੇ, ਪਰ ਗੁਰੂ ਦਾ ਸਿੱਖ ਕਹਿੰਦਾ ਮੈਂ ਗੁਰੂ ਤੋਂ ਦੂਰ ਨਹੀਂ ਹੋਣਾ, ਮੈਂ ਗੁਰੂ ਦੇ ਲਾਗੇ ਰਹਿਣਾ। ਆਪਾਂ ਗੁਰੂ ਦੇ ਲਾਗੇ ਆਉਂਦੇ ਹਾਂ ਨਾ, ਆਪਾਂ ਨੇੜੇ ਆਉਣ ਦਾ ਯਤਨ ਕਰਦੇ ਹਾਂ, ਤੇ ਗੁਰੂ ਪਿਆਰਿਓ ਦੇਖੋ ਜਿਹੜਾ ਲਾਗੇ ਆਵੇਗਾ ਨਾ ਉਹਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਆਰੇ ਨਾਲ ਚਿਰਨਾ ਪੈਣਾ, ਇਹ ਹੈ ਸਿਧਾਂਤ ਗੁਰੂ ਦਾ। ਇੱਥੇ ਆਪਾਂ ਗਿਲਾ ਨਹੀਂ ਕਰ ਸਕਦੇ ਵੀ ਮਹਾਰਾਜ ਤੁਸੀਂ ਉਹਨਾਂ ਨੂੰ ਉਹਨਾਂ ਦਿੱਤਾ ਸਾਨੂੰ ਦਿੱਤਾ ਨਹੀਂ, ਗੁਰੂ ਦਾ ਤੇ ਸਿਧਾਂਤ ਹੈ ਗੁਰੂ ਦੇ ਲਾਗੇ ਆਵੇਗਾ ਤੇ ਤੈਨੂੰ ਪਾਣੀ ਦੇ ਵਿੱਚ ਦੇਗ ਦੇ ਵਿੱਚ ਉਬਾਲਿਆ ਜਾਣਾ ਹੈ, ਗੁਰੂ ਦੇ ਲਾਗੇ ਆਵੇਗਾ ਤੇਰਾ ਬੰਦ ਬੰਦ ਕੱਟਿਆ ਜਾਣਾ ਹੈ, ਗੁਰੂ ਦੇ ਲਾਗੇ ਆਵੇਗਾ ਤੇਰਾ ਖੋਪਰ ਵੀ ਉਤਾਰਿਆ ਜਾ ਸਕਦਾ ਹੈ, ਔਰ ਗੁਰੂ ਦੇ ਲਾਗੇ ਆਵੇਗਾ ਤੇ ਤੇਰੇ ਸਿਰਾਂ ਦੇ ਵਿੱਚ ਇਹ ਜ਼ਾਲਮ ਹਕੂਮਤਾਂ ਕਿੱਲ ਠੋਕਣਗੀਆਂ, ਗੁਰੂ ਦੀ ਗੱਲ ਕਰੇਗਾ ਤੇ ਤੈਨੂੰ 35-35, 40-40, 30-30 ਸਾਲ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਵੀ ਕੱਟਣੇ ਪੈਣਗੇ। ਇਹ ਗੁਰੂ ਦੇ ਨੇੜੇ ਆਉਣ ਵਾਲਿਆਂ ਦਾ ਆਹ ਕੁਛ ਹੁੰਦਾ, ਆਹ ਹਸ਼ਰ ਹੁੰਦਾ ਹੈ। ਹੁਣ ਗੁਰੂ ਦੇ ਲਾਗੇ ਕੀ ਖੁਦ ਗੁਰੂ ਸਾਹਿਬ ਪਹਿਲਾਂ ਆਪ ਤੱਤੀਆਂ ਤਵੀਆਂ ਦੇ ਉੱਤੇ ਸੜ ਕੇ ਸਾਨੂੰ ਪੂਰਨੇ ਪਾ ਕੇ ਦੱਸਣ ਦਾ ਯਤਨ ਕਰਦੇ ਨੇ। ਹੁਣ ਜੇ ਬੰਦਾ ਆਖੇ ਵੀ ਮੈਂ ਤੇ ਸੁਖਮਨੀ ਸਾਹਿਬ ਦੇ ਇੰਨੇ ਪਾਠ ਕਰਦਾ ਹੈ, ਹੁਣ ਮੈਂ ਸੁਖਮਨੀ ਸਾਹਿਬ ਤੁਰਿਆ ਫਿਰਦਾ ਵੀ ਪਾਠ ਕਰਦਾ ਆ ਜਾਂ ਕਰਦੀ ਹਾਂ, ਮੈਂ 2-2, 3-3 ਕਈ ਵਾਰ ਪਾਠ ਕਰ ਲੈਂਦਾ ਸੁਖਮਨੀ ਸਾਹਿਬ ਦੇ, ਤੇ ਮੇਰੇ ਪਤਾ ਨਹੀਂ ਘਰ ਵਿੱਚ ਕਿਉਂ ਤਕਲੀਫ ਰਹਿੰਦੀ ਆ। ਪਿਆਰਿਓ ਜਿਸ ਗੁਰਦੇਵ ਪਾਤਸ਼ਾਹ ਨੇ ਸੁਖਮਨੀ ਸਾਹਿਬ ਉਚਾਰੀ ਸੀ ਉਹਨੂੰ ਤਾਂ ਤੱਤੀਆਂ ਤਵੀਆਂ ਤੇ ਉੱਤੇ ਸੜਨਿਆ ਪਿਆ ਸੀ, ਅਸੀਂ ਕਿਹੜੇ ਸੁੱਖਾਂ ਦੀ ਗੱਲ ਕਰਦੇ ਹਾਂ। ਜਦੋਂ ਗੁਰੂ ਘਰ ਦੇ ਵਿੱਚ ਆਵਾਂਗੇ ਨਾ, ਸਾਡੇ ਅੰਦਰ ਇੱਕ ਭਰੋਸਾ ਬੱਜੇਗਾ, ਭਰੋਸਾ ਕੋਈ ਗੱਲ ਨਹੀਂ, ਜੇ ਮਾੜੇ ਮੋਟੇ ਤਕਲੀਫਾਂ ਆਈਆਂ ਤੇ ਝੱਲਣੀਆਂ ਪੈਣੀਆਂ, ਸਾਡੇ ਗੁਰੂ ਸਾਹਿਬਾਂ ਨੇ ਕਿੱਡੀਆਂ ਤਕਲੀਫਾਂ ਝੱਲੀਆਂ। ਗੁਰੂ ਪਿਆਰਿਓ ਦਰਅਸਲ ਜ਼ਿੰਦਗੀ ਜਿਹੜੀ ਹੈ ਮੌਤ ਚੋਂ ਹੀ ਮਿਲਦੀ ਹੈ, ਨਵੀਂ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਨਾ, ਇੱਕ ਵੱਖਰੀ ਤਰ੍ਹਾਂ ਦੀ ਮਨੁੱਖ ਜੇ ਜ਼ਿੰਦਗੀ ਜਿਉਣਾ ਚਾਹੁੰਦਾ ਤੇ ਉਹਨਾਂ ਪਹਿਲਾਂ ਮਰਨ ਕਬੂਲ ਕਰਨਾ ਪੈਣੇਗਾ, ਔਰ ਸਾਡੇ ਗੁਰੂ ਸਾਹਿਬਾਨਾਂ ਨੇ ਇਹ ਸਿਧਾਂਤ ਦੱਸਿਆ ਹੀ ਨਹੀਂ, ਆਪਣੇ ਤਨ ਦੇ ਉੱਤੇ ਹੰਢਾ ਕੇ ਦੱਸਣ ਦਾ ਯਤਨ ਕੀਤਾ। ਹੁਣ ਤੱਤੀਆਂ ਤਵੀਆਂ ਆਈਆਂ ਸਾਡੇ ਗੁਰੂ ਪਾਤਸ਼ਾਹ ਦੇ ਰਸਤਿਆਂ ਦੇ ਵਿੱਚ, ਦੇਗਾ ਆਈਆਂ ਔਰ ਤੱਤੀ ਰੇਤਾ ਵੀ ਆਈ ਹੈ ਗੁਰੂ ਮਹਾਰਾਜ ਜੀ ਦੇ ਸਰੀਰ ਦੇ ਉੱਤੇ, ਪਿੰਡੇ ਦੇ ਉੱਤੇ ਪਾਉਣ ਵਾਸਤੇ। ਆਖਰ ਗੁਰਦੇਵ ਪਾਤਸ਼ਾਹ ਇਸ ਜ਼ਾਲਮਾਂ ਦੇ ਨਾਲ ਟੱਕਰ ਲੈਂਦੇ, ਆਪਣਾ ਪਾਵਨ ਸੀਸ ਵੀ ਕੁਰਬਾਨ ਕਰ ਦਿੰਦੇ ਨੇ। ਐਸੀਆਂ ਗੁਰੂ ਮਹਾਰਾਜ ਜੀ ਦਾ ਦ੍ਰਿੜ ਵਿਸ਼ਵਾਸ ਸਾਡਾ ਗੁਰੂ ਦੇ ਉੱਤੇ ਹੋਣਾ ਚਾਹੀਦਾ, ਤੇ ਇਹੀ ਸਿੱਖੀ ਦੀ ਇੱਕ ਅਨੋਖੀ ਮੰਜ਼ਿਲ ਹੈ। ਇਹ ਸਿੱਖੀ ਖੰਨਿਓ ਤਿੱਖੀ ਵਾਲੋ ਨਿੱਕੀ, ਦੇਖਣ ਨੂੰ ਸਿੱਖੀ ਬੜੀ ਆਸਾਨ ਜਿਹਾ ਲੱਗਦਾ ਵੀ ਤੜਕੇ ਉੱਠੇ, ਪੰਜ ਬਾਣੀਆਂ ਦਾ ਪਾਠ ਪੜ੍ਹ ਲਿਆ, ਸ਼ਾਮ ਨੂੰ ਆਪਾਂ ਰਹਿ ਰਾਜ ਸਾਹਿਬ ਕਰ ਲਿਆ ਤੇ ਦਿਨੇ ਕਿਤੇ ਸੂਤ ਆਇਆ ਹੋਰ ਬਾਣੀ ਪੜ੍ਹ ਲਈ, ਚੰਗੀ ਗੱਲ ਹੈ, ਬਾਣੀ ਪੜ੍ਹਨੀ ਬਹੁਤ ਚੰਗੀ ਗੱਲ ਹੈ ਪਿਆਰਿਓ। ਪਰ ਮਹਾਰਾਜ ਕਹਿੰਦੇ ਆ ਵੀ ਸਿੱਖੀ ਖੰਨਿਓ ਤਿੱਖੀ, ਸੂਈ ਦੇ ਨੱਕੇ ਨਾਲੋਂ ਤਿੱਖਾ ਤੇ ਵਾਲ ਨਾਲੋਂ ਪਤਲਾ ਰਸਤਾ ਹੈ ਜਿਹਦੇ ਉੱਤੇ ਸਿੱਖ ਨੇ ਚੱਲਣਾ। ਹੁਣ ਗੁਰੂ ਪਿਆਰਿਓ ਜਿਹੜੇ ਇਸ ਰਸਤੇ ਦੇ ਉੱਤੋਂ ਜਾਂਦੇ ਆ ਨਾ, ਉਹ ਫਿਰ ਮਹਿਬੂਬ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਜਾਂਦੇ ਆ, ਸਤਿਗੁਰੂ ਉਹਨਾਂ ਨੂੰ ਫਿਰ ਆਪਣੇ ਸੀਨੇ ਨਾਲ ਲਾ ਲੈਂਦਾ। ਉਹ ਉਹਨਾਂ ਸਿੱਖਾਂ ਦੀਆਂ ਦਾਸਤਾਨਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਆਏ ਹਾਂ, ਤੇ ਆਓ ਇਦਾਂ ਦਾ ਇਤਿਹਾਸ ਅੱਜ ਅਸੀਂ ਤੁਹਾਡੇ ਸਾਹਮਣੇ ਕੁਝ ਲੈ ਕੇ ਆਏ ਹਾਂ। ਦਰਾਏ ਖਾਬਰ ਤੁਸੀਂ ਸੁਣਿਆ ਹੋਵੇਗਾ ਕਿ ਅਫਗਾਨਿਸਤਾਨ ਦੇ ਲਾਗੇ ਦੀ ਇੱਕ ਰਸਤਾ ਲੰਘਦਾ ਹੈ, ਆਲੇ ਦੁਆਲੇ ਉੱਚੀਆਂ ਪਹਾੜੀਆਂ, ਉਹਦੇ ਵਿੱਚ ਗੋਮਲ, ਕਟੋਚੀ, ਖੁਰਮ ਤੇ ਇੱਕ ਹੈ ਖੈਬਰ, ਔਰ ਆਸੇ ਪਾਸੇ ਵਾਲੀਆਂ ਉੱਚੀਆਂ ਪਹਾੜੀਆਂ ਆ। ਦਰਅਸਲ ਅਫਗਾਨਿਸਤਾਨ ਤੋਂ ਲੈ ਕੇ ਤੇ ਚੀਨ ਤੱਕ 1500 ਮੀਲਾਂ ਦੀ ਇੱਕ ਪਹਾੜਾਂ ਦੀ ਦੀਵਾਰ ਹੈ, ਔਰ ਇਹਦੇ ਵਿੱਚ ਹੀ ਮਾਊਂਟ ਐਵਰੈਸਟ ਆਉਂਦੀ ਆ, ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਆ ਇਸੇ ਇੱਕ ਉਸ ਤਹਿ ਦੇ ਵਿੱਚ ਦੀ ਆਉਂਦੀ ਆ। ਤਕਰੀਬਨ ਇਹ 1500 ਮੀਲ ਲੰਬੀ ਹੈ ਅਫਗਾਨਿਸਤਾਨ ਤੋਂ ਲੈ ਕੇ ਤੇ ਅੱਗੇ ਉਹ ਤਿੱਬਤ ਤੱਕ, ਇਹ ਜਿਹੜੀ ਆ ਸਮੁੰਦਰ ਤੱਕ ਇਹ ਜਾਂਦੀ ਹੈ, ਇਹ ਕੰਧ ਜਿਹੜੀ ਆ ਪਹਾੜਾਂ ਦੀ ਤਕਰੀਬਨ ਇਹ 200 ਮੀਲ ਚੌੜੀ ਆ, ਕਿਤੇ 200 ਮੀਲ ਹੋ ਜਾਂਦੀ ਆ, ਕਿਤੇ 150 ਮੀਲ, ਕਿਤੇ 100 ਵੀ ਹੋ ਜਾਂਦੀ ਆ। ਸੋ ਗੁਰੂ ਪਿਆਰਿਓ ਇਸ ਪਾਸਿਓਂ ਹਮੇਸ਼ਾ ਭਾਰਤ ਦੇ ਉੱਤੇ ਜਿਹੜੇ ਜੁਰਮਾਨੇ ਆਉਂਦੇ ਰਹੇ ਇਸੇ ਰਸਤੇ, ਉਹਨੂੰ ਖੈਬਰੇ, ਦਰਵਾਜ਼ਾ ਖੈਬਰ ਕਹਿੰਦੇ ਨੇ, ਉਸ ਰਸਤੇ ਦੇ ਵਿੱਚ ਦੀ ਆਉਂਦੇ ਰਹੇ, ਔਰ ਉਹਨਾਂ ਦੇ ਵਿੱਚੋਂ ਮੁਹੰਮਦ ਗੌਰੀ ਇੱਧਰ ਦੀ ਆਇਆ, ਮਹਿਮੂਦ ਗਜ਼ਨਵੀ ਵੀ ਆਇਆ, ਮੁਹੰਮਦ ਤੁਗਲਕ, ਖਿਲਜੀ, ਪਠਾਨ, ਲੋਧੀ,
ਬਾਬਰ ਤੁਰਕ ਇੱਧਰ ਦੀ ਆਏ ਆ ਸਾਰੇ, ਔਰ ਸਤਸੰਗ ਜੀ ਫਿਰ ਇੱਧਰ ਦੀ ਮਹਿਮੂਦ ਗਜ਼ਨਵੀ ਆਇਆ, ਮੁਹੰਮਦ ਗੌਰੀ ਇੱਧਰ ਦੀ ਆਇਆ, ਔਰ ਜਿਹਦੇ ਬਾਰੇ ਇੱਕ ਕਹਾਵਤ ਬਣ ਚੁੱਕੀ ਸੀ, ਅਹਿਮਦ ਸ਼ਾਹ ਅਬਦਾਲੀ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ, ਇਹ ਸਾਰੇ ਪਠਾਨ ਇਹ ਇੱਧਰ ਦੀ ਰਸਤੇ ਦੇ ਆਉਂਦੇ ਰਹੇ। ਪਰ ਤੁਹਾਡੇ ਬਾਬਿਆਂ ਤੋਂ ਪਹਿਲਾਂ, ਤੁਹਾਡੇ ਗੁਰੂ ਕੇ ਸਿੱਖਾਂ ਤੋਂ ਪਹਿਲਾਂ ਇਹਨਾਂ ਦਾ ਦਰਵਾਜ਼ਾ ਰੋਕਣ ਵਾਲਾ ਭਾਰਤ ਦੇ ਵਿੱਚ ਕੋਈ ਨਹੀਂ ਸੀ ਜੰਮਿਆ। ਤਕਰੀਬਨ 800 ਸਾਲ ਜਰਵਾਣੇ ਇਸੇ ਰਸਤੇ ਦੇ ਵਿੱਚ ਦੀ ਆਉਂਦੇ ਨੇ। ਤੇ ਗੁਰੂ ਪਿਆਰਿਓ, ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਦੇ ਉੱਤੇ ਤਕਰੀਬਨ 11 ਹਮਲੇ ਕੀਤੇ ਆ। 11 ਹਮਲਿਆਂ ਦੇ ਵਿੱਚੋਂ ਮੈਂ ਤੀਸਰੇ ਯੁੱਧ ਦੀ, ਜਿਹੜਾ ਤੀਸਰਾ ਹਮਲਾ ਕਰਦਾ ਹੈ ਨਾ, ਉਹਦੀ ਮੈਂ ਦਾਸਤਾਨ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰਾਂ। ਇਹ ਤੀਸਰੇ ਹਮਲੇ ਵਾਸਤੇ ਤਿਆਰ ਹੁੰਦਾ ਹੈ। ਤੇ ਗੁਰੂ ਪਿਆਰਿਓ, ਇਹਦੇ ਵਿੱਚ ਦਰਅਸਲ ਮੀਰ ਮੰਨੂ ਦੀ ਬੇਗਮ, ਉਹਨੇ ਇਹਨੂੰ ਬੁਲਾਇਆ। ਮੀਰ ਮੰਨੂ ਉਦੋਂ ਮਰ ਚੁੱਕਾ ਹੈ, ਮੀਰ ਮੰਨੂ ਦੀ ਬੇਗਮ ਔਰ ਭਾਰਤ ਦੇ ਮੁਹੰਮਦ, ਇੱਥੇ ਭਾਰਤ ਦੇ ਵੱਡੇ ਰਾਜਿਆਂ ਵੱਲੋਂ, ਸ਼ਾਸਕਾਂ ਵੱਲੋਂ, ਕਿਉਂਕਿ ਇਹ ਮੁਹੰਮਦ ਸ਼ਾਹ ਰੰਗੀਲੇ ਨਾਲ ਇਹਨਾਂ ਦੀ ਲਾਗਡਾਟ ਬਣ ਗਈ ਸੀ। ਸੋ ਪਿਆਰਿਓ, ਇਹਨਾਂ ਨੇ ਇਹਨੂੰ ਪ੍ਰੇਰਿਆ ਕਾਬਲ ਤੋਂ, ਅਹਿਮਦ ਸ਼ਾਹ ਅਬਦਾਲੀ ਨੂੰ ਇਹ ਤੀਜੇ ਹਮਲੇ ਵਾਸਤੇ ਆਉਂਦਾ ਹੈ। ਹੁਣ ਪਿਆਰਿਓ, ਇਹਨੇ ਦਿੱਲੀ ਦੇ ਵਿੱਚ ਜਦੋਂ ਅਟੈਕ ਕੀਤਾ, ਦਿੱਲੀ ਦੇ ਉੱਤੇ ਹਮਲਾ ਕੀਤਾ, ਤਕਰੀਬਨ 3 ਮਹੀਨੇ ਦਿੱਲੀ ਨੂੰ ਲੁੱਟਦਾ ਰਿਹਾ, ਇਹਨੇ ਅੱਤ ਦਾ ਖੂਨ ਖਰਾਬਾ ਕੀਤਾ, ਇਹ ਆਗਰੇ ਵੱਲ ਨੂੰ ਵੱਧ ਗਿਆ ਔਰ ਨਾ ਜਾਣੇ ਪਤਾ ਨਹੀਂ ਅੱਗੇ ਕਿੱਥੋਂ ਕੁ ਤੱਕ ਜਾਂਦਾ। ਇਹਦੀ ਫੌਜ ਦੇ ਵਿੱਚ ਹੈਜਾ ਫੈਲ ਜਾਂਦਾ, ਹੈਜਾ, ਹੈਜੇ ਦੀ ਬਿਮਾਰੀ, ਇਹ ਵਾਪਸ ਫਿਰ ਦਿੱਲੀ ਆ ਜਾਂਦਾ ਔਰ ਜਿਹੜੀ ਕੋਈ ਕਸਰ ਜਿਹੜੀ ਪਹਿਲਾਂ ਬਾਕੀ ਬਚ ਗਈ ਸੀ ਨਾ, ਹੁਣ ਦੱਬਿਆਂ ਘਰਾਂ ਦੇ ਵਿੱਚੋਂ ਦੌਲਤਾਂ ਕਢਵਾਈਆਂ ਇਹਨੇ, ਕਤਲੇ ਆਮ ਕੀਤਾ। ਜਿਹੜਾ ਰਸਤੇ ਵਿੱਚ ਆਇਆ, ਹਿੰਦੂ ਆਇਆ, ਤੁਰਕ ਆਇਆ, ਮੁਗਲ ਆਇਆ, ਇਹਨੇ ਸਭ ਨੂੰ ਤਲਵਾਰ ਦੀ ਧਾਰ ਨਗਾ ਦਿੱਤਾ। ਔਰ ਗੁਰੂ ਪਿਆਰਿਓ, ਇੱਥੇ ਇਹ ਹਿੰਦੂ ਘਰਾਣੀਆਂ ਤੇ ਮੁਗਲਾਂ ਦੇ ਘਰਾਣਿਆਂ ਦੀਆਂ ਲੜਕੀਆਂ ਨੂੰ ਬੰਨ ਕੇ, 17 ਵੱਡੇ ਘਰਾਣਿਆਂ ਦੀਆਂ ਤੇ 400 ਦੇ ਕਰੀਬ ਵਜ਼ੀਰਾਂ, ਪਠਾਣਾਂ ਔਰ ਜਿਹੜੇ ਵਜ਼ੀਰ ਸਨ ਛੋਟੇ ਦਾਇਰੇ ਦੇ ਆਉਂਦੇ ਸਨ, 400 ਲੜਕੀਆਂ ਉਹਨਾਂ ਦੀਆਂ ਬੰਨ ਕੇ, ਹੁਣ ਇਹ ਵੱਡਿਆਂ ਘਰਾਣਿਆਂ ਦੇ ਵਿੱਚੋਂ ਹੋਰ ਤੇ ਹੋਰ ਸੁੰਦਰ ਲੜਕੀਆਂ ਨੂੰ ਬੰਨ ਕੇ, ਤੇ ਵਾਪਸ ਜਦੋਂ ਇਹ ਕਾਬਲ ਵੱਲ ਨੂੰ ਜਾਣ ਲੱਗਾ, ਜਦੋਂ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਇਹਨੇ ਪੈਰ ਰੱਖਿਆ ਤੇ ਸਾਡੇ ਬਾਬਿਆਂ ਨੇ ਇਹਨੂੰ ਆ ਕੇ ਦਰਸ਼ਨ ਦੇ ਦਿੱਤੇ ਆ। ਕਹਿੰਦੇ ਅਬਦਾਲੀ, ਇਹ ਲੁੱਟਿਆ ਹੋਇਆ ਮਾਲ ਲੈ ਕੇ ਕਿੱਧਰ ਨੂੰ ਜਾ ਰਿਹਾ? ਸਾਡਾ ਹਿੱਸਾ ਪਹਿਲਾਂ ਇੱਥੇ ਰੱਖ, ਸਾਡਾ ਜੋ ਬਣਦਾ। ਸੋ ਗੁਰੂ ਪਿਆਰਿਓ, ਇਹ ਜਦੋਂ ਦਿਨੇ ਸਬਰ ਕਰਦਾ ਹੈ ਤੇ ਰਾਤ ਦੇ ਸਮੇਂ ਸਾਡੇ ਬਾਬੇ ਇਹਦੇ ਉੱਤੇ ਅਟੈਕ ਕਰਦੇ ਨੇ, ਇਹਦੇ ਲੁੱਟ ਦੇ ਮਾਲ ਦੇ ਵਿੱਚੋਂ ਬਹੁਤ ਸਾਰਾ ਮਾਲ ਵੰਡ ਲੈਂਦੇ ਨੇ, ਤੇ ਜਿਹੜੀਆਂ ਭਾਰਤ ਦੀਆਂ ਬਹੁ ਬੇਟੀਆਂ ਲੈ ਕੇ ਜਾ ਰਿਹਾ ਸੀ ਨਾ, ਉਹਨਾਂ ਨੂੰ ਛਡਵਾ ਕੇ ਲਿਆਂਦਾ ਹੈ। ਹੁਣ ਸਤਸੰਗਤ ਜੀ, ਸ਼ੁਕਰ ਹੈ ਸਾਡੇ ਇਸ ਭਾਰਤ ਦੇ ਲੋਕਾਂ ਨੂੰ ਮਾੜੀ ਜੀ ਅਕਲ ਆਈ ਹੈ, ਨਹੀਂ ਤੇ ਆਖਿਆ ਕਰਦੇ ਸੀ ਕਿਹੜਾ ਤੁਸੀਂ ਇਤਿਹਾਸ ਸੁਣਾਉਂਦੇ ਹੋ, ਕਿਹੜੇ ਸਮੇਂ ਸਾਡੀਆਂ ਕੁੜੀਆਂ ਨੂੰ ਕਹਿੰਦੇ ਚੜਾ ਕੇ ਲਿਆਉਂਦੇ ਰਹੇ। ਕਿਤੇ ਪੜ੍ਹ ਕੇ ਦੇਖੋ, ਕਿਤੇ ਵਾਚ ਕੇ ਦੇਖੋ, ਇੱਕ ਵਾਰ ਨਹੀਂ ਹਜ਼ਾਰਾਂ ਵਾਰ ਇਸ ਭਾਰਤ ਦੀ ਇੱਜ਼ਤ ਨੂੰ ਬੰਨ ਕੇ ਜਰਵਾਣੇ ਇਸੇ ਰਸਤੇ ਦੇ ਵਿੱਚ ਦੀ ਵਾਪਸ ਹੋ ਜਾਂਦੇ ਰਹੇ। ਤੇ ਸਤਸੰਗ ਜੀ, ਆ ਥੋੜੇ ਦਿਨ ਪਹਿਲਾਂ ਹੀ ਗੁਰੂ ਕੀਆਂ ਲਾਡਲੀਆਂ ਫੌਜਾਂ ਦਿੱਲੀ ਪਹੁੰਚ ਜਾਂਦੀਆਂ, ਜਦੋਂ ਸਟੂਡੈਂਟ ਉੱਥੇ ਆਪਣਾ ਇੱਕ ਧਰਨਾ ਲਾਉਂਦੇ ਆ ਨਾ ਆਪਣੀ ਮੰਗ ਵਾਸਤੇ, ਤੇ ਗੁਰੂ ਪਿਆਰਿਓ ਉੱਥੇ ਉਹਨਾਂ ਬੱਚਿਆਂ ਦੇ ਉੱਤੇ, ਲੜਕੀਆਂ ਦੇ ਉੱਤੇ ਡਾਂਗ ਚਲਾਈ ਜਾਂਦੀ ਆ, ਗੋਲੀਆਂ ਚਲਾਈਆਂ ਜਾਂਦੀਆਂ। ਤੇ ਸਤਸੰਗ ਜੀ, ਗੁਰੂ ਕੇ ਸਿੰਘ ਫਿਰ ਘੋੜਿਆਂ ਦੇ ਉੱਤੇ ਅਸਵਾਰ ਹੋ ਕੇ, ਹੁਣ ਕਈ ਵਾਰ ਆਖਦੀ ਦਾ ਵੀ ਸਿੰਘਾਂ ਨੂੰ ਕੀ ਪੰਗਾ, ਇਹਨਾਂ ਨੂੰ ਕੀ ਲੋੜ ਆ, ਹੁਣ ਉਹਨਾਂ ਦੇ ਨਾਲ ਗੱਲਾਂ ਚੱਲਦੀਆਂ, ਉਹ ਹਿੰਦੂ ਉਹਨਾਂ ਦੇ ਲੜਕੇ, ਉਹਨਾਂ ਦੇ ਸਰਕਾਰਾਂ ਉਹਨਾਂ ਦੀਆਂ, ਅਸੀਂ ਕਾਹਤੋਂ ਵੈਵੇ ਵਿੱਚ ਜਾ ਕੇ ਪੰਗੇ ਲੈਂਦੇ ਹਾਂ। ਹੁਣ ਗੁਰੂ ਪਿਆਰਿਓ, ਕਈ ਵਾਰ ਗਿਲਾ ਆ ਜਾਂਦਾ, ਪਰ ਕਈ ਵਾਰ ਇਹਨਾਂ ਪੰਗਿਆਂ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ। ਪਹਿਲਾਂ ਅਸੀਂ ਵੀ ਸੋਚਦੇ ਸੀ ਵੀ ਆ ਨਿਹੰਗਾਂ ਨੂੰ ਉੱਥੇ ਜਾਣ ਦੀ ਕੀ ਲੋੜ ਸੀ, ਸਰਕਾਰਾਂ ਉਹਨਾਂ ਦੀਆਂ, ਇਹੀ ਲੋਕ ਸਾਡੇ ਕਿਸਾਨੀ ਮੋਰਚੇ ਦੇ ਉੱਤੇ ਸਾਡਾ ਵਿਰੋਧ ਕਰਦੇ ਰਹੇ ਤੇ ਸਾਨੂੰ ਕੀ ਲੋੜ ਆ, ਇਹਨਾਂ ਦੇ ਮੁੰਡੇ ਕੁੜੀਆਂ ਇਹ ਜਾਣਨ, ਇਹਨਾਂ ਦੇ ਨਾਲ ਧੱਕਾ ਹੋਇਆ ਔਰ ਇਹਨਾਂ ਨੇ ਲਾਇਆ ਇਹ ਧਰਨਾ ਲਾਇਆ ਔਰ ਇਹ ਜਾਣਨ। ਪਰ ਪਿਆਰਿਓ, ਜਦੋਂ ਇਸ ਧਰਨੇ ਦੇ ਵਿੱਚੋਂ ਸਾਡੀ ਇੱਜ਼ਤ ਬਣਦੀ ਹੈ ਨਾ, ਪਹਿਲਾਂ ਤੇ ਉਹਨਾਂ ਬੱਚਿਆਂ ਵਾਸਤੇ ਮੰਦਰਾਂ ਦੇ ਗੇਟ ਬੰਦ ਕਰ ਦਿੱਤੇ ਗਏ, ਜਿਹਨਾਂ ਦੇ ਮੰਦਰ ਸੀ ਉਹਨਾਂ ਵਾਸਤੇ ਅੰਦਰ ਜਾਣ ਤੋਂ ਉਹਨਾਂ ਨੂੰ ਮਨਾਹੀ ਕਰ ਦਿੱਤੀ, ਕਹਿੰਦੇ ਤੁਸੀਂ ਅੰਦਰ ਨਹੀਂ ਆ ਸਕਦੇ, ਕਿਉਂਕਿ ਸਰਕਾਰ ਦਾ ਡਰ ਸੀ। ਤੇ ਤੁਹਾਡੇ 8ਵੇਂ ਸਤਿਗੁਰੂ, ਗੁਰੂ ਪਿਆਰਿਓ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ,
ਜਿਨ੍ਹਾਂ ਦੀ ਬਾਬਤ ਹੈ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰਿਕ੍ਰਿਸ਼ਨ ਦੀ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਗੁਰੂ ਘਰ ਦੇ ਪ੍ਰਬੰਧਕਾਂ ਨੇ ਉਹਨਾਂ ਬੱਚਿਆਂ ਵਾਸਤੇ ਦਰਵਾਜ਼ੇ ਖੋਲ੍ਹ ਦਿੱਤੇ, ਇੱਜ਼ਤ ਬਣੀ ਹੈ। ਗੁਰੂ ਕਾ ਖਾਲਸਾ, ਨਿਹੰਗ ਸਿੰਘ ਉੱਥੇ ਫਿਰ ਚਲੇ ਜਾਂਦੇ ਨੇ ਜੰਤਰ ਮੰਤਰ ਦੇ ਵਿੱਚ, ਉਸ ਜਗ੍ਹਾ ਦੇ ਉੱਤੇ ਇਹਨਾਂ ਲੋਕਾਂ ਨੂੰ ਕੁੱਟ ਪੈਣ ਤੋਂ ਬਚਾਈ ਹੈ, ਜਦੋਂ ਗੁਰੂ ਕੇ ਖਾਲਸੇ ਡਾਂਗਾ ਲੈ ਕੇ ਆ ਗਿਆ ਤੇ ਪੁਲਿਸ ਸਾਰੀ ਭੱਜ ਗਈ ਸੀ। ਇਸ ਤਰ੍ਹਾਂ ਇਹ ਤੇ ਆਪਾਂ ਪੁਰਾਣਾ ਇਤਿਹਾਸ ਪਹਿਲਾਂ ਸੁਣਾਉਂਦੇ ਹਨ, ਆਹ ਤੇ ਵਰਤਮਾਨ ਇਤਿਹਾਸ ਹੈ। ਤੁਹਾਡੀਆਂ ਧੀਆਂ ਭੈਣਾਂ ਨੂੰ ਕੁੱਟ ਹੁੰਦੀ ਤੋਂ ਬਚਾਇਆ, ਇਹਨਾਂ ਦੀਆਂ ਇੱਜ਼ਤਾਂ ਨੂੰ ਸਪਾਈ ਜਰਵਾਣੇ, ਇਹਨਾਂ ਦੇ ਹੀ ਪਿਓ ਦਾਦਿਆਂ ਦੇ ਵਿੱਚੋਂ, ਖਾਨਦਾਨ ਦੇ ਵਿੱਚ, ਹਿੰਦੂਆਂ ਦੇ ਵਿੱਚੋਂ ਇਹਨਾਂ ਦੀ ਇੱਜ਼ਤ ਨੂੰ ਹੱਥ ਪਾ ਰਹੇ ਸਨ। ਪਰ ਗੁਰੂ ਕਾ ਖਾਲਸਾ ਉੱਥੇ ਵੀ ਇਹਨਾਂ ਦੀ ਇੱਜ਼ਤ ਦੀ ਰਾਖੀ ਰੱਖਦਾ, ਤੇ ਹੁਣ ਮੀਡੀਆ ਦੇ ਉੱਤੇ ਉਹ ਭਾਰਤ ਦੀਆਂ ਧੀਆਂ ਪੁਕਾਰ ਪੁਕਾਰ ਕੇ ਹਿੰਦੂਆਂ ਦੀਆਂ ਬੱਚੀਆਂ ਕਹਿ ਰਹੀਆਂ, ਬਾਬੇ ਓ ਸਾਨੂੰ ਹੁਣ ਪਤਾ ਲੱਗਾ ਕਿ ਤੁਸੀਂ ਸਦੀਆਂ ਤੋਂ ਸਾਡੀ ਇੱਜ਼ਤ ਦੇ ਰਾਖੇ ਹੋ, ਔਰ ਸਾਨੂੰ ਇਤਿਹਾਸ ਦਾ ਪਤਾ ਲੱਗਾ ਕਿਉਂਕਿ ਤੁਸੀਂ ਸਾਡੀ ਇੱਜ਼ਤ ਬਚਾਈ ਹੈ। ਹੁਣ ਗੁਰੂ ਕੇ ਸਿੰਘ ਇਹਨਾਂ ਦੀ ਇੱਜ਼ਤ ਬਚਾਉਣ ਵਾਸਤੇ ਥਾਂ ਥਾਂ ਦੇ ਉੱਤੇ ਡਾਕੇ ਮਾਰਦੇ ਆ, ਔਰ ਸਤਸੰਗ ਜੀ ਇਹ ਧੀਆਂ ਛਡਾ ਛਡਾ ਕੇ ਵਾਪਸ ਘਰ ਦੇ ਵਿੱਚ ਲੈ ਕੇ ਆਉਂਦੇ ਆ। ਜਦੋਂ ਅਹਿਮਦ ਸ਼ਾਹ ਅਬਦਾਲੀ ਤੀਜੇ ਹਮਲੇ ਦੇ ਉੱਤੇ ਆਉਂਦਾ, ਹੁਣ ਅਹਿਮਦ ਸ਼ਾਹ ਅਬਦਾਲੀ ਨੂੰ ਗੁੱਸਾ ਚੜਿਆ, ਇਹ ਵਾਪਸ ਜਾਂਦਾ ਹੋਇਆ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਗਵਰਨਰ ਬਣਾ ਦਿੰਦਾ, ਤੇ ਸ਼ਾਹ ਇਹਦਾ ਇੱਕ ਵਜ਼ੀਰ ਹੈ, ਇਹਦਾ ਸੈਨਾਪਤੀ ਸ਼ਾਹਜਹਾਨ, ਔਰ ਉਸ ਨੂੰ ਇਹ ਸ਼ਾਹ ਜਮਾਲ, ਉਸ ਨੂੰ ਇਹ ਸਤਸੰਗ ਜੀ ਜਰਨੈਲ ਵੱਡਾ ਬਣਾਉਂਦਾ, ਤੇ ਇਹ ਫਿਰ ਦਰਬਾਰ ਸਾਹਿਬ ਦੇ ਉੱਤੇ ਤੇ ਸਿੱਖਾਂ ਦੇ ਉੱਤੇ ਜਿਵੇਂ ਹਮਲੇ ਕਰਦੇ ਨੇ, ਜਿਵੇਂ ਦਰਬਾਰ ਸਾਹਿਬ ਦੀ ਬੇਅਦਬੀ ਕਰਦੇ ਨੇ ਨਾ ਇਹਨਾਂ ਪਾਪੀਆਂ ਨੇ, ਜਿਵੇਂ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਹੈ, ਕਦੀ ਮੱਸੇ ਰੰਗਣ ਨੇ ਕੀਤੀ ਸੀ, ਤੇ ਅਬਦਾਲੀ ਦੇ ਟਾਈਮ ਕਿੰਨੀ ਵਾਰ ਬੇਅਦਬੀ ਹੋਈ ਆ, ਇਹ ਵੀ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਦੱਸਣ ਦਾ ਯਤਨ ਕਰਾਂਗੇ, ਤੇ ਕਿਵੇਂ ਇਹਨਾਂ ਪਾਪੀਆਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਹੈ, ਤੇ ਬਾਅਦ ਵਿੱਚ ਕੀ ਹਸ਼ਰ ਹੁੰਦਾ ਉਹ ਵੀ ਤੁਹਾਨੂੰ ਦੱਸਣ ਦਾ ਯਤਨ ਕਰਾਂਗੇ। ਪਰ ਇਹ ਆਪਣੀਆਂ ਫੌਜਾਂ ਨੂੰ ਲੈ ਕੇ ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਜਿੰਨੇ ਗੁਰੂ ਘਰ ਹੈ ਉਹਨਾਂ ਦੀਆਂ ਬੇਅਦਬੀਆਂ ਕਰਦੇ, ਤੇ ਦਰਬਾਰ ਸਾਹਿਬ ਦੀ ਜਿਵੇਂ ਬੇਅਦਬੀ ਹੁੰਦੀ ਹੈ, ਢਾਡੀ ਜਥਾ ਉਸ ਕਵੇਲੇ ਦੀਆਂ ਸਤਰਾਂ ਨੂੰ ਤੁਹਾਡੇ ਨਾਲ ਇਉਂ ਸਾਂਝਾ ਕਰਦਾ।

ਮੁਗਲ ਚੱਲ ਪਏ ਗੁਰੂ ਦਰਬਾਰ ਵੱਲੇ, ਤੋਪਾਂ ਰਹਿ ਕਲੇ ਕੂਚ ਵਜਾ ਦਿੱਤਾ, ਗੋਲੇ ਮਾਰ ਕੇ ਹਰੀ ਦਿਆਂ ਮੰਦਰਾਂ ਨੂੰ ਉਹਨਾਂ ਜਾਲਮਾਂ ਤੁਰੰਤ ਉਡਾ ਦਿੱਤਾ। ਗੁਰੂ ਪਿਆਰਿਓ, ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਹੈ, ਜਿੰਨੇ ਗੁਰਦੁਆਰੇ ਲਾਗੇ ਸੀ ਸਾਰੇ ਢਾ ਦਿੱਤੇ ਗਏ ਆ, ਇੱਥੇ ਫੇ ਅਬਲਾਵਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਗਿਆ, ਸਰੋਵਰ ਨੂੰ ਪੂਰ ਕੇ ਉੱਤੇ ਹਲ ਵਾਹ ਕੇ ਫਸਲ ਬੀਜ ਦਿੱਤੀ ਗਈ ਹੈ। ਹੁਣ ਗੁਰੂ ਕੇ ਸਿੰਘਾਂ ਵਾਸਤੇ ਇਹ ਬਰਦਾਸ਼ਤ ਕਰਨਾ ਬੜਾ ਔਖਾ ਸੀ। ਔਰ ਗੁਰੂ ਪਿਆਰਿਓ, ਫਿਰ ਇਹ ਜ਼ਾਲਮਾਂ ਦਾ ਕਿਵੇਂ ਸੋਧਾ ਲੱਗਦਾ ਹੈ, ਫਿਰ ਕਿਹੜਾ ਯੋਧਾ ਇਸ ਬੇਅਦਬੀ ਦਾ ਬਦਲਾ ਲੈਣ ਵਾਸਤੇ ਮੈਦਾਨ ਦੇ ਵਿੱਚ ਆਉਂਦਾ ਹੈ, ਉਹ ਫਿਰ ਦੁਨੀਆਂ ਤੋਂ ਅਨੋਖੀ ਤਰ੍ਹਾਂ ਦੀ ਉਹਦੀ ਕੁਰਬਾਨੀ ਹੈ, ਉਹਦੀ ਸ਼ਹਾਦਤ। ਗੁਰੂ ਪਿਆਰਿਓ, ਅੱਜ ਤੱਕ ਦੂਜੀ ਉਦਾਂ ਦੀ ਸ਼ਹਾਦਤ ਕਿਸੇ ਦੀ ਨਹੀਂ ਹੋਈ ਜਿੱਦਾਂ ਦੀ ਉਹ ਕੌਮ ਦਾ ਯੋਧਾ ਆਪਣੀ ਸ਼ਹਾਦਤ ਦਿੰਦਾ, ਗੁਰੂ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ। ਆਉਣ ਵਾਲੇ ਵਕਤ ਦੇ ਵਿੱਚ ਇਹ ਸਾਰਾ ਇਤਿਹਾਸ ਤੁਹਾਡੇ ਨਾਲ, ਦੋ ਤਿੰਨ ਦਿਨ ਹੋਰ ਨੇ ਸਾਡੇ, ਅਸੀਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿੰਨੀਆਂ ਕੁ ਸੇਵਾਵਾਂ ਹੋ ਸਕੀਆਂ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਿਭਾਉਣ ਦਾ ਯਤਨ ਕਰਾਂਗੇ। ਸੰਗਤਾਂ ਨੇ ਬੜਾ ਮਾਣ ਬਖਸ਼ਿਆ, ਹੁਣ ਸਾਡੀਆਂ ਬਹੁਤ ਹੀ ਸਤਿਕਾਰਯੋਗ ਕੌਮ ਦੀਆਂ ਧੀਆਂ ਔਰ ਸਾਡੀਆਂ ਸਤਿਕਾਰਯੋਗ ਭੈਣਾਂ ਜੋ ਆਪਣਾ ਰੂਟੀਨ ਦੇ ਨਾਲ ਹਫ਼ਤੇ 'ਚ ਦੋ ਦਿਨ ਕੀਰਤਨ ਕਰਦੀਆਂ ਨੇ, ਸੋ ਉਹ ਆਪਣੀਆਂ ਸੇਵਾਵਾਂ ਲੈ ਕੇ ਸਤਿਕਾਰਯੋਗ ਭੈਣਾਂ ਪਹੁੰਚ ਚੁੱਕੀਆਂ। ਗੁਰੂ ਮਹਾਰਾਜ ਕਿਰਪਾ ਕਰਨ, ਇੱਥੇ ਆਈਆਂ ਹੋਈਆਂ ਸੰਗਤਾਂ ਦੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ, ਸੋ ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪ੍ਰਭ ਕੈ ਸਿਮਰਨ ਵਿਨਸੇ ਦੂਜਾ,
1: ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ,
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ।

0: ਵਸੇ ਹਰ ਨੇਰੇ।
1: ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ।
0: ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ।
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ।
0: ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ।
1: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸਖ ਪ੍ਰਭ ਸਿਮਰਨ ਕਾ ਅੰਤ ਨ ਪਾਰ।
0: ਸਿਮਰੇ ਸੇਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸਰਨੀ ਪਿਆ।
1: ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਪਾਏ।
0: ਹਰ ਸਿਮਰਨ ਪੈ ਜਤੀ ਦਾਤੇ, ਹਰ ਸਿਮਰਨ ਨੀ ਚੌਂਕ ਉੱਠ ਜਾਤੇ।
1: ਹਰ ਸਿਮਰਨ ਤਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰ

0: ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿੰਘ ਤਪਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਰੇ ਫਿਰਿਆ
0: ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ
1: ਸੀਰ ਕਟਾਇਓ ਮੈਂ ਕਰ ਰਾਤੀ ਵਰਤਨੇ ਕਰੇ ਬਹੁ ਪਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ
1: ਖੰਡ ਪ੍ਰਿਥਵੀ ਪਰੇ ਚਿਰ ਜੀਵੈ ਮਾਉ ਦਾਤ ਵੀ ਸਰ ਜੀਵੈ
0: ਅਗਨ ਮਾਹੇ ਓਮਤ ਪ੍ਰਾਨ ਕਨਕਾ ਸਭ ਹੈ ਭਰਪੂਰ ਦਾਨ
1: ਡੋਲੀ ਕਰਮ ਕਰੇ ਬਹੁ ਆਸਨ ਜੈਨ ਮਾਲ ਸੰਜਮਿਆ ਸਾਧਨ
0: ਨਿਮਖ ਨਿਮ ਕਰ ਸੀ ਘਟਾਵੈ ਟੋਪੀਓ ਮੈਂ ਮੈਲ ਨਾ ਜਾਵੇ
1: ਕਰਕੇ ਨਾਮ ਸਭ ਸਰ ਕੁਛ ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ
0: ਮਨ ਕਾਮਨਾ ਤੀਰਾ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
1: ਸੋਚ ਕਰੇ ਦਿਨ ਸਿਆ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੈ
1: ਜਲ ਧੋਵੇ ਬੋਧੇ ਅਨੀਤ ਸੁਧ ਕਾਹ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁਤ ਸਿਆਣਪ ਜਪਤਾ ਬਹੁ ਵਿਆਪੇ ਅਨੇਕ ਜਤਨ ਕਾ ਤ੍ਰਿਸ਼ਨਾ ਤ੍ਰਾਪੈ
0: ਦੇਖ ਅਨੇਕ ਅਗਰ ਨਹੀਂ ਬੁਝੈ ਕੋਟ ਪਾਪ ਦਰਗੈ ਨਹੀਂ ਸਿਜੈ
1: ਛੁਟਸ ਨਾਹੀ ਉਹ ਪਿਆਲ ਮੋਹ ਵਿਆਪੇ ਮਾਇਆ ਜਾਲ
0: ਖਬਰ ਕਰ ਤੂੰ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ
1: ਹਰ ਕਾ ਨਾਮ ਜਲ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਰਿਦੇ ਸਤ ਗਾਵੇ
0: ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਉ ਮੈ ਸ਼ੋਰੈ
1: ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੇ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ
0: ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਊਚਾ
1: ਮਨੋ ਸਗਲ ਕਿਰੀਨਾ ਹਰਾ ਨਾਮ ਜਨ ਘਟ ਘਟ ਕੀਨਾ
0: ਮਨ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਲ ਸਿਸ਼ਟ ਸਾਜਨਾ

0: ਭਰਮ ਕਰ ਪੂਜੇ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗੌਤੀ ਕੀ ਮਤ ਉਤਮ ਹੋਵੇ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮਨ ਤਨ ਹਰਪੇ ਬਿਸਨ ਪ੍ਰੀਤ
1: ਹਰ ਕੇ ਚਰਨ ਹਿਰਦੇ ਬਸਾਵੇ ਨਾਨਕ ਐਸਾ ਭਗੌਤੀ ਭਗਵੰਤ ਕਉ ਪਾਵੇ
0: ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ
1: ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੈ ਉਪਦੇਸ਼ ਜਗ ਜੀਵੇ।

0: ਪ੍ਰਗਾਸ
1: ਆਪਣੀ ਬਣਤਾ ਬਣਾਈ ਨਾਨਕ ਜੀਵੇ ਦੇਖ ਵਡਾਈ
0: ਇਸਕਾ ਬਲ ਨਾਹੀ ਸਾਥ ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬੁਪਰਾ ਜੀਉ ਜੋ ਤਿਸ ਭਾਵੈ ਸੋਈ ਪੰਥੀਓ
0: ਕਬੂ ਉੱਚ ਨੀਚ ਮੈਂ ਬਸੇ ਕਬੂ ਸੋਖ ਹਰਖ ਰੰਗ ਹਸੇ

0: ਨਾਨਕ ਤਾ ਕੀ ਨਿਰਮਲ ਸੋਏ।
1: ਜਬ ਲਗ ਜਾਣੇ ਮੁਝਦੇ ਕੁਛ ਹੋਏ, ਤਵੇ ਸੁਖੋ ਸੁਖ ਨਾਹੀ ਕੋਏ।
0: ਜਬ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਬ ਜੋਨ ਮੈਂ ਫਿਰਤਾ।
1: ਜਬ ਤਾਰੇ ਕੋ ਬੈਰੀ ਮੀਤ, ਤਬ ਲਗ ਨੇਚਰ ਨਾਹੀ ਜੀਤ।
0: ਜਬ ਲਗ

0: ਰਾਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ
1: ਸੰਤ ਕੇ ਦੁਖਨ ਤੇ ਮੁਖ ਪਵੇ ਸੰਤ ਕੇ ਦੁਖਨ ਕਾਗਜੋਂ ਲਵੇ
0: ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤਰਗਰ ਜੋਨ ਕਰਮਾਏ
1: ਸੰਤ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਚਲੇ
0: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚਨ ਚਾਏ
1: ਸੰਤ ਦੋਖੀ ਕਾ ਕੋ ਨਹੀਂ ਆਏ ਨਾਨ ਸੰਤ ਭਾਵੇ ਤਾਂ ਉਹ ਪੀ ਗਤ ਪਾਏ
0: ਸੰਤ ਕਾ ਨਿੰਦਕ ਮਾਤ ਤਾਈ ਸੰਤ ਕਾ ਨਿੰਦਕ ਟਿਕਣ ਨਾ ਪਾਈ
1: ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ
1: ਸੰਤ ਕੇ ਨਿੰਦਕ ਤੇ ਰੋਗ ਸੰਤ ਕੇ ਨਿੰਦਕ ਸਦਾ ਵਿਯੋਗ
0: ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ

0: ਦਾ ਵਿਕਾਰੀ।
1: ਸੰਤ ਕਾ ਦੁਖੀ ਜਨਮੈ ਮਰੇ, ਸੰਤ ਕੀ ਦੁਖ ਨਾ ਸੁਖ ਤੇ ਟਰੇ।
0: ਸੰਤ ਕੇ ਦੁਖੀ ਗੁਣਾਈ ਟਾਓ, ਨਾਨਕ ਸੰਤ ਭਾਵੇ ਤਾਂ ਲੈ ਮਲਾਏ।
1: ਸੰਤ ਕਾ ਦੁਖੀ ਅੱਧ ਬੀਜ ਤੇ ਟੂਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ।
0: ਸੰਤ ਕਾ ਦੁਖੀ ਆਉਂਦੇ ਭਰਮਾਈਏ, ਸੰਤ ਕਾ ਦੁਖੀ ਉੱਜੜ ਪਾਈਏ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾਂ

0: ਕਰਮ ਸਰਮਨ ਹਰ ਕਥਾ, ਹਰ ਦਰ ਕੇ ਨਾਨਕ ਉਜਲ ਮਥਾ,
1: ਕਿਰਪਾ ਕੀਤੇ ਜਨ ਜਗ ਮਾਏ, ਸਦਾ ਸਦਾ ਹਰ ਕੇ ਗੁਣ ਗਾਏ,
0: ਰਾਮ ਨਾਮ ਜੋ ਕਰੇ ਵਿਚਾਰ, ਸੇ ਧਰਮੰਤ ਕਨੀ ਸੰਸਾਰ,
1: ਮੰਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਨ ਉਤੇ ਸੁਖੀ,
0: ਏਕੋ ਏਕ ਪਛਾਣੇ, ਤਤ ਕੇ ਸੋਜੀ ਜਾਣੇ,
1: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ।

0: ਸਾਧੂ ਸੰਗ ਜੋਤ ਪ੍ਰਗਟਾਵੇ।
1: ਤਿਨ ਸੰਤਨ ਕੀ ਬਾਸ਼ ਧੂਰ, ਨਾਨਕ ਕੀ ਹਰ ਲੋਚਾ ਪੂਰ।
0: ਮਨ ਪੂਰ ਕਾਏ ਬਿਲਾਈਏ, ਪੁਰਬ ਕੇ ਕਾਲੀ ਗਿਆ ਪਾਈਏ।

0: ਆਖੇ ਸੰਤੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮਕੂ ਜਲਾ ਦਰ ਕੈ ਸੋਏ
0: ਵਪਾਰ ਵਿਰਲਾ ਵਪਾਰ ਨਾਨਕ ਤਾਕੈ ਸਦ ਬਲਹਾਰ
1: ਚਰਨ ਸਾਧਕੇ ਤੁਧ ਪੀਓ ਪ੍ਰਸਾਦ ਕੋ ਆਪਣਾ ਜੀਓ
0: ਸਾਧ ਕੀ ਤੋਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ
1: ਸਾ ਸੇਵਾ ਬੜਭਾਗੀ ਪਾਈਏ ਸਾਧ ਸੰਗ ਕੀਰਤਨ ਗਾਈਏ
0: ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਓਟ ਗਈ ਸੰਤੇ ਦਰਿਆਇਆ ਸਰਬ ਸੁਖ ਨਾਨ ਤਿਲ ਪਾਇਆ
0: ਮਰਤ ਕੋ ਜੇ ਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ
1: ਸਰਬ ਧਾਮ ਜਾਂਗੀ ਦੇਤੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ
0: ਸਭ ਤਿਸਕਾ ਓ ਕਰਨੇ ਜੋਗ ਤਿਸ ਬਿੰਦੂ ਸਰਵਾ ਨ ਹੋਗ
1: ਜਪ ਜਨ ਸਦਾ ਸਦਾ ਜਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ

0: ਮੈਂ ਤਪੇਸਰ ਗ੍ਰਸਤ ਮੈਂ ਭੋਗੇ
1: ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਸਿਮਰੁ ਕੀ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਵਗਾਏ
1: ਜਾ ਕੇ ਜਨ ਜਾਣੇ ਭੂਤ ਸਗਲ ਭਰੋਈ ਆਪਣੇ

0: ਪਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ
0: ਸਤ ਕਰਨੀ ਨਿਰਮਲ ਰਚਨਾ ਸਤ ਬੋਲ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
2: ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤੇ ਜਨ ਜਾ ਕੇ ਹਿਰਦੇ ਪਰਵੇਸ
2: ਸਤ ਨਿਰਤ ਬੂਝੇ ਜੇ ਕੋਈ ਨਾਮ ਜਪਤਾਂ ਕੀ ਗਤ ਹੋਏ
1: ਆਪ ਸਤ ਕਿਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ
2: ਵਿਚਾਰ
1: ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ
0: ਬੈਸਮਨ ਬੈਸਮ ਭੈ ਬਸਮਾਦ ਜੈਨ ਪੂਜਾ ਤਿਆ ਸਵਾਦ
1: ਪ੍ਰਭ ਕੇ ਰੰਗ ਰਾਚ ਜਨ ਰਹੇ ਗੁਰ ਕੇ ਬਚਨ ਪਦਾਰਥ

0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਜਿਹਦੇ ਨਾਨਿਆ ਕੰਨ ਕਾਨਾ ਕਿਲ ਮਛਾਨਿਆ
0: ਜਾ ਕੇ ਦੇਵ ਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ
1: ਭਜਨ ਭਵਨ ਮੋਹਿ ਵਸਾਨਾ ਜਸ ਦੇ ਉਪਜਤ ਸਮਾਇ ਸਮਾਨਾ
0: ਵਸਤ ਮਾਇਲੇ ਵਸਤ ਗੰਡਾਈ ਤਾਕੋ ਭੈਣਾ ਕਹਿ ਨਾ ਜਾਈ
1: ਬੁਝੇ ਬੁਝਣਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ
0: ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ

0: ਕਿਮਤ ਕਿਨੇ ਨਾ ਪਾਈ
1: ਨਾਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ
0: ਤਦ ਭਲਿਆਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ ਹਰ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ
1: ਉਸ ਪੁਰਖ ਕਾ ਨਾ ਏਕ ਕਦ ਨਾਸ ਜਾ ਕੈ ਮਨ ਪ੍ਰਗਟੈ ਗੁਣ ਤਾਸ
0: ਜੀ ਪੀ ਆਠ ਪੈਰ ਹਰ ਕਾ ਨਾਮ ਲੈ ਸੱਚ ਉਪਦੇਸ਼ ਸੇਵਕ ਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰੇਕ
0: ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਹੋ ਦੁਖ ਤੈ ਤੇ ਨਾਸੇ
1: ਤਪਤ ਮੈਂ ਟਾਂਡ ਵਰਤਾਈ ਆਨੰਦ ਮੈਂ ਦੁਖ ਨਾਠੇ ਭਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨੇ ਮੋਹਿ ਬਸੇ ਸਗਲ ਵਿਆਹ ਮਨ ਤੇ ਕਹਿ ਲਸੇ
0: ਇਸਕਾ ਸਾਧਨ ਕਿਰਪਾ ਧਾਰੀ ਸਾਧ ਸੰ ਜਪ ਨਾਮ ਰਾਰੀ
1: ਜਤ ਪਾਈ ਚੁਕੇ ਸਰਮ ਬੰਗਣ ਸੁਨ ਨਾਨਕ ਹਰਜ ਸਰਵਨ
0: ਨਿਰਗਣ ਆਪ ਸਰਗਣ ਪਿਓਹੀ ਕਲਾ ਧਾਰ ਦੇ ਸਗਲੀ ਮੋਹੀ
1: ਆਪਣੇ ਜਿਨ ਪ੍ਰਲਾਪ ਬਣਾਏ ਆਪਣੀ ਕੀਮਤ ਆਪੇ ਪਾਏ
0: ਹਰ ਬੈਂ ਦੂਜਾ ਨਾਹੀ ਕੋਈ ਸਰਵਨ

0: ਸ੍ਰਿਸ਼ਟੀ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਜਨਾ ਕੀ ਮੰਗੋ ਧੂਰ ਪਾ ਬ੍ਰਹਮੇਸ਼ਰ ਦਾ ਪੂਰ
0: ਦਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ
1: ਚਰਨ ਕਮਲ ਚੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੇ ਨਤਨੀਤ
0: ਕੋਟੇ ਕੋ ਆਧਾਰ ਨਾਨਕ ਮੰਗੇ ਨਾ

0: ਬੰਧਨ ਘਾਟ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ
1: ਇਸ਼ਮਨੀ ਸਰਦਾ ਸਪੂਰੀ ਰਵ ਰਿਆ ਸਤਸੰਗ ਹਜੂਰੀ
0: ਇਸਕਾ ਸਤਿ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾ

ਭਗਤ ਪਾਈ ਤਰੀਏ ਸੰਸਾਰ ਬਿਨ ਭਗਤੀ ਤਨ ਹੋਸ਼ੀ ਸਾਰ।

0: ਬਖਸ਼ਣ ਦੀਨ ਦਿਆਲ ਭਗਤ ਵਸੇ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਮਾਲ
0: ਆਜ ਫੁਰਕਾਨ ਕਰਤਾਰ ਭਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੇ ਹੋਏ ਪ੍ਰੀਤ ਭਗਤ ਪਾਇ ਲਾਵੇ ਮਨ ਹੀਤ
0: ਹਮ ਨਿਰਗੁਣ ਆਰ ਨੀਚ ਜਾਨ ਨਾ ਤੁਮਰੀ ਸਨ ਪੁਰਖ ਭਗਵਾਨ
1: ਸਰਬ ਕੈ ਗੁਣ ਮੁਕਤ ਮੁਖ ਪਾਏ ਏਕ ਨਿਮ ਕਰਕੇ ਗੁਣ ਗਾਏ
0: ਅਨੇਕ ਰਾਜ ਭੋਗ ਵਡਿਆਈ ਹਰ

0: ਏਕ ਰੂਪ ਜਾਕੇ ਰੰਗ ਅਨੇਕ
1: ਪਾਲ ਮਦਰ ਦੀਨ ਦਿਆਲ ਦੋ ਭੰਜਨ ਪੂਰਨ ਕਿਰਪਾਲ
0: ਸਿਮ ਸਿਮ ਨਮਨ ਬਾਰ ਨਾਨਕ ਜੀ ਕਾ ਆਧਾਰ
1: ਸੋ ਸਾਧ ਕੇ ਬਚਨ ਅਮਲੀਕ ਲਾਲੇ ਰਤਨ।

0: ਚਾਰ ਤਨ ਖਾਰ ਚਲੇ ਜਨ ਸੋਏ, ਨਾ ਜਿਸੇ ਪ੍ਰਾਪਤ ਹੋਏ।
1: ਖੇਮ ਸ਼ਾਂਤ ਰਿਤ ਨਵ ਨਿਧ, ਬੁੱਧ ਗਿਆਨ ਸਰਬ ਤੇ ਸਿੱਧ।
0: ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸੇ ਸੁਤਮ ਇਸ਼ਨਾਨ।
1: ਚਾਰ ਪ੍ਰਕਾਸ਼ ਅਮਰ ਪ੍ਰਕਾਸ਼, ਸਭ ਕੇ ਮੱਧ ਸਗਲ ਤੇ ਅਦਾਸ।
0: ਸੁੰਦਰ ਚਿਤ ਤਤ ਕਾ ਬੇਤਾ, ਸਮ ਦਸੀ ਏਕ ਦਿਸ।

ਸਤਨਾਮ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੁਹੀਐ ਸਭਨਾ ਦਾ ਵੇਸਾ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰਪੁਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹਾਂ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ। ਜੀ ਕੈ ਸੰਗ ਸਹਾਈ, ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ। ਜੀ ਕੈ ਸੰਗ ਸਹਾਈ ਰਹਾਓ, ਨਾਰਾਇਣ ਪ੍ਰਾਣ ਅਧਾਰਾ, ਹਮ ਸੰਤ ਜਨਾਰੇ ਨਾਰਾ। ਪਤਤ ਪਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ। ਹਰ ਦਿਨ ਰੈਨ ਕੀਰਤਨ ਗਾਈਐ, ਬਹੁੜ ਨਜੋਨੀ ਪਾਈਐ। ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿਨ ਹੀ ਜਾਤਾ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿਨ ਹੀ ਜਾਤਾ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ, ਸਮੂਹ ਸੰਗਤ ਦਾ ਧੰਨਵਾਦ। ਜੀਓ ਆਇਆਂ ਨੂੰ ਵਡਭਾਗੀ ਹੋ, ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਗੁਰਦੇਵ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਆਪ ਸੰਗਤ ਨੇ ਸਾਂਝ ਬਣਾਈ ਹੈ। ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ। ਤੋ ਹੁਣ ਕੜਾਹ ਪ੍ਰਸ਼ਾਦ ਦੀ ਦੇਗਾਂ ਦੇ ਵਰਤਾਰੇ ਹੋਣਗੇ। ਗੁਰੂ ਕੇ ਲੰਗਰ ਤਿਆਰ ਨੇ ਆਪ ਜੀ ਨੇ, ਜਾਣ ਲੱਗਿਆਂ ਲੋੜ ਮੁਤਾਬਕ ਛਾਕੇ ਜਾਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।